0: What's happening in Lincoln? We've got the local tea. Stories, people, and places from across our community. Listen twice a month wherever you get your podcasts or visit speakuplincoln.ca/podcast. The Lincoln Local, it's the talk of the town.
1: ਆਪ ਹੋਣਗੇ ਗੱਲਾਂ ਨਾਲ ਕਦੇ ਵੀ ਯਾਰੋ ਇਨਕਲਾਬ ਨਹੀਂ ਆਉਂਦੇ। ਉਹੀ ਜਾਨ ਨਿਸ਼ਾਵਰ ਕਰਦੇ ਜੋ ਖੁਦ ਇਨਕਲਾਬ ਹੋਣਗੇ। ਸਮਾਤ ਬੂੰਦਲੀ ਤੜਫਦਾ ਇੱਕ ਪਪੀਹਾ ਤੱਕਿਆ ਮੈਂ, ਉਜ ਦੁਨੀਆਂ ਤੇ ਵਗਦੇ ਪਾਣੀ ਘਾਟ ਘਾਟ ਘਾਟ ਘਾਟ ਘਾਟ ਹੋਣਗੇ। ਅਸਲੀਅਤ ਭੁੱਲ ਬੈਠੀਆਂ ਜੋ ਕਰਦੀਆਂ ਰੀਸਾਂ ਨੇ ਕੌਮਾਂ, ਇਤਿਹਾਸ ਕੀ ਤੁਹਾਡਾ ਖੜੇ ਸਵਾਲ ਹੋਣਗੇ। ਓ ਦੀਵਾਰ ਸਰਹੰਦ ਦੀ ਹੈ ਰੋਂਦੀ, ਤੱਕ ਦੋ ਨਿੱਕੀਆਂ ਜਿੰਦਾਂ ਨੂੰ, ਕੀ ਰੁਤਬਾ ਹੋਊ ਉਹਦਾ ਜਿਹਦੇ ਇਹ ਲਾਲ ਹੋਣਗੇ। ਤਾਜ ਕੋਈ ਸੁੱਖ ਦਾ ਸਾਧਨ ਨਹੀਂ, ਪੁੱਛ ਕੇ ਵੇਖ ਤਾਜਰਾਂ ਤੋਂ, ਬੰਦਗੀ ਦੇ ਤਾਜ ਨੇ ਵੱਡੇ ਜੋ ਹਰ ਪਲ ਨਾਲ ਹੋਣਗੇ। ਰੱਬ ਵੇਖਣ ਦੀ ਵੀ ਲੋੜ ਕੀ ਐ, ਸੱਤੇ ਸ਼ਿਵਗੜ ਵਾਲਿਆ ਓਏ, ਰੱਬ ਆਪੇ ਨਜ਼ਰੀ ਆਉ ਜਦ ਮਨ ਸਾਫ ਹੋਣਗੇ, ਮਨ ਸਾਫ ਹੋਣਗੇ। ਸੱਤਾ ਸ਼ਿਵਗੜ ਵਾਲੇ
2: ਬੜਾ ਇੰਟਰਸਟਿੰਗ ਸ਼ੇਰ ਸਜਾਵੜਾ ਸਾਹਿਬ, ਇਹ ਸ਼ੇਰ ਦੇ ਨਾਲ ਗੱਲ ਜੁੜਦੀ ਮੇਰੇ ਧਿਆਨ ਚ ਆ ਗਈ ਆ। ਇਨ੍ਹਾਂ ਨੇ ਨਾ ਪੰਜਾਬ ਸਰਕਾਰ ਨੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਸਬੰਧੀ ਕਮੇਟੀ ਬਣਾਈ ਹੈ ਇੱਕ
1: ਜੀ,
2: ਤੇ ਉਸ ਕਮੇਟੀ ਦੇ ਵਿਚ ਇਨ੍ਹਾਂ ਨੇ ਲਿਆ ਗਿਆਨੀ ਰਘਵੀਰ ਸਾਹਿਬ ਆ ਜਹਿਦਾ ਸਾਹਿਬ ਜੀ ਨੂੰ ਸੁਣਾਈ ਸੀਗੀ,
1: ਆਪੇ ਮੇਰਾ ਜੀ ਆਪੇ ਮੇਰੇ ਬੱਚੇ ਜੀਣ। ਹਾਂਜੀ
2: ਨੀ ਇੰਟਰਸਟਿੰਗ ਹੋ ਸੁਣੋ, ਬਾਬਾ ਹਰਨਾਮ ਸਿੰਘ ਧੁੰਮਨ ਵੀ ਲਿਆ ਨਾਲ ਉਹਨੇ ਕਮੇਟੀ ਦੇ, ਬੀਜੇਪੀ ਦਾ
1: ਆਗੂ
2: ਹੁਣ ਉਹ ਮਨ ਸਾਫ਼ ਹੋਣਗੇ, ਜੇ ਮਨ ਸਾਫ਼ ਹੋਣਗੇ ਤਾਂ ਹੀ ਰੱਬ ਆਊਗਾ ਨਾ ਸਾਹਮਣੇ। ਹੁਣ ਇਹ ਕੜਿੱਕੀ ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਹਿਦਰ ਅਕਾਲ ਤਖ਼ਤ ਸਾਹਿਬ ਨੂੰ। ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਵੀ ਨਾਲ ਨੇ, ਸਾਬਕਾ ਜਸਟਿਸ ਜਸਪਾਲ ਸਿੰਘ, ਸਾਬਕਾ ਜਸਟਿਸ ਗੁਰਵੀਰ ਸਿੰਘ, ਸਾਬਕਾ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਔਲਖ ਚਾਵਲਾ ਸਾਹਿਬ ਤੇ ਕਾਨੂੰਨ ਅਧਿਕਾਰੀ ਪ੍ਰੀਤਿੰਦਰ ਪੌਲ ਸਿੰਘ ਵੀ ਇਸ ਕਮੇਟੀ ਵਿਚ ਲਏ ਇਨ੍ਹਾਂ ਨੇ। ਉਹ ਕਹਿੰਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਰਾਬਤਾ ਕਾਇਮ ਕਰਕੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚ ਪਈਆਂ ਘੁਣਤਰਾਂ ਨੂੰ ਸੈੱਟ ਕਰਨ ਵਾਸਤੇ ਕੰਮ ਕਰੇਗੀ ਕਮੇਟੀ। ਉਪਰ ਬੰਦੇ ਕਿਹੜੇ ਪਾਏ ਨੇ ਵਿਚ ਇਨ੍ਹਾਂ ਨੇ ਪੰਜਾਬ ਸਰਕਾਰ ਨੇ, ਇਹ ਬੜੀ ਇੰਟਰਸਟਿੰਗ ਗੱਲ ਹੈ।
1: ਸਵੇਰੇ ਸ਼ੇਰ ਸੁਣਾਇਆ ਸੀ ਮੈਂ ਕਿ ਡੌਲੇ ਫਰਕ ਉੱਠਣ ਜੰਗੀ ਬਿਗਲ ਸੁਣ ਕੇ, ਸਾਡੇ ਜਥੇਦਾਰਾਂ ਦੀ ਹੈ, ਜਥੇਦਾਰ ਅਕਾਲ ਤਖ਼ਤ ਸਾਹਿਬ ਨਹੀਂ ਕਹਿ ਰਹੇ, ਜਥੇਦਾਰ ਜਿਹੜੇ ਸੋ ਕਾਲਡ, ਛਾਤੀ ਉਹਦੀ ਫੌਲਾਦ ਦੀ ਬਣੀ ਹੋਵੇ। ਡੌਲੇ ਫਰਕ ਉੱਠਣ ਜੰਗੀ ਬਿਗਲ ਸੁਣ ਕੇ, ਛਾਤੀ ਉਹਦੀ ਫੌਲਾਦ ਦੀ ਬਣੀ ਹੋਵੇ। ਇਹਨਾਂ ਹਰੀ ਸਿੰਘ ਨਲਵੇ ਵਰਗੇ ਯੋਧਿਆਂ ਤੇ ਆ, ਜਦੋਂ ਭੈਣ ਹਰਸ਼ਰਨ ਕੌਰ ਲੈ ਕੇ ਆਈ ਸੀ ਨਾ ਚਿੱਠੀ ਜਮਰੌਦ ਕਿਲੇ ਦੀ, ਤੇ ਉਸ ਵਕਤ ਬਿਮਾਰ ਸੀ ਸ਼ੇਰ, ਬਿਮਾਰ ਸੀਗਾ ਹਰੀ ਸਿੰਘ ਨਲਵਾ, ਇਲਾਜ ਚੱਲ ਰਿਹਾ ਸੀਗਾ। ਪਰ ਜਦੋਂ ਇਹ ਧੀ ਹਰਸ਼ਰਨ ਕੌਰ ਚਿੱਠੀ ਲੈ ਕੇ ਆਈ ਨਾ, ਤਾਂ ਉਹ ਜਿਹੜਾ ਬਿਮਾਰ ਚੱਲ ਰਿਹਾ ਸੀ, ਜਿਹਨੂੰ ਦਵਾਈ ਪਾਣੀ ਦੇ ਰਹੇ ਸੀ ਵੈਦ, ਉਹ ਕਹਿੰਦੇ ਜਾਇਓ ਨਾ। ਉਹ ਕਹਿੰਦਾ ਗੱਲ ਨਹੀਂ ਬਣਦੀ, ਇਹ ਹਰੀ ਸਿੰਘ ਨਲਵੇ ਦੀ ਕੱਲੀ ਜ਼ਿੰਦਗੀ ਦਾ ਸਵਾਲ ਨਹੀਂ ਹੈ ਮੇਰੇ ਵੀਰ। ਉਹ ਜਮਰੌਦ ਦੇ ਕਿਲੇ ਦੇ ਵਿੱਚ ਫਸੇ ਹੋਏ ਨੇ, ਮੈਂ ਜਿੰਦ ਬਚਾ ਕੇ ਕੀ ਕਰਨੀ ਹੈ। ਡੌਲੇ ਫਰਕ ਉੱਠਣ ਜੰਗੀ ਬਿਗਲ ਸੁਣ ਕੇ, ਛਾਤੀ ਜਿਹਦੀ ਫੌਲਾਦ ਦੀ ਬਣੀ ਹੋਵੇ, ਜਿਹਦੇ ਬੋਲ ਚੋਂ ਦੀਨ ਦੀ ਆਹ ਨਿਕਲੇ, ਤਨੋ ਮਨੋ ਗਰੀਬਾਂ ਦਾ ਧਣੀ ਹੋਵੇ, ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕਾਂਬਾ, ਅਣਖੀ ਸੂਰਮਾ ਤੇਗ ਦਾ ਧਣੀ ਹੋਵੇ, ਕਰੇ ਸਿਰ ਸਿਰ ਸਿਰ ਵਾਰਨੇ ਕੌਮ ਉਤੋਂ, ਜਿਸ ਦੇ ਵਿਚ ਕੋਈ ਕੁਦਰਤ ਦੀ ਕਣੀ ਹੋਵੇ, ਸਾਡੇ ਅਥਰੂ ਵੇਖ ਕੇ ਤੜਫ ਉੱਠੇ ਹੋਵੇ, ਜਿਸ ਨੂੰ ਦਿਲੋਂ ਪਿਆਰ ਸਾਡਾ, ਜਿਹੜਾ ਪੰਥ ਦੀ ਸ਼ਮਾ ਤੋਂ ਜਾਣ ਵਾਰੇ, ਇਹੋ ਜਿਹਾ ਹੋਵੇ ਜਥੇਦਾਰ ਸਾਡਾ, ਇਹੋ ਜਿਹਾ ਹੋਵੇ ਜਥੇਦਾਰ ਸਾਡਾ। ਇਹੋ ਜਿਹੇ ਜਥੇਦਾਰਾਂ ਨੂੰ ਮੈਂ, ਮੇਰੇ ਮੂੰਹ ਚੋਂ ਨਿਕਲ ਚੱਲਿਆ ਕੋਈ ਸ਼ਬਦ ਭੈੜਾ, ਕੀ ਕਰਨਾ, ਜਿਨ੍ਹਾਂ ਦੇ ਵਿਚ ਏਕਤਾ ਨਾਂ ਦੀ ਚੀਜ਼ ਹੀ ਕੋਈ ਨਹੀਂ। ਉੱਤਮ ਸਿੰਘ ਤੇਜ ਸਾਹਿਬ ਦੀਆਂ ਸਤਰਾਂ ਨੇ ਤੇ ਇਹ ਜਿਹੜੇ ਸਾਡੇ ਲੀਡਰ ਨੇ ਉਹਨਾਂ ਤੇ ਢੁਕਦੀਆਂ ਨੇ ਕਿ ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ ਉਹ ਫਿਰ ਹੀਰ ਸਲੇਟੀ ਦਾ ਚਾਕ ਹੀ ਨਹੀਂ, ਲੀਡਰ ਕੌਮ ਦਾ ਕਦੇ ਨਹੀਂ ਬਣ ਸਕਦਾ, ਜਿਹਦਾ ਆਪਣਾ ਉੱਚਾ ਇਖਲਾਕ ਹੀ ਨਹੀਂ, ਜਿਹੜਾ ਦਰਦ ਮਨਾਵੇ ਨਾ ਦੁੱਖ ਵੇਲੇ, ਸੱਜਣ ਨਹੀਂ ਉਹ, ਵੀਰ ਨਹੀਂ ਉਹ, ਸਾਕ ਹੀ ਨਹੀਂ ਉਸ ਕੌਮ ਦਾ ਤੇਜ, ਫਿਰ ਰੱਬ ਰਾਖਾ ਜਿਹੜੀ ਕੌਮ ਦੇ ਵਿਚ ਇਤਫਾਕ ਹੀ ਨਹੀਂ, ਇਤਫਾਕ ਹੀ ਨਹੀਂ। ਉੱਤਮ ਸਿੰਘ ਤੇਜ ਸਾਹਿਬ ਨੇ, ਕਿਉਂਕਿ ਅੱਜ ਕਿਹੋ ਜਿਹੇ ਮਨ ਭਰ ਆਉਂਦਾ ਇਹਨਾਂ ਦੀਆਂ ਵੇਖ ਕੇ ਨਾ, ਜਿਹੜੀਆਂ ਇਹ ਕੀ ਕਹਾਂ ਹੁਣ ਮੈਂ, ਡੱਡੂ ਟਪੂਸੀਆਂ ਜੀਆਂ ਮਾਰਦੇ ਸਾਡੇ ਕੌਮ ਦੇ ਜਥੇਦਾਰ, ਇਹ ਕਰ ਕੀ ਰਹੇ ਨੇ।

0: ਕਰ ਕੀ ਰਹੇ ਨੇ। ਫਿਰ ਉਹ ਗਦਾਰਾਂ ਜੀ ਦੀ ਲਿਸਟ ਜਿਹੜੀ ਹੈ ਨਾ ਸਾਹਮਣੇ ਆ ਜਾਂਦੀ ਹੈ ਤੇ ਫਿਰ ਮਨ ਬੜਾ ਪਰੇਸ਼ਾਨ ਹੁੰਦਾ। ਗਦਾਰ ਤੁਹਾਨੂੰ ਕਈ ਵੇਲੇ ਦਿਖ ਪੈਂਦੇ ਨੇ ਤੁਹਾਡੇ ਆਲੇ ਦੁਆਲੇ ਵੀ, ਮਨ ਬੜਾ ਸ਼ੰਕਾ ਭਰਦਾ ਯਾਰ ਇਹਦੇ ਨਾਲ ਤੁਰੇ ਫਿਰਦੇ ਜਿਹੜੇ ਉਹ ਵੀ ਇਹੋ ਜਿਹੇ ਹੋਣਗੇ ਹਨਾ, ਮਨ ਦੁਖੀ ਹੁੰਦਾ ਕਹਿ ਰਹਿਣੀ ਵੇ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ,
1: ਮਿਹਰਬਾਨੀ।
0: ਲਓ ਜੀ ਬ੍ਰੇਕ ਤੋਂ ਬਾਅਦ ਅਗਲੀ ਖਬਰਾਂ ਦਾ ਇੱਕ ਹੋਰ ਵਿਸ਼ੇਸ਼ ਬੁਲੇਟਿਨ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: Real news, real impact, showing you real world. CJMR 1320. CJMR 1320. The voice of the city.
4: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਟੀਮ ਨਾਲ ਕੰਟੈਕਟ ਕਰੋ।
6: ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ। ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ। ਐਨੀ ਟਾਈਮ ਹੋਮ ਰੈਨੋਵੇਸ਼ਨ, ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-1735 647-271-1735। ਐਨੀ ਟਾਈਮ ਹੋਮ ਰੈਨੋਵੇਸ਼ਨ।
7: ਵਾਹ ਭਾਬੀ ਜੀ ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
8: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805 905-605-6605।
9: GTA ਫਲੋਰਿੰਗ ਕੈਨੇਡਾ।
10: GTA ਫਲੋਰਿੰਗ ਕੈਨੇਡਾ।
11: Bed, dining table, sofa. ਕਰ ਲਈ ਲੈਣਾ ਜਾਂ ਦੇਣਾ ਤੋਹਫਾ।
12: High end design and quality, yani high point furniture. Custom made, Canadian made, imported furniture ਲਈ ਅੱਜ ਹੀ ਵਿਜ਼ਿਟ ਕਰੋ High Point Furniture.
11: 7550 Kimball Street, Mississauga. Call 647-382-5500.
13: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
14: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਮੜਾ ਦਿਆਂ।
13: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
14: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
13: ਤੇ ਮੇਰੇ ਜੀਜੇ ਲਈ ਘੜੀ?
14: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
13: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
15: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
16: 647-888-6000।
15: ਬਾਬਾ ਜੀ, ਆ ਕਿਹੜਾ ਮੰਤਰ ਹੈ?
16: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
15: ਪੱਕੀ ਗੱਲ ਬਾਬਾ ਜੀ?
16: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
17: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-888-6000 ਔਰ ਵਿਜ਼ਿਟ NRIMB.com।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: Remax Gold Realty ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ ਆਸ਼ਵਾ ਵਿੱਚ ਬਣ ਰਹੇ ਹਨ 3 ਬੈਡਰੂਮਸ ਫ੍ਰੀ ਹੋਲਡ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ ਕੀਮਤ ਸਿਰਫ ਤੇ ਸਿਰਫ 3,99,000 $5,000 ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ ਕਾਲ ਕਰੋ ਅਰਸ਼ ਚਾਵਲਾ 416-303-1515 416-303-1515 ਜੋ ਲੈ ਗਿਆ ਸੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ ਕਿਉਂਕਿ ਖੰਡ ਦੇ ਖਡਾਉਣੇ ਬਾਰ ਬਾਰ ਨਹੀਂ ਆਉਣੇ ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ ਸੰਪਰਕ ਕਰੋ ਅਜੈਬ ਸਿੰਘ ਸਹੋਤਾ ਜੋ ਮਿਲਟਨ ਕੈਲਡਨ ਬ੍ਰੈਂਪਟਨ ਮਾਲਟਨ ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ 7 ਡੇਜ਼ ਕੰਮ ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882 ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਹਾਰਡਵੁੱਡ ਲੈਮੀਨੇਟ ਵੱਖ ਵੱਖ ਤਰ੍ਹਾਂ ਦੀ ਫਲੋਰਿੰਗ ਪੋਰਸਲਿਨ ਟਾਇਲਸ ਸੈਰਾਮਿਕ ਟਾਇਲਸ ਫੌਸਟਸ ਪਲੰਬਿੰਗ ਐਕਸੈਸਰੀ ਡੋਰ ਵਿੰਡੋ ਡਰਾਈਵਾਲਸ ਖਿੜਕੀਆਂ ਦਰਵਾਜੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ 2657 ਡੰਡਾ ਸਟ੍ਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਔਰ ਕਾਲ 905-796-2555 905-795-2555 ਇਫ ਯੂ ਨੀਡ ਯੂਰ ਹੋਮ ਫਿਕਸ ਕਾਲ ਹੋਮ ਫਿਕਸ ਪੀਲ ਰੈਨੋਵੇਸ਼ਨ ਦਾ ਪੈਗਾਮ ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ 1 ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ 1 ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 647-648-1847 647-648-1847 ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ

0: ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 416-213-1165।
1: HK Movers, home, offices, apartments and delivery, big or small, we move it all.
2: HK Movers,
1: local and long distance, we also ship cars, Kailor Transport and moving services.
2: For service with a smile, give us a call.
1: Call Mr. Harminder 416-524-6704.
2: 416-524-6704 pe.
1: Visit 140 Advance Boulevard, Unit Number 10, Brampton.
3: Long distance moving specialist,
1: HK Movers.
4: HK Movers.
5: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
6: Wide range of services, wisdom tooth, root canal, denture.
7: For dental extraction, cleaning, gum treatment and implant.
5: SM Springdale Dental Center, 2260 Bovade Drive East, Brampton. Bovade Jingusi Dental Center, 811 Bovade Drive, Unit 17, Brampton. Call 905-789-8266।
8: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
9: ਪੰਜਾਬੀ ਦਿਲ ਅੰਗਰੇਜ਼ੀ ਵਾਈਵ CJMR ਇਸ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ।
10: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
11: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: are listening to CNN Toronto, Chawla News Network Toronto.
1: CNN Toronto ਦੇ ਵਿੱਚ ਇੱਕ ਵਾਰੀ ਫਿਰ ਤੋਂ ਆਪ ਜੀ ਦਾ ਸਵਾਗਤ ਹੈ। ਮੈਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਫਿਰ ਅਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਲ ਦੇ ਵਿੱਚ ਖਬਰਾਂ ਦਾ ਅਗਲਾ ਵਿਸ਼ੇਸ਼ ਵਿਵਰਣ ਪੇਸ਼ ਕਰਾਂ। ਉਸ ਤੋਂ ਪਹਿਲਾਂ ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਪ੍ਰੋਗਰਾਮ ਦੀ ਤੁਹਾਨੂੰ ਸਾਊਂਡਸ ਬਾਰੇ ਜਾਂ ਕੋਈ ਵੀ ਇਸ਼ੂ ਹੈ ਕਾਲ ਕਰਨਾ ਚਾਹੋ ਤਾਂ ਅਰਸ਼ 416-303-1515 ਤੇ ਕਾਲ ਕੀਤਾ ਜਾ ਸਕਦਾ ਹੈ। ਸੀਜੀਮਾਰ 1320 ਬੈਕ ਨਾਰਮਲ ਮੇਰੇ ਖਿਆਲ ਦੇ ਵਿਚ ਦੋ ਕੁ ਹਫ਼ਤੇ ਸਾਨੂੰ ਹੋਰ ਲੱਗਣੇ ਨੇ। 15 ਅੱਜ 16 ਹੋ ਗਈ ਹੈ, ਦੋ ਹਫ਼ਤੇ ਹੋਰ ਲੱਗਣਗੇ। 1 ਅਕਤੂਬਰ ਤੋਂ ਮੇ ਬੀ ਰੈਗੂਲਰ ਕੁਝ ਨਵੇਂ ਹੋਸਟ ਜਿਹੜੇ ਨੇ ਸਾਨੂੰ ਜੁਆਇਨ ਕਰ ਚੁੱਕੇ ਨੇ, ਉਨ੍ਹਾਂ ਦਾ ਨਾਮ ਜ਼ਿਕਰ ਕਰਾਂਗੇ। ਵੈਸੇ ਖੁਦ ਵੀ ਆਪਣੀਆਂ ਵੈਬਸਾਈਟ ਤੇ ਇਸ ਪ੍ਰੋਗਰਾਮ ਦੇ ਬਾਰੇ ਦੱਸਣਗੇ। ਸਾਰੇ ਹੀ ਵੈਲਕਮ ਨੇ ਜੀ, ਦਰਵਾਜ਼ਾ ਸਾਰਿਆਂ ਲਈ ਖੁੱਲਾ, ਕਿਸੇ ਵਾਸਤੇ ਬੰਦ ਨਹੀਂ ਹੈ। ਪਰੰਤੂ ਸੀ ਆਰ ਟੀ ਸੀ ਰੂਲ ਐਂਡ ਰੈਗੂਲੇਸ਼ਨ ਜਿਵੇਂ ਸੀ ਜੇ ਮਾਰ 1320 70 ਸਾਲ ਤੋਂ ਚੱਲਦਾ ਰਿਹਾ ਉਵੇਂ ਹੀ ਰਹਿਣਗੇ, ਉਸੇ ਹੀ ਤਰ੍ਹਾਂ ਉਸੇ ਹੀ ਰੂਪ ਰੇਖਾ ਦੇ ਨਾਲ ਉਸੇ ਹੀ ਤਰਜ਼ ਦੇ ਉਤੇ ਇਹ ਜਿਹੜਾ ਚੱਲੇਗਾ। ਸਾਰਿਆਂ ਨੇ ਦਰਵਾਜ਼ੇ ਖੁੱਲੇ ਨੇ, ਜਿਹੜਾ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦਾ, ਟਰਮ ਐਂਡ ਕੰਡੀਸ਼ਨ ਨੂੰ ਫਾਲੋ ਕਰਦਾ, ਕਿਸੇ ਵੀ ਭਾਸ਼ਾ ਦੇ ਵਿਚ ਪ੍ਰੋਗਰਾਮ ਪੇਸ਼ ਕਰਨਾ ਚਾਹੁੰਦਾ, ਅਸੀਂ ਉਹਦੀ ਆਵਾਜ਼ ਨੂੰ ਨਹੀਂ ਦਬਾਂਗੇ, ਜਿਵੇਂ ਕਿ ਸੀ ਜੇ ਮਾਰ 1320 ਏ ਐਮ ਦਾ ਸੁਭਾਅ ਹੈ। ਪਰ ਹੋਵੇ ਸੋਲਿਡ, ਹੋਵੇ ਤੱਥਾਂ ਦੇ ਆਧਾਰ ਤੇ ਵਿਦ ਪਰੂਫ ਸਬੂਤ, ਕਿਉਂਕਿ ਕੋਈ ਵੀ ਹੋਸਟ ਜਦੋਂ ਆਉਂਦਾ ਹੈ ਉਹਦੇ ਕੋਲ ਨੌਲੇਜ ਬੜੀ ਹੋਣੀ ਜ਼ਰੂਰੀ ਹੈ। ਅਸੀਂ ਵੀ ਠੋਕਰਾਂ ਖਾ ਖਾ ਕੇ ਜਿਹੜੇ ਨੇ ਗੋਲ ਹੋਏ ਹਾਂ, ਤੇ ਤੁਸੀਂ ਵੀ ਸਵਾਗਤ ਹੋ। ਨਿਊ ਕਮਰਸ ਵੈਲਕਮ ਹੈ। ਵੀਕਡੇ ਦੇ ਵੀਕਐਂਡ ਤੇ ਤੁਸੀਂ ਕਾਲ ਕਰ ਸਕਦੇ ਹੋ। ਫਸਟ ਕਮ ਸਰ ਫਸਟ ਸਰ, ਜੇ ਸਾਡੇ ਕੋਲ ਸਮਾਂ ਹੋਇਆ ਤਾਂ ਜ਼ਰੂਰ ਤੁਹਾਡਾ, ਨਹੀਂ ਤੇ ਲਿਸਟ ਕਾਫੀ ਲੰਬੀ ਚੌੜੀ ਹੈ। ਸਾਨੂੰ ਕੁਝ ਇੱਕ ਵੀਕਐਂਡ ਤੇ ਹੋਸਟ ਵੀ ਚਾਹੀਦੇ ਨੇ। ਜੇ ਤੁਸੀਂ ਰੱਖਦੇ ਹੋ ਆਪਣਾ ਨੌਲੇਜ ਇਨਫੋਰਮੇਸ਼ਨ ਇਸ ਕਿੱਤੇ ਵਿਚ, ਤੁਸੀਂ ਅਰਸ਼ ਨੂੰ ਕਾਲ ਕਰ ਲਿਓ 416-303-1515। ਤੇ ਲੋ ਹੁਣ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ। ਇਕ ਸਾਥ ਤੁਹਾਡੇ ਕੋਲ ਚਾਹੀਦਾ ਜੇ ਤੁਸੀਂ ਵੈਲ ਵਿਸ਼ਰੋ ਸਾਡੇ ਸੁਣਦੇ ਹੋ। ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਆਪਣੇ ਤਰੀਕੇ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ। ਜੇ ਲਵ ਕਰਦੇ ਹੋ, ਜੇ ਮਹਿਸੂਸ ਕਰਦੇ ਹੋ 1320 ਤੁਹਾਡਾ ਆਪਣਾ ਹੈ, ਅਸੀਂ ਤੁਹਾਡੇ ਆਪਣੇ ਹਾਂ, ਤਾਂ ਫਿਰ ਚਿੜੀ ਹੱਥ ਸੁਨੇਹਾ ਸਮਝ ਕੇ ਸ਼ੇਅਰ ਕਰ ਦਿਓ। ਨਹੀਂ ਤਾਂ ਇਹਨੇ ਡਿੱਗਦੇ ਢਹਿੰਦੇ ਨੇ ਚੱਲ ਤਾਂ ਪੈਣਾ ਹੀ ਹੈ, ਕਿਉਂਕਿ ਆ ਗਿਆ ਸੂਰਜ, ਚੜ ਗਿਆ ਹੁਣ ਸੂਰਜ, ਰੋਸ਼ਨੀ ਬਖੇਰੇਗਾ ਹੀ ਬਖੇਰੇਗਾ। ਸੋ ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
1: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। AI ਦੀ ਤੇਜ਼ੀ ਨਾਲ ਵਧ ਰਹੇ ਖਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੇ ਅੱਜ ਵਿਸ਼ਵ ਨੇਤਾਵਾਂ ਨੂੰ ਦਿੱਤੀ ਚੇਤਾਵਨੀ ਕਿ ਤੇਜ਼ੀ ਨਾਲ ਵਧ ਰਹੇ ਆਰਟੀਫਿਸ਼ਲ ਇੰਟੈਲੀਜੈਂਸ ਅਜਿਹੇ ਖਤਰੇ ਪੈਦਾ ਕਰਦੀ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਮਤਭੇਦ ਦੇ ਵਿਚ ਵੀ ਆ ਗਏ ਨੇ, ਜਿਨ੍ਹਾਂ ਨੇ ਤਰਕ ਦਿੱਤਾ ਹੈ ਕਿ ਮੌਜੂਦਾ ਰੱਖਿਆ ਉਪਾਅ ਕਾਫੀ ਹਨ। ਅਗਲੇ ਹਫ਼ਤੇ ਨਿਊਯਾਰਕ ਵਿਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਕੱਠ ਤੋਂ ਪਹਿਲਾਂ ਬੋਲਦਿਆਂ ਗੁਟਰੇਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਜ਼ਬੂਤ ਨਿਗਰਾਨੀ ਦੀ ਲੋੜ ਹੈ। ਸ਼ਹਿਰ ਵਿਚ ਆਉਣ ਵਾਲੇ ਗਲੋਬਲ ਨੇਤਾਵਾਂ ਨਾਲ ਉਨ੍ਹਾਂ ਦੀਆਂ ਗੱਲਾਂ ਬਾਤਾਂ ਦਾ ਇਕ ਪ੍ਰਮੁੱਖ ਫੋਕਸ ਹੋਵੇਗੀ। ਗੁਟਰੇਸ ਨੇ ਕਿਹਾ ਕਿ ਅਸੀਂ ਉਨ੍ਹਾਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਨ ਲਈ ਸਮਰੱਥਾ ਨਹੀਂ ਰੱਖ ਸਕਦੇ ਜੋ ਉਠਾਈਆਂ ਗਈਆਂ ਹਨ, ਖਾਸ ਤੌਰ ਤੇ ਉਨ੍ਹਾਂ ਲੋਕਾਂ ਵੱਲੋਂ ਜੋ AI ਦੇ ਵਿਕਾਸ ਦੀ ਮੁਢਲੀ ਕਤਾਰ ਵਿਚ ਹਨ। ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਕਿਸੇ ਵੀ ਸਰਕਾਰ ਦੀ ਪਹਿਲੀ ਜਿੰਮੇਵਾਰੀ ਹੈ, ਜਿਸ ਵਿਚ ਆਰਟੀਫਿਸ਼ਲ ਇੰਟੈਲੀਜੈਂਸੀ ਖਤਰਿਆਂ ਤੋਂ ਬਚਾਉਣਾ ਵੀ ਸ਼ਾਮਲ ਹੈ। ਉਧਰ ਨੇਪਾਲ ਵਿਚ ਹੜਾਂ ਦਾ ਕਹਿਰ ਜਾਰੀ ਹੈ। ਮਰਨ ਵਾਲਿਆਂ ਦੀ ਗਿਣਤੀ 1400 ਤੋਂ ਪਾਰ ਹੋ ਗਈ ਹੈ, 6000 ਤੋਂ ਵੱਧ ਅਜੇ ਵੀ ਲਾਪਤਾ ਹਨ। ਮ੍ਰਿਤਕਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਯੂ ਮੁਖੀ ਵੱਲੋਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਯੂਰਪੀਅਨ ਯੂਨੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇ ਲੇਅਨ ਨੇ 27 ਦੇਸ਼ਾਂ ਦੇ ਸਮੂਹ ਵਿਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਸਾਈਟਾਂ, ਆਨਲਾਈਨ ਗੇਮਾਂ ਅਤੇ ਚੈਟਬੋਟਸ ਤੋਂ ਵਰਤੋਂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਵੈਸੇ ਦੁਨੀਆ ਭਰ ਦੇ ਵਿਚ ਲੋਕ ਬੋਲ ਤਾਂ ਰਹੇ ਨੇ ਪਰ ਸੰਗ ਸੰਗ ਕੇ ਬੋਲ ਰਹੇ ਨੇ, ਡਰ ਡਰ ਕੇ ਬੋਲ ਰਹੇ ਨੇ ਕਿ ਕਦੇ ਸਾਨੂੰ ਸਾਡੀ ਸਰਕਾਰ ਵੱਲੋਂ ਹੀ ਕਿਤੇ ਤਲਬਣਾ ਕਰ ਲਿਆ ਜਾਵੇ, ਕਿਉਂਕਿ ਸਰਕਾਰਾਂ ਦੇ ਵਿੱਚ ਦੌੜ ਲੱਗੀ ਹੋਈ ਹੈ। ਜਿਵੇਂ UN ਦੀ ਆਪਾਂ ਕੀਤੀ ਹੈ ਤੇ ਟਰੰਪ ਸਾਹਿਬ ਕਹਿੰਦੇ ਨੇ ਕਿ ਸਭ ਕੁਝ ਠੀਕ ਹੈ, ਇਹਦੇ ਵਿੱਚ ਜਿਹੜਾ ਜਿੱਤੇਗਾ ਉਹੀ ਜੇਤੂ ਆ, ਪਰ ਖਤਰਾ ਭਾਂਪ ਨਹੀਂ ਰਹੇ ਸਾਡੇ ਬਜੁਰਗ ਲੀਡਰ। ਫਰਜ਼ੀ ਕਾਲ ਸੈਂਟਰ ਅਮਰੀਕੀ ਲੋਕਾਂ ਨਾਲ ਠੱਗੀ ਵਾਇਆ ਪਟਿਆਲਾ। ED ਵੱਲੋਂ ਫਰਜ਼ੀ ਕਾਲ ਸੈਂਟਰ ਦਾ ਧੰਦਾ ਵੇਪਰ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪਟਿਆਲਾ, ਚੰਡੀਗੜ੍ਹ ਤੇ ਪੂਨੇ ਵਿਚ ਫਰਜ਼ੀ ਕਾਲ ਸੈਂਟਰਾਂ ਦੇ ਧੰਦੇ ਨੂੰ ਬੇਨਕਾਬ ਕੀਤਾ। ਇਹ ਫਰਜ਼ੀ ਕਾਲ ਸੈਂਟਰ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਸਾਊਦੀ ਅਰਬ ਨੇ ਮੱਕਾ ਤੇ ਹਮਲੇ ਦੀ ਕੋਸ਼ਿਸ਼ ਨੂੰ ਲਕਸ਼ਮਣ ਰੇਖਾ ਦਸਿਆ। ਖੇਤਰੀ ਦੇਸ਼ਾਂ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਸਾਊਦੀ ਅਰਬ ਨੇ ਇਰਾਨ ਸਮਰਥਿਤ ਯਮਨ ਤੇ ਹੋਤੀ ਬਾਗੂਆਂ ਦੇ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਤੇ ਹਮਲਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ, ਜਿਸ ਦੀ ਖੇਤਰ ਦੇ ਦੇਸ਼ਾਂ ਨੇ ਨਿਖੇਧੀ ਤਾਂ ਕੀਤੀ ਪਰ ਕਿਸੇ ਨੇ ਵੀ ਫੌਜੀ ਮਦਦ ਦਾ ਸੰਕੇਤ ਨਹੀਂ ਦਿੱਤਾ। ਉਧਰ ਅਮਰੀਕੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਦੇ ਨਵੇਂ ਵੀਜ਼ਾ ਨਿਯਮ ਤੇ ਰੋਕ, ਵਿਦਿਆਰਥੀਆਂ ਤੇ ਪੱਤਰਕਾਰਾਂ ਤੇ ਪੜ੍ਹਾਈ ਜਾਂ ਕੰਮ ਕਰਨ ਦੀ ਮਿਆਦ ਤੇ ਕੀਤੀ ਸੀ ਸਖ਼ਤੀ। ਅਮਰੀਕਾ ਦੇ ਫੈਡਰਲ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਪੱਤਰਕਾਰਾਂ ਤੇ ਅਮਰੀਕਾ ਚ ਪੜ੍ਹਾਈ ਜਾਂ ਕੰਮ ਕਰਨ ਦੀ ਮਿਆਦ ਤੇ ਸਖ਼ਤ ਪਾਬੰਦੀ ਲਾਉਣ ਵਾਲੇ ਰਾਸ਼ਟਰਪਤੀ ਟਰੰਪ ਦੇ ਨਵੇਂ ਨਿਯਮਾਂ ਤੇ ਅੰਤਰਿਮ ਰੋਕ ਲਾ ਦਿੱਤੀ ਹੈ। ਗਾਜ਼ਾ ਚ ਬੰਬਾਰੀ ਤੋਂ ਬਾਅਦ ਇਕ 7 ਮੰਜ਼ਿਲਾ ਇਮਾਰਤ ਢਹਿ ਢੇਰੀ, 20 ਫਲਸਤੀਨੀ ਦੀ ਮੌਤ ਹੋ ਗਈ, ਜਿਨ੍ਹਾਂ ਚੋਂ 5 ਬੱਚੇ ਤੇ ਸ਼ਾਮਲ ਹਨ ਤੇ 100 ਤੋਂ ਵੱਧ ਮਲਬੇ ਹੇਠ ਦੱਬੇ ਹੋਣ ਦੀ ਖ਼ਬਰ ਹੈ। ਅਮਰੀਕਾ ਚ ਲਾਈਵ ਕਵਰੇਜ ਦੌਰਾਨ ਵੱਡਾ ਹਾਦਸਾ, ਬੱਸ ਦੁਰਘਟਨਾ ਦੀ ਰਿਪੋਰਟਿੰਗ ਕਰ ਰਿਹਾ ਸੀ ਮੀਡੀਆ ਹੈਲੀਕਾਪਟਰ ਕ੍ਰੈਸ਼, 3 ਲੋਕ ਮਾਰੇ ਗਏ ਨੇ। ਇਹ ਖ਼ਬਰ ਅਮਰੀਕਾ ਦੇ ਲਾਸ ਏਂਜਲਸ ਦੇ ਬਾਹਰੀ ਇਲਾਕੇ ਦੇ ਵਿਚੋਂ ਆਈ ਹੈ। ਪਾਕਿਸਤਾਨ ਚੀਨ ਵਿਚਾਲੇ ਕੋਈ ਸਰਹੱਦ ਨਹੀਂ ਹੈ, POK ਤੇ ਭਾਰਤ ਦਾ ਸਖ਼ਤ ਰੁਖ, ਕਿਹਾ ਡਰਾਮੇਬਾਜ਼ੀ ਬੰਦ ਕਰੇ ਪਾਕਿਸਤਾਨ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਅਸੀਂ ਇਸ ਮਾਮਲੇ ਤੇ ਰਿਪੋਰਟਾਂ ਦੇਖੀਆਂ, ਇਸ ਮਾਮਲੇ ਤੇ ਸਾਡੀ ਸਥਿਤੀ ਸਪਸ਼ਟ ਇਕ ਸਾਰ ਰਹੀ ਹੈ, ਪਾਕਿਸਤਾਨ ਅਤੇ ਚੀਨ ਵਿਚਕਾਰ ਕੋਈ ਸਰਹੱਦ ਨਹੀਂ, ਅਸੀਂ ਅਖੌਤੀ ਸਾਂਝੇ ਕਮਿਸ਼ਨ ਨੂੰ ਰੱਦ ਕਰਦੇ ਹਾਂ। ਇਸੀ ਖ਼ਬਰਾਂ ਦਾ ਇਕ ਵਿਸ਼ੇਸ਼ ਹੋਰ ਬੁਲੇਟਿਨ। ਹੁਣ ਤੱਕ ਤੁਸੀਂ ਮੇਰੀ ਜ਼ਬਾਨੀ ਪਹਿਲਾਂ ਖ਼ਬਰਾਂ ਸੁਣੀਆਂ, ਉਸ ਤੋਂ ਬਾਅਦ ਪੰਜਾਬ ਤੋਂ ਚਰਨਜੀਤ ਸਿੰਘ ਜੋਗੀ, ਫਿਰ ਹਿੰਦੀ ਸਮਾਚਾਰ ਸੁਣੇ, ਉਸ ਤੋਂ ਬਾਅਦ ਇਕ ਰਿਪੋਰਟ ਸੁਣੀ, ਉਸ ਤੋਂ ਬਾਅਦ ਤੁਸੀਂ ਮਿੰਟੂ ਸਰੀ ਅਕਸਰ ਦਾ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਗੱਲਬਾਤ, ਹਲਕਾ ਫੁਲਕਾ ਗੀਤ ਸੰਗੀਤ, ਸਾਡੇ ਵਪਾਰੀ ਸੱਜਣਾਂ ਦੇ ਸੁਨੇਹੇ, ਅਤੇ ਨਾਲ ਦੀ ਨਾਲ ਤੁਸੀਂ ਮਿੰਟੂ ਗੁਰੂ ਸਰੀਆ ਜੀ ਨੂੰ ਹੁਣ ਸੁਣੋਗੇ ਇਸ ਖ਼ਬਰਾਂ ਦੇ ਵਿਸ਼ੇਸ਼ ਬੁਲੇਟਿਨ ਤੋਂ ਬਾਅਦ। ਮਿਲਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ, ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
4: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ, ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
3: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 9059285857।
1: ਪ੍ਰੋਗਰਾਮ ਦਾ ਹਿੱਸਾ ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਹੁਣਾਂ ਵੱਲੋਂ ਸਪਾਂਸਰ ਕੀਤਾ ਗਿਆ, ਤੁਸੀਂ ਸੁਣਿਆ। ਸਰਦਾਰ ਭੁਪਿੰਦਰ ਸਿੰਘ, 7 ਦਿਨ ਦੇ ਵਿਚ ਤੁਹਾਡੇ ਘਰ ਦਾ ਕੰਪਲੀਟ ਵਾਸ਼ਰੂਮ ਜਿਸ ਤਰ੍ਹਾਂ ਦਾ ਤੁਸੀਂ ਉਨ੍ਹਾਂ ਨੂੰ ਕਿਹਾ ਕਿ ਇਸ ਤਰ੍ਹਾਂ ਦਾ ਬਣਾਉਣਾ, ਉਹ ਉਸ ਤਰ੍ਹਾਂ ਦਾ ਤੁਹਾਨੂੰ ਐਸਟੀਮੇਟ ਦੇ ਦੇਣਗੇ, ਤੇ 7 ਹਫ਼ਤਿਆਂ ਦੇ ਵਿਚ ਆਪਣੀ ਕਾਂਡੀ ਤੇ ਹਿੱਸਾ ਲੈ ਕੇ ਬਾਹਰ ਨਿਕਲ ਜਾਂਦੇ ਨੇ। ਬਲੀਵ ਨੀ ਬਲੀਵ ਕਰੋਗੇ ਤੁਸੀਂ, ਤੁਹਾਨੂੰ ਬਲੀਵ ਨਹੀਂ ਹੋਣਾ ਕਿ ਅਨੇਕਾਂ ਲੋਕਾਂ ਨੇ ਸਾਨੂੰ ਉਨ੍ਹਾਂ ਦਾ ਬਾਰੇ ਦਸਿਆ ਵੀ ਹੈ ਕਿ ਬਹੁਤ ਵਧੀਆ ਕੰਮ ਕਰਦੇ ਨੇ। ਵੈਸੇ ਅੰਜੂ ਜੀ ਨੇ ਵੀ ਕਰਵਾਇਆ, ਮੈਂ ਵੀ ਕਰਵਾਇਆ, ਸਾਡੇ ਤੇ ਚਲੋ ਹੁੰਦਾ ਹੀ ਆ ਕਿ ਅਸੀਂ ਕਰਵਾਇਆ ਤੇ ਸ਼ਾਇਦ ਐਡ ਲੈ ਲਈ ਹੋਵੇਗੀ। ਨਹੀਂ, ਐਡ ਪਹਿਲਾਂ ਆਈ ਸੀਗੀ ਮੇਰੇ ਕੋਲ ਤੇ ਫੇਰ ਮੈਂ ਆਪਣਾ ਕੰਮ ਕਰਵਾਇਆ ਤੇ ਆਮ ਸੈਟਿਸਫਾਈ, ਕਿਉਂਕਿ ਘਰਾਂ ਦੇ ਵਿਚ ਵਾਸ਼ਰੂਮਾਂ ਦੀ ਤਾਂ ਲੋੜ ਪੈਂਦੀ ਰਹਿੰਦੀ ਹੈ, ਕਿਸੇ ਵੇਲੇ ਲੀਕੇਜ ਹੋ ਗਈ, ਕਿਸੇ ਵੇਲੇ ਕੁਛ ਹੋ ਗਿਆ, ਕਿਸੇ ਵੇਲੇ ਕੁਛ ਹੋ ਗਿਆ। ਸੋ 7 ਦਿਨਾਂ ਦੇ ਵਿਚ ਬਾਹਰ ਕਰਬਲਾ ਸ਼ਾਵਰ ਵੀ ਤਿਆਰ ਕਰਦੇ ਨੇ। ਹਾਂ, ਜੇ ਤੁਸੀਂ ਦੂਸਰਾ ਬਣਾ ਲਿਆ ਪਿਆ, ਸੋਹਣਾ ਬਣ ਗਿਆ, ਇੱਕ ਹੋਰ ਬਣਾ ਲੈਣੇ ਆ, ਫਿਰ ਦੈਟਸ ਅ ਡਿਫਰੈਂਟ ਸਟੋਰੀ। 647-647-1847-6481847 ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਪੁੱਛਿਆ ਸੀ ਭਾਜੀ ਜੇ ਇੱਕ ਘਰ ਚ ਵੜੇ ਤੇ ਇੱਕ ਬਣਾਇਆ ਤੇ ਕਿਸੇ ਨੇ ਕਹਿਤਾ ਜਾ ਦੂਜਾ ਬਣਾ ਦੇ, ਫਿਰ ਉਹਨੂੰ ਮੈਂ ਕਹਿੰਦਾ ਵੀ 2 ਹਫ਼ਤਿਆਂ, 3 ਹਫ਼ਤਿਆਂ, 4 ਹਫ਼ਤਿਆਂ ਬਾਅਦ ਆਊਂਗਾ, ਕਿਉਂਕਿ ਮੈਂ ਅੱਗੇ ਸਮਾਂ ਦਿੱਤਾ ਹੋਇਆ। ਇਹ ਹੈ ਜੀ ਮੇਰੇ ਖਿਆਲ ਦੇ ਵਿਚ ਪ੍ਰੋਫੈਸ਼ਨਲਿਜ਼ਮ। 6476481847
5: ਜੀ, ਸਵੀਟ ਮਹਿਲ ਦੀ ਫਕਰੀਆ ਪੇਸ਼ਕਸ਼, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਸੌ ਤੋਂ ਲੈ ਕੇ 1000 ਲੋਕਾਂ ਦੀ ਪਾਰਟੀ ਦਾ ਪ੍ਰਬੰਧ ਤੁਸੀਂ ਉੱਥੇ ਕਰੋ। ਖਾਣਾ ਬਹੁਤ ਹੀ ਲਾਜਵਾਬ, ਬਹੁਤ ਹੀ ਡਿਲੀਸ਼ੀਅਸ, ਬਹੁਤ ਹੀ ਰਾਇਲ ਲੁੱਕ ਦਾ ਕਨਵੈਨਸ਼ਨ ਸੈਂਟਰ ਹੈ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਕਾਂਕਰਡ, نمبر ٹو کال دم 416-433-9191 تے سکھتاج جی نو کال کر سکتے ہو. روی گلاٹی لا آفیسر روی جی جو کہ بیسٹر سالیسیٹر تے نوٹری پبلک نے ایفیڈیوٹ ڈیکلریشن لیٹر سپانسرشپ لیٹر اسٹیٹ پلاننگ کرنا چاہتے ہو کوئی اسٹیٹ کیسز ہے کہ نہیں وہ لیگل مشورہ بھی حاصل کرنا چاہتے ہو تو روی گلاٹی لا آفس نو 905-232-8700 تے کال کر سکتے ہو. اور نال ہی نال ایچ کے موورز اینڈ سٹوریج جیتے دا بیسٹ لوکل اتے لانگ ڈسٹینس موورز نے ریزیڈینشل موونگ اسپیشلٹی موونگ پیکنگ سروسز کارگو سروسز سٹوریج سروسز وغیرہ تو چاہتے ہے گیو جنک ریموول وی ایکسپرٹ ہے کہ اندر وچ بھی اینڈ دے پرووائڈ سروسز آل اوور کینیڈا 140 ایڈوانس بولیوارڈ یونٹ 10 برامپٹن وی کینیڈا آفس لوکیٹڈ ہے بٹ یو کین کال دیم اینی ٹائم ایٹ 416-524-6704.
1: فیئر پرائز ٹرک رپیئر سینٹر انجن ٹرانسمیشن ریبلٹ رپیئر ڈی پی ایف کلیننگ اینڈ رپیئر الیکٹریکل رپیئر سافٹ ویئر سولوشن اے ٹو زیڈ سروس لئی فیئر پرائز ٹرک رپیئر سینٹر دے ویر ہیپی بڑیال جی نو کال کر سکتے ہو. ون گڈ مارک پلیس سی ٹوبیکو سکھاٹے سی جی 905-6-7967-7067-9257. ٹریفک کوڈ ایڈوکیٹ جے کلوٹی صاحب کسی بھی طرح کی ٹریفک کی الاگنا ہونے کی صورت آپ جی نو ٹکٹ مل گئی ہے. کیئرلیس ڈرائیونگ سٹن ڈرائیونگ ڈرائیونگ انڈر سسپیکشن ڈرائیونگ وداؤٹ انشورنس لیکو لائسنس ایکٹ ایم ٹی اوفینس سیویئر افینس. ٹریفک کوڈ ایڈوکیٹ جی کلوٹی صاحب نو 79 ہرنٹیریو سٹریٹ بفلو پلازا 416-716-3464 تے کال کر سکتے ہو. کیلڈن پیونگ ریزیڈینشیل کمرشل انڈسٹریل ڈرائیو وے پارکنگ لاٹ ٹرک ٹرمینل سروس اسٹیشن اور فارم ڈرائیو وے جس پال جی نو کال کر لینا 416-818-9900. شاہ ٹرانسپورٹ ہائر کر رہا جی امیجیٹلی ٹیم سولو ڈرائیور اتے نال کمپنی ڈرائیور. جے تسی کام دی تلاش دے وچ ہو تاں کال کر لینا. لیریڈو اتے ٹیکسس دے رن نے سٹڈی مائلز ریلائبل ورک اتے پیمنٹ آن ٹائم. سندیپ جی نو 416-903-8390. پروگرام سپانسر بائے سویٹ میل اتے پریزیڈنٹ کنوینشن دے سکھراج کنگ سکھا کنگ ہونا والوں اگلی منٹو گرو شری دی گل بات نو سپانسر کیتا جاوے گا. نمبر 416-679-9999 سویٹ محل. میں ہاں تیرا دوست اتے ہوس درباغ سنگھ چاولا سن دیکھ رہے ہو چاولا نیوز نیٹ ورک ٹورانٹو.
0: تسی سن رہے ہو چاولا نیوز نیٹ ورک ٹورانٹو.
6: जुड़नगे कनेडा तो पंजाब दे तार विचार चर्चा होवेगी साडे ते मिंटो गुरसरिये दे विचकार. लो जी सुनो फिर ठा सोटा मिंटो गुरसरिये दा मिंटो गुरसरिये दा.
7: Real news, real impact, showing you real world. CJMR 1320. CJMR 1320. The voice of the city.
1: ویلکم بیک چاولا نیوز نیٹورک ٹورانٹو. 25 منٹ سارے کو ہور باقی نے. 25 منٹاں دے وچ میں گل بات کراں گا منٹو گرو سریج دے نال. چاولا نیوز نیٹورک ٹورانٹو ساری کوشش ہے کہ جدو اسی مہمان لیائیے تو پھر سبزیاں بیچنیاں بند کر دئیے. مینوں کوئی بھی ویر دس سکدا کہ انٹیریو دے وچ انہاں لمبا ادھا ادھا پونا پونا گھنٹہ کوئی ٹاک شو ود آر کمرشل چلتا ہوئے. اجے بھی کوئی کمی ہے تاں ضرور دسیو, اسی تہاڈے سجھاواں نوں مدنظر رکھدے اس نوں دور کرن دا یتن کرانگے. آن لائن آ کے دس سکدے 905-813-1320. کسے چینل دا نام نہ لیو, ہو سکدا او کردا ہوئے میں سندا نہ ہوا. 905-813-1320. منو جی ویلکم, سواگت ہے جی اینو, سات سری کال
8: پریہ جی. سارے نوں سات سری کال
1: جی. کی حال چال, ٹھیک ٹھاک ہو؟
8: چڑھدی کلا جی.
1: چلو چڑھدی کلا چاہیے. ہاں جی انجو جی, ساتھ دے رہے تے ٹیکنیشن کرن تو نا جی. انجو جی کی کوشن ہے
5: جی؟ امنٹو جی ست سری کال میرے والوں جی. میں پوچھنا چاہوں گی پہلا سوال کہ مکھ منتری دی پتنی والوں تین نیتاواں تے کیس ٹھوکیا گیا, کی کہنا چاہو گے؟
8: یہ تین نیتا نے سکھپال کھیرا, بکرم جیٹیا تے بیبا ہرسمرت کور بادل. گل یہ کہ بیبا بادل تے مجیٹیا بھن برا سکھپال کھیرا لگ بھگ کہہ لو کہ مجیٹھیا دے انداز چ راجنیتی کرن والا, بالکل انہاں دا انداز دوواں دا ایک جا کے ٹرے تے کٹھا ہو جاندا ہے, بالکل کہہ لو کہ ایکو جہا ہے برابر حملہ ورنے دوویں. تو خیر گل یہ کہ جیڑا معاملہ سی کتھت 5 کروڑ دا ਉਸ ਮਾਮਲੇ ਦੇ ਵਿਚ ਨੋਟਿਸ ਸਰਵ ਕੀਤੇ ਗਏ ਸਨ। ਦੇਖੋ ਜਿਹੜਾ ਮਾਣਹਾਨੀ ਦਾ ਇੱਜ਼ਤ ਹੱਤਕ ਦਾ ਕੇਸ ਹੁੰਦਾ ਉਹ ਇੱਕ ਪ੍ਰੋਸੀਜਰ ਚੋਂ ਲੰਘਦਾ। ਸਾਡੇ ਇੱਥੇ ਪ੍ਰੋਸੀਜਰ ਕੀ ਆ ਕਿ ਫਸਟ ਆਫ ਆਲ ਤੁਸੀਂ ਇੱਕ ਨੋਟਿਸ ਦੇਵੋਗੇ ਜਿਹੜਾ ਕਿ 15 ਦਿਨ ਦਾ ਹੁੰਦਾ ਕਿ ਤੁਸੀਂ ਉਹਨਾਂ 15 ਦਿਨਾਂ ਦੇ ਅੰਦਰ ਅੰਦਰ ਕੀ ਉਸ ਚੀਜ਼ ਨੂੰ ਕਰੈਕਟ ਕਰੋਗੇ, ਯਾਨੀ ਮਾਫ਼ੀ ਮੰਗੋਗੇ ਜਾਂ ਜੋ ਵੀ ਲਿਖਿਆ ਹੁੰਦਾ ਤੇ ਜਾਂ ਤਾਂ ਉਹਦੇ ਚ ਉਹ ਸੋਰਟ ਹੋ ਜਾਵੇ। ਜਾਂ ਫਿਰ ਦੋ ਤਰ੍ਹਾਂ ਦਾ ਇੱਜ਼ਤ ਹੱਤਕ ਕੇਸ ਹੁੰਦਾ, ਉਹਦੇ ਚ ਸਿਵਲ ਸੂਟ ਹੁੰਦਾ, ਉਹਦੇ ਚ ਕ੍ਰਿਮੀਨਲ ਡੈਫਾਮੇਸ਼ਨ ਹੁੰਦੀ ਹੈ। ਤਾਂ ਇਹਨਾਂ ਨੇ ਕ੍ਰਿਮੀਨਲ ਡੈਫਾਮੇਸ਼ਨ ਪਾਈ ਆ, ਯਾਨੀ ਜਿਹਦੇ ਵਿਚ ਮੈਕਸੀਮਮ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ। ਤਾਂ ਇਹਦੇ ਚ ਕੀ ਆ ਕਿ 15 ਦਿਨਾਂ ਚ ਜਵਾਬ ਨਹੀਂ ਆਇਆ, ਉਸ ਤੋਂ ਬਾਅਦ ਫਿਰ ਇਹ ਆਜ਼ਾਦ ਨੇ ਬੀਬਾ ਜੋ ਗੁਰਪ੍ਰੀਤ ਕੌਰ ਵਾਈਫ ਆਫ ਭਗਵੰਤ ਮਾਨ, ਹੁਣ ਇਹਨਾਂ ਨੇ ਗੱਲ ਇਹ ਆ ਕਿ ਜੋ ਕੇਸ ਦਾਇਰ ਕੀਤਾ ਉਹ ਇਹਨਾਂ ਦਾ ਅਧਿਕਾਰ ਖੇਤਰ ਆ। ਪਰ ਕਮਾਲ ਵੇਖੋ ਕਿ ਇਸ ਮਾਮਲੇ ਦੇ ਵਿਚ ਹਾਲੇ ਤੱਕ ਜਾਂਚ ਪੜਤਾਲ ਕੋਈ ਸ਼ੁਰੂ ਹੀ ਨਹੀਂ ਹੋਈ ਕਿਸੇ ਵੀ ਪ੍ਰਕਾਰ ਦੀ। ਔਰ ਗੱਲ ਇਹ ਹੈ ਕਿ ਪਟੀਸ਼ਨਰ ਸ਼ਾਇਦ ਤੀਜੀ ਪਟੀਸ਼ਨ ਵੀ ਇਸ ਮੁਤਲਕ ਕੋਰਟ ਦੇ ਵਿਚ ਚਲੇ ਗਈ। ਹੁਣ ਇਹ ਇੱਕ ਬੜਾ ਕਹਿ ਲੋ ਕਿ ਕਾਨੂੰਨੀ ਵਿਸ਼ਾ ਹੈ ਕਿ ਜਿਹੜਾ ਮਾਮਲਾ ਕੋਰਟ ਦੇ ਵਿਚ ਗਿਆ, ਜਿਸ ਪਟੀਸ਼ਨ ਦੇ ਵਿਚ ਜ਼ਿਕਰ ਆਇਆ ਇਹਨਾਂ ਸਾਰੇ ਘਟਨਾਕ੍ਰਮਾਂ ਦਾ, ਉਹਨਾਂ ਦੇ ਮੱਦੇਨਜ਼ਰ ਕੋਈ ਪੋਲੀਟੀਕਲ ਸਟੇਟਮੈਂਟ ਬਣਾਈ ਜਾਂਦੀ ਹੈ ਤਾਂ ਕੀ ਉਹ ਮਾਣਹਾਨੀ ਹੈ ਜਾਂ ਇੱਜ਼ਤ ਹੱਤਕ ਹੈ, ਕਾਨੂੰਨੀ ਬਹਿਸ ਦਾ ਵਿਸ਼ਾ ਹੈ। ਦੂਜੀ ਗੱਲ ਇਹ ਆ ਕਿ ਚਲੋ ਇਹ ਸਭ ਦਾ ਅਧਿਕਾਰ ਆ, ਕਿਸੇ ਨੂੰ ਲੱਗਦਾ ਮੇਰੀ ਇੱਜ਼ਤ ਹੱਤਕ ਹੋਈ ਹੈ ਤਾਂ ਉਹ ਉਹਦੇ ਮੁਤਾਬਕ ਕੇਸ ਪਾ ਲਵੇ, ਅਗਲੇ ਦਾ ਰਾਈਟ ਬਣਦਾ, ਅਗਲੇ ਦਾ ਅਧਿਕਾਰ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਸ ਬੰਦੇ ਕਰਕੇ ਤੁਹਾਡੀ ਕਿਰਕਰੀ ਹੋਈ, ਸਭ ਤੋਂ ਵੱਡੀ ਤਲਵਾੜੇ ਵਾਲੇ ਗਰੇਵਾਲ ਕਰਕੇ ਜਿਹੜੀ ਉਹ ਕਿਰਕਰੀ ਹੋਈ, ਜਿਹੜਾ ਸੋ ਕਾਲਡ ਤੁਹਾਡਾ ਬਿਲਕੁਲ ਨਜ਼ਦੀਕੀ ਆ ਤੇ ਜਿਹੜਾ ਬੰਦਾ ਤੁਹਾਡੀਆਂ ਪਾਰਟੀਆਂ ਚ ਮਹਿਫਲਾਂ ਚ ਤੁਹਾਡੇ ਮਤਲਬ ਕਿ ਡਾਇਨਿੰਗ ਟੇਬਲ ਤੱਕ, ਤੁਹਾਡੇ ਨਾਲ ਡਿਨਰ ਤੱਕ, ਲੰਚ ਤੱਕ, ਪਤਾ ਨੀ ਕਿੱਥੋਂ ਕਿੱਥੋਂ ਤੱਕ ਨੇੜਤਾ ਰੱਖਦਾ ਰਿਹਾ, ਤੁਸੀਂ ਉਹਦੇ ਤੇ ਕਾਰਵਾਈ ਕਿਉਂ ਨੀ ਕਰਵਾ ਰਹੇ, ਉਹਨੂੰ ਨੋਟਿਸ ਕਿਉਂ ਨਹੀਂ, ਉਹਨੂੰ ਪਰਚੇ ਚ ਕਿਉਂ ਨਹੀਂ? ਸਾਰੇ ਪਵਾੜੇ ਦੀ ਜੜ ਤੇ ਅਮਰਦੀਪ ਗਰੇਵਾਲ ਆ ਨਾ, ਜਿਹੜਾ ਸੋ ਕਾਲਡ ਇਹਨਾਂ ਦਾ ਜੀਜਾ ਜੀ ਆ। ਗੱਲ ਇਹ ਆ ਕਿ ਦੇਖੋ ਗਰੇਵਾਲ ਨੇ ਜੋ ਆਡੀਓ ਚ ਵੀਡੀਓ ਚ ਬੋਲਿਆ ਸਭ ਰਿਕਾਰਡਡ ਹੈ, 52 ਮਿੰਟ ਦੀ ਰਿਕਾਰਡਿੰਗ ਹੈ, ਸਾਰੀ ਦੀ ਸਾਰੀ ਉਹ ਪਬਲਿਕ ਡੋਮੇਨ ਚ ਆ, ਜੇ ਨਹੀਂ ਕਿਸੇ ਨੇ ਸੁਣੀ ਤੇ ਸੁਣ ਸਕਦਾ। ਉਸ ਬੰਦੇ ਨੇ ਜੋ ਬੋਲਿਆ ਚੱਲਿਆ ਤਾਂ ਉਹਦਾ ਪਹਿਲਾ ਪੌੜ ਕੀ ਹੋਏਗਾ, ਉਹਦਾ ਪਹਿਲਾ ਸਟੈਪ ਕੀ ਹੋਏਗਾ ਕਿ ਤੁਸੀਂ ਆਡੀਓ ਵੀਡੀਓ ਨੂੰ ਤਸਦੀਕ ਕਰਵਾਇਆ ਕਿ ਉਹ ਜੈਨੀਓਨ ਹੈ, ਔਰ ਮੈਨੂੰ ਪਤਾ ਉਹ ਜੈਨੀਓਨ ਹੈ, ਉਹ ਮੈਨੂੰ ਪਤਾ ਜੈਨੀਓਨ ਆ, ਤੁਸੀਂ ਉਹਦੀ ਤਸਦੀਕ ਕਰਾਉਂਦੇ, ਉਸ ਤੋਂ ਬਾਅਦ FIR ਦਰਜ ਕਰਦੇ ਕਿ ਤੁਹਾਡੇ ਨਾਮ ਤੇ ਕੋਈ ਬੰਦਾ 5 ਕਰੋੜ ਦੀ ਉਗਰਾਹੀ ਕਰ ਰਿਹਾ ਵਾ। ਉਥੋਂ ਅਸੀਂ ਸਮਝਦੇ ਕਿ ਹਾਂ ਤੁਸੀਂ ਜੋ ਐਕਸ਼ਨ ਲੈ ਰਹੇ ਹੋ ਉਹ ਐਕਸ਼ਨ ਬਿਲਕੁਲ ਸਹੀ ਆ। ਜਦੋਂ ਹੁਣ ਤੁਸੀਂ ਆਡੀਓ ਵੀਡੀਓ ਜੋ ਵੀ ਬਣੇ ਆ, ਰਿਕਾਰਡਿੰਗਾਂ ਵਗੈਰਾ ਨੇ, ਤੁਸੀਂ ਉਹਨਾਂ ਦੀ ਕੋਈ ਫੋਰੈਂਸਿਕ ਜਾਂਚ ਨਹੀਂ ਕਰਵਾਈ, ਕਿਉਂ? ਕਿਉਂਕਿ ਤੁਸੀਂ ਜਾਣਦੇ ਹੋ ਕਿ ਮਾਮਲਾ ਤੇ ਜਿਹੜਾ ਹੈ ਨਾ ਜੀ ਉਹ ਆਡੀਓ ਵੀਡੀਓ ਚ ਸੱਚਾ ਹੈ। ਹੁਣ ਜੇ ਉਹ ਸੱਚਾ ਹੈ ਤਾਂ ਉਹਦੇ ਨਾਲ ਜੁੜੇ ਦੂਸਰੇ ਮਾਮਲੇ ਗੁਰੀਚਾਲ ਵਾਲੇ ਉਹ ਵੀ ਜੁੜੇ ਆ, ਤੀਸਰਾ ਪ੍ਰਕਰਨ ਨਾਲ ਜੁੜਿਆ ਕੋਰਟ ਦਾ, ਫਿਰ ਚੌਥਾ ਜੁੜਦਾ ਆ ਕੇ ਸਿਆਸਤ ਦਾ, ਜਿਹੜੀ ਇਹ ਬਿਆਨਬਾਜ਼ੀ ਹੋਈ ਆ ਜਿਹਦੇ ਮੱਦੇਨਜ਼ਰ ਤੁਸੀਂ ਇਹ ਕੀਤਾ। ਤਾਂ ਜੇਕਰ ਤੁਹਾਡਾ ਕੋਈ ਕਿਸੇ ਨਾਲ ਲਿੰਕ ਨਹੀਂ, ਕੋਈ ਕਿਸੇ ਨਾਲ ਲਾਗਾ ਤੇਗਾ ਨਹੀਂ ਹੈ, ਤਾਂ ਤੁਸੀਂ ਚੁੱਪ ਕਰਕੇ ਭਾਈ ਉਸ ਬੰਦੇ ਤੇ ਵੀ ਮੁਕੱਦਮਾ ਦਰਜ ਕਰੋ ਨਾ, ਉਹਨੂੰ ਕਿਉਂ ਛੱਡ ਰਹੇ ਹੋ? ਔਰ ਉਹ ਬੰਦਾ ਹੈ ਕਿੱਥੇ ਆ? ਜਿਸ ਬੰਦੇ ਨੇ ਤੁਹਾਡੇ ਨਾਮ ਤੇ ਡੀਲ ਕਰਨ ਦਾ ਯਤਨ ਕੀਤਾ ਉਹ ਬੰਦਾ ਇਸ ਵੇਲੇ ਹੈ ਕਿੱਥੇ? ਵੱਡਾ ਸਵਾਲ ਤੇ ਇਹ ਵੀ ਬਣਦਾ ਹੈ ਨਾ।
1: ਬਿਲਕੁਲ, ਬਹੁਤ ਵੱਡਾ ਕੁਐਸਚਨ ਤੁਸੀਂ ਬੜੇ ਤੱਥਾਂ ਦੇ ਆਧਾਰ ਦੇ ਉੱਤੇ ਜਿਹੜੇ ਕੁਐਸਚਨ ਨੇ ਐਜ ਏ ਲਾਇਰ, ਐਜ ਏ ਚੰਗੇ ਵਕੀਲ, ਚੰਗੇ ਪੱਤਰਕਾਰ ਦੀ ਤਰ੍ਹਾਂ ਸਾਹਮਣੇ ਰੱਖੇ ਨੇ ਕਿ ਇਨ੍ਹਾਂ ਪੁਆਇੰਟਾਂ ਦਾ ਜਵਾਬ ਦਊਗਾ ਤੇ ਦਊਗਾ ਕੌਣ। ਅਸੀਂ ਤਹਿ ਦਿਲ ਤੋਂ ਧੰਨਵਾਦੀ ਆ, ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਤੇ ਦਿਲ ਖੁਸ਼ ਹੁੰਦਾ ਜਦੋਂ ਸਾਹਮਣੇ ਨਿਗਾਹ ਮਾਰਦੇ ਆ ਕਿ ਡੇ ਫਸਟ ਦੇ 15 ਦਿਨ ਹੋਏ ਨੇ, 16ਵਾਂ ਦਿਨ ਹੈ ਸਾਨੂੰ ਵਾਪਸ ਆਇਆ। 31 ਦਸੰਬਰ 2025 ਨੂੰ CMR 1320 ਆਫ ਏਅਰ ਹੋਇਆ, ਸਾਨੂੰ ਪਤਾ ਨਹੀਂ ਸੀ ਅਸੀਂ ਧਰਤੀ ਤੇ ਸਾਂ, ਸਾਨੂੰ ਸੁੱਜ ਨਹੀਂ ਸੁੱਜ ਰਿਹਾ। ਚਲੋ ਜਿਸ ਸਟੇਸ਼ਨ ਤੇ ਅਸੀਂ ਗਏ ਉਹਨਾਂ ਦੇ ਸੀਈਓ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ, ਜਿੰਨਾ ਚੋਗ ਸੀ ਇੱਥੇ ਚੁੱਕਣਾ ਪਿਆ, ਕਿਸਮਤ ਨੇ ਸਾਡੀ ਖੇਡ ਖੇਡੀ ਕਿ ਸਾਨੂੰ ਇਹ ਜੋ ਰੱਬ ਕਰਦਾ ਸ਼ਾਇਦ ਚੰਗਾ ਕਰਦਾ ਤੇ ਇਹ ਚੰਗਾ ਹੀ ਹੈ। ਇਹਦੀਆਂ ਚਾਬੀਆਂ ਲੈ ਕੇ ਵਾਪਸ ਆਏ ਹਾਂ। ਤੁਹਾਡਾ ਆਪਣਾ ਇਹ ਪ੍ਰੋਗਰਾਮ ਭਾਰਤੀ ਭਾਈਚਾਰੇ ਦਾ ਪ੍ਰੋਗਰਾਮ ਹੈ, ਕਮਿਊਨਿਟੀ ਦਾ ਪ੍ਰੋਗਰਾਮ ਹੈ। ਇਹ ਸੂਰਜ ਚੜ ਚੁੱਕਾ ਹੈ, ਟਾਵਰ ਦੀ ਮੂਵਮੈਂਟ ਹੋਈ ਹੈ, ਵੱਖਰੀ ਲੋਕੇਸ਼ਨ ਚੇਂਜ ਹੋਈ ਹੈ, ਉੱਥੇ ਕਿਤੇ ਡਿਸਟਰਬੈਂਸ ਆ ਰਹੀ ਹੋਵੇਗੀ। ਰਾਤ ਨੂੰ 9 ਵਜੇ ਤੋਂ ਬਾਅਦ ਡੈਫੀਨੇਟਲੀ ਸਾਨੂੰ 100% ਸਾਡੇ ਇੰਜੀਨੀਅਰ ਨੇ ਦੱਸਿਆ ਕਿ ਜਿੰਨਾ ਚਿਰ ਪਾਰਟ ਨਹੀਂ ਲੱਗਦਾ ਉਨਾ ਚਿਰ ਤੇ ਭੁੱਲ ਜਾਓ, ਤੁਹਾਨੂੰ ਕੰਪਲੇਂਟਾਂ ਆਉਣਗੀਆਂ ਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿੜਕਿ ਤੇ ਸ਼ਾਮ 9 ਵਜੇ ਤੱਕ ਟੱਲੀ ਵਾਂਗੂ ਟਣਕੇਗਾ। ਬਫਲੋ 100 ਕਿਲੋਮੀਟਰ ਤੋਂ ਕੋਲ ਆਈਆਂ, ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਔਰ ਨਾਲ ਦੀ ਨਾਲ ਇਧਰ ਆ ਜਾਓ ਤੁਸੀਂ ਬੈਰੀ ਵਾਲੇ ਪਾਸੇ, ਈਸਟ, ਵੈਸਟ, ਨੌਰਥ, ਸਾਊਥ, ਸਕਾਰਬਰੋ, ਮਾਰਕਮ, ਕਦੀ ਅਸੀਂ ਸੋਚਿਆ ਹੀ ਨਹੀਂ ਸੀ ਉਥੇ ਪਹੁੰਚਦਾ। ਧੰਨਵਾਦ ਤੁਹਾਡਾ ਸਭ ਦਾ। ਤੁਸੀਂ ਇਸ ਵਕਤ ਸਾਨੂੰ ਸੁਣਦੇ ਹੋ ਰੇਡੀਓ ਤੇ, ਮੈਂ ਤਾਂ ਗੱਲ ਕਰਨ ਲੱਗਾ ਸੀ ਕਿ 15 ਦਿਨਾਂ ਦੇ ਵਿੱਚ ਅਸੀਂ ਬੇਨਤੀ ਕੀਤੀ ਕਿ ਇੱਕ ਜਣਾ ਨਾਲ ਜੁੜੋ, ਦੋ ਜਣੇ ਨਾਲ ਜੁੜੋ, ਚਾਰ ਜਣੇ ਨਾਲ ਜੁੜੋ। ਇਸ ਵਕਤ 4 ਕੰਟਰੀਆਂ ਦੇ ਵਿੱਚ ਸਾਨੂੰ ਤੁਸੀਂ ਵੈਬਸਾਈਟ ਤੇ ਸੁਣ ਰਹੇ ਹੋ ਜਾਂ ਐਪ ਤੇ ਸੁਣ ਰਹੇ ਹੋ ਸਾਨੂੰ ਨਹੀਂ ਪਤਾ, ਆਸਟ੍ਰੇਲੀਆ ਦੇ ਵਿੱਚ ਹੈ, ਇੰਡੀਆ ਦੇ ਵਿੱਚ ਹੈ, ਇਧਰ ਸਾਡੇ ਯੂਨਾਈਟਿਡ ਸਟੇਟ ਅਮਰੀਕਾ ਦੇ ਵਿੱਚ ਹੈ ਤੇ ਕੈਨੇਡਾ ਦੇ ਵਿੱਚ ਹੈ। ਯੂਟਿਊਬ, ਫੇਸਬੁੱਕ ਦੇ ਰਾਹੀਂ ਜਿੰਨੇ ਸੁਣ ਰਹੇ ਨੇ ਉਹਨਾਂ ਦਾ ਧੰਨਵਾਦ ਬਾਈ, ਸ਼ੇਅਰ ਕਰ ਦਿਆ ਕਰੋ, ਬਹੁਤ ਸ਼ੁਕਰੀਆ। ਆਈ ਪੀ ਟੀਵੀ ਬਾਕਸ ਤੇ ਮਿਲੀਅਨਸ ਲੋਕ ਦੇਖਦੇ ਨੇ, ਲੱਖਾਂ ਲੋਕ ਸਾਡੇ ਜਿਹੜੇ ਨੇ ਉਹ ਦੇਖਦੇ ਨੇ। ਸਾਡੀ ਪੰਜਾਬੀ ਕਮਿਊਨਿਟੀ ਕੋਈ ਘੱਟ ਕਮਿਊਨਿਟੀ ਨਹੀਂ ਹੈ ਕੈਨੇਡਾ ਦੇ ਵਿੱਚ, ਘਰ ਘਰ ਦੇ ਵਿੱਚ ਆਈ ਪੀ ਟੀਵੀ ਬਾਕਸ, ਇਹਦਾ ਡਾਟਾ ਹੀ ਸਾਡੇ ਕੋਲ ਹੈ ਨਹੀਂ। ਔਰ ਜਿਹੜੇ ਟੈਲੀਫੋਨ ਤੇ ਨੇ ਉਹਨਾਂ ਦਾ ਡਾਟਾ ਨਿਕਲ ਆਉਂਦਾ 647-900-1013 ਵੀ, 641-741-1919 ਇਹ ਡਾਟਾ ਸਾਡੇ ਕੋਲ ਆ ਜਾਂਦਾ। ਮੈਨੂੰ ਅੱਜ ਤੋਂ 20 ਵਰੇਗੰਢ ਜਦੋਂ ਮੈਂ ਬਣਾਈ ਸੀ, 20 ਵਰੇਗੰਢ ਦੀ ਗੱਲ ਦੇ ਉੱਤੇ ਅਸੀਂ, ਮੈਂ ਕਹਿਤਾ ਜੀ 10 ਕੁ ਮਿਲੀਅਨ ਹਿੱਟ ਹੋਇਆ ਤੇ ਮੇਰੇ ਜਿਹੜੇ ਸਰਵਰ ਬਣਾ ਕੇ ਦੇਣ ਵਾਲੇ ਸੀ ਉਹਨਾਂ ਨੇ ਆ ਕੇ ਮੈਨੂੰ ਕੰਨ ਦੇ ਵਿੱਚ ਇੱਕ ਸ਼ਬਦ ਕਿਹਾ, ਰਿਕਾਰਡ ਦੇ ਉੱਤੇ ਆ, ਮੇਰੇ ਕੋਲ ਵੀਡੀਓ ਬਣੀ ਹੋਈ ਹੈ ਕਿ ਨਹੀਂ ਯਾਰ ਚਾਵਲਾ ਜੀ ਝੂਠ ਬੋਲ ਰਹੇ ਹੋ, ਤਾਂ 20 ਮਿਲੀਅਨ ਦੇ ਉੱਤੇ ਹਿੱਟ ਆ ਤੁਹਾਡੀ। ਸੋ ਇਹ ਮਿਲੀਅਨ ਮੁਲੀਅਨ ਵਾਲੀਆਂ ਹਿੱਟਾਂ ਅਸੀਂ ਦੇਖ ਚੁੱਕੇ ਹਾਂ, ਸੁਣਦੇ ਹੋ ਤੁਸੀਂ ਪਿਆਰ ਮੁਹੱਬਤ ਸਤਿਕਾਰ। ਸਾਨੂੰ ਪਤਾ ਹੈ ਕਿ ਸੋਸ਼ਲ ਨੈਟਵਰਕ ਮੀਡੀਆ ਨੇ ਸਾਡੇ ਰੇਡੀਓ ਪ੍ਰੋਗਰਾਮ ਦੀ ਮਾਰਕੀਟ ਨੂੰ ਥੋੜਾ ਡੈਮੇਜ ਕੀਤਾ, ਪਰ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ। ਤੁਸੀਂ ਇਸ ਨੂੰ ਹੋਰ ਵੀ ਗਾਂਹ ਲਿਜਾ ਸਕਦੇ ਹੋ, ਇੱਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਨੂੰ, ਕੱਲ ਜਿਵੇਂ ਤੁਸੀਂ ਸੁਣ ਰਹੇ ਹੋ ਕੱਲ ਇੱਕ ਹੋਰ ਨਾਚ ਜੋੜਿਓ। ਜੇ ਪ੍ਰੋਗਰਾਮ ਨਾ ਪਸੰਦ ਆਵੇ ਤਾਂ ਆਪਣੇ ਆਪ ਬੰਦ ਕਰ ਦੇਵੇਗਾ, ਸਾਡਾ ਤੁਹਾਡੇ ਨਾਲ ਇਹ ਵਾਅਦਾ ਹੈ। ਤੱਥਾਂ ਦੇ ਆਧਾਰ ਤੇ ਸੱਚ ਦੇ ਪਹਿਰਾ ਦੇਣ ਦਾ ਕੋਸ਼ਿਸ਼ ਯਤਨ ਹੈ, ਹੁਣ ਤਾਈਆਂ ਸਾਡੀ ਟੀਮ ਦੇ ਵਿੱਚ ਬਹੁਤ ਸਾਰੀਆਂ ਹੋਣਗੀਆਂ, ਜ਼ਰੂਰ ਦੱਸਿਆ ਕਰੋ, ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਟੂਡੀਓ ਦੇ ਵਿੱਚ ਆਨਲਾਈਨ ਨੰਬਰ ਹੈ 905-800-1313-1320, ਮੇਰਾ ਪਰਸਨਲ ਨੰਬਰ 416-716-7097-94। ਹਾਂਜੀ
5: ਜੀ, ਅਮਿਤ ਜੀ ਪੁੱਛਣਾ ਚਾਹਾਂਗੇ ਜੀ ਕਿ 100 ਸਕੂਲਾਂ ਦੇ ਡਾਟਾ ਦੀ ਹੋਈ ਹੈ ਕੁਵਰਤੋਂ, ਕੀ ਕਹਿਣਾ ਚਾਹੋਗੇ?
8: 100 ਨਹੀਂ, ਮੇਰੇ ਖਿਆਲ ਦੇ
5: ਨਾਲ
8: ਇਹ ਬਹੁਤ ਵੱਡਾ ਇੱਕ ਮਾਮਲਾ ਬਣ ਗਿਆ, ਜਿੱਥੋਂ ਪਤਾ ਲੱਗਿਆ ਕਿ ਇਹ ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਨਾ ਬੜੀ ਖਤਰਨਾਕ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਚ 1000 ਵੋਕੇਸ਼ਨਲ ਅਧਿਆਪਕਾਂ ਦੀ ਜਿਹੜੀ ਭਰਤੀ ਦੇ ਨਾਂ ਤੇ ਹੈ ਨਾ, ਉਹ ਮਤਲਬ ਕਿ ਡਾਟਾ ਜਿਹੜਾ ਉਹ ਚੋਰੀ ਹੋਇਆ। ਉਸ ਤੋਂ ਬਾਅਦ ਫਿਰ ਉਸਦੇ ਨਾਮ ਤੇ ਕੀ ਹੈ ਕਿ ਇੱਕ ਅਧਿਕਾਰਤ ਤੌਰ ਤੇ ਮਹਿਕਮੇ ਵੱਲੋਂ ਪੱਤਰ ਜਾਰੀ ਕੀਤਾ ਗਿਆ, ਜਿਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਮਹਿਕਮੇ ਵੱਲੋਂ ਕਿਸੇ ਕੰਪਨੀ ਜਾਂ ਮਤਲਬ ਕਿ ਵੋਕੇਸ਼ਨਲ ਟ੍ਰੇਨਰਾਂ ਦੀ ਜਿਹੜੀ ਭਰਤੀ ਆ ਉਹਦੇ ਨਾਲ ਜੁੜਿਆ ਕਿਸੇ ਨੂੰ ਕੋਈ ਜ਼ਮਾਨਾ ਹੀ ਦਿੱਤਾ ਗਿਆ ਤੇ ਨਾ ਹੀ ਸਕੂਲਾਂ ਦੀ ਕੋਈ ਸੂਚੀ ਜਾਰੀ ਕੀਤੀ ਗਈ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਫਰਜ਼ੀ ਹੈ, ਲੋਕਾਂ ਨੂੰ ਸਾਵਧਾਨ ਰਹਿਣ ਵਾਸਤੇ ਕਿਹਾ ਗਿਆ। ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ ਨਵੀਂ ਪਹਿਲ 1000 ਸਾਮੀਆਂ ਤੇ ਵੋਕੇਸ਼ਨਲ ਅਧਿਆਪਕਾਂ ਦੀ ਭਰਤੀ, ਠੀਕ ਹੈ ਜੀ, ਇੱਕ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਂਦਾ ਜਿਹਦੇ ਵਿੱਚ ਮਤਲਬ ਕਿਹਾ ਜਾਂਦਾ ਕਿ ਵੋਕੇਸ਼ਨਲ ਖੇਤਰਾਂ ਚ ਭਰਤੀ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਤੇ ਹੁਨਰ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਦਾ ਇਹ ਸਾਡਾ ਦਾਅਵਾ। ਤੋ ਇਸ਼ਤਿਹਾਰ ਦੇ ਵਿੱਚ ਰਿਟੇਲ, ਸੈਰ ਸਪਾਟਾ ਤੇ ਪ੍ਰਾਹੁਣਾਚਾਰੀ, ਖੁਰਾਕ, ਪ੍ਰੋਸੈਸਿੰਗ, ਬਿਜਲੀ, ਅਪਰੈਲ, ਪਲੈਬਿੰਗ, ਹੈਲਥ ਕੇਅਰ, ITIES, ਖੇਤੀਬਾੜੀ, ਬੈਂਕਿੰਗ ਤੇ ਵਿੱਤੀ ਸੇਵਾਵਾਂ ਤੇ ਬਿਊਟੀ ਐਂਡ ਵੈਲਨੈਸ ਵਰਗੇ ਖੇਤਰ ਦਰਸਾਏ ਗਏ ਸਨ। ਤੋ ਕਹਿਣ ਦਾ ਮਤਲਬ ਕਿ ਇੱਕ ਬੜਾ ਭਰਤੀ ਨਾਲ ਜੁੜਿਆ ਪੂਰਾ ਜਿੱਦਾਂ ਕਹਿ ਲੋ ਕਿ ਇਸ਼ਤਿਹਾਰ ਬਿਲਕੁਲ ਫੰਨੇ ਖਾ ਸਿੱਕੇਬੰਦ ਐਸਾ ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂ ਕਿ ਲੋਕ ਝਾਂਸੇ ਦੇ ਵਿਚ ਆ ਜਾਣ ਜਿਨ੍ਹਾਂ ਨੂੰ ਨੌਕਰੀ ਚਾਹੀਦੀ ਆ ਉਹ ਜਿਹੜੇ ਚਾਹਵਾਨੇ ਆ ਉਹ ਉਸ ਨੂੰ ਅਪਲਾਈ ਕਰਨ ਫਿਰ ਮੋਟੀਆਂ ਫੀਸਾਂ ਦੇ ਨਾਮ ਤੇ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਹੈ ਉਸ ਨੂੰ ਅੰਜਾਮ ਦਿੱਤਾ ਜਾ ਸਕੇ ਇਹ ਕਹਾਣੀ ਸੀ ਕੁੱਲ ਮਿਲਾ ਕੇ ਤਾਂ ਉਹਦੇ ਵਿੱਚ ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਕਿ ਦਰਅਸਲ ਇਹ ਜਿਹੜੇ ਸਕੂਲ ਨੇ ਜ਼ਿਆਦਾਤਰ ਜਿਹਦੇ ਵਿੱਚ ਅੰਮ੍ਰਿਤਸਰ ਬਰਨਾਲਾ ਫਤਿਹਗੜ੍ਹ ਸਾਹਿਬ ਬਠਿੰਡਾ ਇਹਨਾਂ ਦੇ ਕਈ ਸਕੂਲ ਆ ਕਈ ਦਰਜਨ ਸਕੂਲ ਆ ਜਿਵੇਂ ਆਪਾਂ ਗਿਣਤੀ ਕਰ ਲਈਏ ਤਾਂ ਉਹ ਡਾਟਾ ਜਿਹੜਾ ਚੁੱਕਿਆ ਫਿਰ ਉਹਨਾਂ ਦੇ ਆਧਾਰ ਤੇ ਕਿ ਇਹਨਾਂ ਇਹਨਾਂ ਸਕੂਲਾਂ ਦੇ ਵਿੱਚ ਭਰਤੀ ਹੋਵੇਗੀ ਤੋਂ ਖੈਰ ਇਹ ਵਕਤ ਰਹਿੰਦਿਆਂ ਵੇਲਾ ਰਹਿੰਦਿਆਂ ਇਹਨਾਂ ਨੇ ਸਥਿਤੀ ਨੂੰ ਤੇ ਸੰਭਾਲਿਆ ਪਰ ਵੱਡਾ ਸਵਾਲ ਵੱਡੀ ਚਿੰਤਾ ਡਾਟਾ ਨੂੰ ਲੈ ਕੇ ਕਿ ਡਾਟਾ ਦੀ ਸਿਕਿਉਰਿਟੀ ਜੇ ਸਕੂਲਾਂ ਦੀ ਹੈ ਨੀ ਤਾਂ ਇਟ ਮੀਨ ਕਿ ਵਿਦਿਆਰਥੀਆਂ ਦੀ ਤੇ ਹੈ ਹੀ ਨੀ
1: ਬਿਲਕੁਲ ਬਿਲਕੁਲ
8: ਜੇ ਸਕੂਲਾਂ ਦੀ ਵੀ ਡਾਟਾ ਸੇਫਟੀ ਹੈ ਨੀ ਗਈ ਉਹਦੀ ਸਿਕਿਉਰਿਟੀ ਹੈ ਨੀ ਗੀ ਸਰ ਤੇ ਫਿਰ ਸਟੂਡੈਂਟਾਂ ਦਾ ਡਾਟਾ ਤੇ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਲੈ ਲੈਣ ਵੈਸੇ ਵੀ ਇੰਡੀਅਨ ਲੋਕਾਂ ਦਾ ਡਾਟਾ ਤੇ ਜਿਹੜਾ ਉਹ ਮੈਨੂੰ ਲੱਗਦਾ ਕਿ ਟਕੇ ਟਕੇ ਨੂੰ ਵਿਖਦਾ ਫਿਰਦਾ ਡਾਰਕ ਵੈਬ ਤੇ ਤੁਸੀਂ ਵੇਖ ਲਓ ਕਿਉਂਕਿ ਇੰਡੀਅਨ ਡਾਟਾ ਬਹੁਤ ਵੈਲਿਊਬਲ ਆ ਬਹੁਤ ਹੀ ਕੀਮਤੀ ਆ ਤੇ ਉਹ ਡਾਰਕ ਵੈਬਾਂ ਤੇ ਚੱਲਦਾ ਪਿਆ ਕੋਈ ਸ਼ੱਕ ਨੀ ਕੋਈ ਦੋ ਰਹਿ ਨਹੀਂ ਇਹਦੇ ਚ ਤਾਂ ਸਾਡਾ ਆਧਾਰ ਕਾਰਡ ਸਾਡਾ ਜੋ ਵੀ ਡਾਟਾ ਹੈ ਸਾਡਾ ਕਿਤੇ ਵੀ ਇੱਥੇ ਤਾਂ ਕੀ ਆ ਕਿ ਏਮਸ ਦੇ ਵਿੱਚੋਂ ਡਾਟਾ ਚੱਕਿਆ ਗਿਆ ਆ ਪਿਛਲੇ ਕੁਝ ਸਮੇਂ ਦੀ ਗੱਲ ਆ ਕਿ ਉਹਦੇ ਵਿੱਚ ਹੁਣ ਏਮਸ ਦੇ ਵਿੱਚ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿੰਨੇ ਨੇਤਾਵਾਂ ਦਾ ਇਲਾਜ ਕੀਤਾ ਜਾਂਦਾ ਉਹਨਾਂ ਦੀ ਸਾਰਿਆਂ ਦੀ ਜਿਹੜੀ ਮੈਡੀਕਲ ਹਿਸਟਰੀ ਸੀ ਸਾਰੀ ਹੈਕਰਾਂ ਨੇ ਚੱਕ ਲਈ ਅੱਜ ਤੱਕ ਉਹ ਮੈਨੂੰ ਲੱਗਦਾ ਵਾਪਸ ਨਹੀਂ ਮਿਲਿਆ ਉਹ ਵੈਬਸਾਈਟ ਹੀ ਉਡਾਤੀ ਸੀ ਉਹਨਾਂ ਨੇ ਤਾਂ ਉਹਦੇ ਵਿੱਚ ਬਹੁਤ ਸਾਰੇ ਨੇਤਾਵਾਂ ਦੀ ਮੈਡੀਕਲ ਹਿਸਟਰੀ ਜਿਹੜੀ ਸੀ ਉਹ ਚਲੇ ਗਈ ਇਹ ਬੜਾ ਖਤਰਨਾਕ ਵਰਤਾਰਾ ਹੁੰਦਾ ਇਹ ਇੱਕ ਆਪਣੀ ਦੁਨੀਆ ਇਹ ਜਿਹੜੇ ਹੈਕਰ ਆ ਜਾਂ ਇਸ ਤਰ੍ਹਾਂ ਜਿਹੜੇ ਸਾਈਬਰ ਫਰਾਡ ਕਰਦੇ ਆ ਇਹਨਾਂ ਦੀ ਇੱਕ ਦੁਨੀਆ ਇਸ ਦੁਨੀਆ ਨੂੰ ਆਪਾਂ ਜਦੋਂ ਦੇਖਦੇ ਬੜੀ ਖਤਰਨਾਕ ਆ ਤਾਂ ਆਪਾਂ ਨੂੰ ਆਪਦਾ ਡਾਟਾ ਜਾਂ ਪ੍ਰਾਈਵੇਸੀ ਹੈ ਨਾਗਰਿਕਾਂ ਦੀ ਜਾਂ ਆਪਦੀ ਉਹ ਬਚਾਉਣ ਦੀ ਜ਼ਰੂਰਤ ਹੁੰਦੀ ਪਰ ਇੰਡੀਆ ਚ ਇਹ ਚੀਜ਼ ਹਾਲੇ ਸੰਭਵ ਨਹੀਂ ਹੈ
1: ਜੀ ਉਹ ਦੂਜੇ ਪਾਸੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਜੋ ਇਸ ਵਕਤ ਸਥਿਤੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਵਰਲਡ ਵਾਈਡ ਚਰਚਾ ਛਿੜੀ ਹੋਈ ਹੈ ਕੋਈ ਦੱਬੀ ਜੀ ਆਵਾਜ਼ ਨਾਲ ਲੋਕ ਇਹਦਾ ਵਿਰੋਧ ਕਰ ਰਹੇ ਨੇ ਹਾਲਾਂਕਿ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਕਾਰ ਕੱਢਣ ਵਾਲੇ ਵੱਡੇ ਵੱਡੇ ਮਹਾਰਥੀ ਜਿਹੜੇ ਨੇ ਉਹ ਅਸਤੀਫਾ ਦੇ ਗਏ ਨੇ ਉਹ ਚਿੰਤਾ ਜਤਾ ਰਹੇ ਨੇ ਕਿ 10 ਸਾਲਾਂ ਬਾਅਦ ਇਹ ਮਨੁੱਖਤਾ ਦੇ ਖਾਤਮੇ ਵੱਲ ਵੱਧ ਰਿਹਾ ਜੇਕਰ ਨੱਥ ਨਾ ਪਾਈ ਸਾਡਾ ਚਾਟਾ ਟਰੰਪ ਕਿਹੜਾ ਹੈ ਉਹ ਜਿੱਦੀ ਹੈ ਉਹ ਕਹਿੰਦਾ ਕਿ ਜਿਹੜਾ ਇਹਦੇ ਰਾਹੀਂ ਜਿੱਤ ਪ੍ਰਾਪਤ ਕਰ ਗਿਆ ਉਹ ਜਿੱਤ ਪ੍ਰਾਪਤ ਕਰ ਗਿਆ ਸ਼ਾਇਦ ਸਾਡੀਆਂ ਸੋਚਾਂ ਤੋਂ ਬਾਹਰ ਦੀ ਗੱਲ ਹੈ ਸਾਡੇ ਹੱਥਾਂ ਦੇ ਵਿੱਚ ਟੈਲੀਫੋਨ ਨੇ ਜਿਹੜੇ ਅਸੀਂ ਵਧੀਆ ਟੈਲੀਫੋਨ ਅੱਜ ਕੱਲ੍ਹ ਐਪਲ ਨੇ ਨਵਾਂ ਹੋਰ ਕੱਢ ਦਿੱਤਾ ਜਿਹਦੇ ਕੋਲ ਅਫੋਰਡੇਬਿਲਟੀ ਹੋਣੀ ਉਹ ਲੈ ਵੀ ਆਇਆ ਹੋਣਾ ਉਹਦੇ ਪ੍ਰੋਗਰਾਮਿੰਗ ਇੰਨੀ ਕੁ ਨੇ ਕਿ ਸਾਨੂੰ ਵਰਤਣ ਨਹੀਂ ਆਉਂਦੇ ਕਿਉਂ ਜੀ
5: ਬਿਲਕੁਲ
1: ਸਾਡੇ ਕੋਲ ਹੱਥ ਦੇ ਵਿੱਚ ਸਿਰਫ ਉਹ ਇੱਕ ਸਿੰਬਲ ਬਣ ਗਿਆ ਕਿ ਮੇਰੇ ਕੋਲ ਨਵਾਂ ਫੋਨ ਜਿਹੜਾ ਨਾ ਜਿਹੜਾ ਰਿਲੀਜ਼ ਹੋਇਆ ਉਹ ਹੈ ਪਰ ਉਹਦੇ ਵਿੱਚ ਕੀ ਕੁਝ ਹੈ ਉਹ ਸਾਨੂੰ ਨਹੀਂ ਪਤਾ ਅਸੀਂ ਪੂਰਾ ਨਹੀਂ ਵਰਤ ਸਕਦੇ ਖੈਰ 9058131312030 3058813 ਤੇ ਕਾਲ ਕਰ ਸਕਦੇ ਹੋ ਜਿਉਂ ਹੀ 1 ਅਕਤੂਬਰ ਤੋਂ ਸਾਡਾ ਸਾਰਾ ਇਹ ਜਿਹੜਾ ਚੱਲ ਰਿਹਾ ਟਾਵਰ ਦੀ ਟੈਸਟਿੰਗ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਉਹੀ ਨੰਬਰ 905-338-1320 ਵਾਲੇ ਪਹਿਲੇ 271-1320 ਵਾਲੇ ਪਹਿਲਾ ਨੰਬਰ ਸਾਰੇ ਜਿਹੜੇ ਨੇ ਉਹ ਆਪੋ ਆਪਣੇ ਜਿਹੜੇ ਰੇਡੀਓ ਹੋਸਟ ਨੇ ਜੋ ਸਾਨੂੰ ਲਿਸਟ ਕਰ ਚੁੱਕੇ ਨੇ ਜਿਨ੍ਹਾਂ ਨੇ ਸਾਨੂੰ ਸਾਈਨ ਕਰ ਚੁੱਕੇ ਉਹ ਆਪਣੇ ਆਪਣੇ ਸਟੂਡੀਓ ਦੇ ਵਿੱਚ ਉਹਨਾਂ ਦੇ ਨੰਬਰ ਵੱਖਰੇ ਹੋ ਸਕਦੇ ਪਰ ਜਦੋਂ ਉਹ CGMR 1320 ਦੇ ਆਫਿਸ ਦੇ ਵਿੱਚ ਜੋ ਸਟੇਟ ਆਫ ਦੀ ਆਰਟ ਅਸੀਂ ਸਟੂਡੀਓ ਬਣਾ ਰਹੇ ਹਾਂ ਉਹਦੇ ਚ ਬੈਠੇ ਹੋਣਗੇ ਤਾਂ ਉਹ ਆਪਣੇ ਨੰਬਰ ਜੀ ਸਦਕੇ ਬ੍ਰੌਡਕਾਸਟ ਕਰਨ ਅਨਾਉਂਸ ਕਰਨ ਪਰ ਉਹ ਨੰਬਰ ਨਾਲ ਦੀ ਨਾਲ ਉਹਨਾਂ ਨੂੰ ਜਿਹੜੇ ਨੇ ਦੇਵਾਂਗੇ ਉਹ ਵੀ ਵਰਤ ਸਕਦੇ ਨੇ ਅੱਛਾ ਮਿੰਟੂ ਜੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਇੱਕ ਹੋਰ ਇਵੈਂਟ ਹੈ ਪਤਾ ਲੱਗਾ ਉਹਨੂੰ ਵੀ ਝਟਕਾ ਲੱਗਾ ਨਵੇਂ ਇੱਕ ਹੋਰ ਇਵੈਂਟ ਨੂੰ ਕੀ ਕਾਰਨ
8: ਇਵੈਂਟ ਕੀ ਸੀਗਾ ਕਿ ਬੜੇ ਲੰਮੇ ਸਮੇਂ ਤੋਂ ਪ੍ਰਚਾਰ ਕਰ ਰਹੇ ਸਨ ਕਿ ਏਸ਼ੀਅਨ ਚੈਂਪੀਅਨਸ ਟਰਾਫੀ ਅਸੀਂ ਇੱਥੇ ਕਰਾਵਾਂਗੇ ਪੰਜਾਬ ਦੇ ਵਿੱਚ ਉਹ ਹੋਊਗੀ ਬੜਾ ਵੱਡਾ ਇਵੈਂਟ ਸੀ ਵੈਸੇ ਤਾਂ ਤੁਹਾਨੂੰ ਪਤਾ ਗੱਲ ਕੀ ਹੈ ਕਿ ਜਿਵੇਂ ਫੈਡਰੇਸ਼ਨਾਂ ਹੁੰਦੀਆਂ ਸਾਡੇ ਇੱਥੇ ਏਸ਼ੀਆਈ ਹਾਕੀ ਫੈਡਰੇਸ਼ਨ ਕੰਮ ਕਰਦੀ ਹੈ ਫਿਰ ਉਸ ਤਰ੍ਹਾਂ ਹੀ ਸਾਡੇ ਇੰਡੀਅਨ ਹਾਕੀ ਫੈਡਰੇਸ਼ਨ ਆ ਏਦਾਂ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਆ ਇਹ ਉਹਨਾਂ ਦੇ ਸ਼ੈਡਿਊਲ ਹੁੰਦੇ ਆ ਪਰ ਪੰਜਾਬ ਨੂੰ ਬਹੁਤ ਵੱਡੀ ਮੇਜ਼ਬਾਨੀ ਮਿਲੀ ਸੀ ਬੜੇ ਲੰਮੇ ਅਰਸੇ ਬਾਅਦ ਕਿਉਂ ਕਿਉਂਕਿ ਓਡੀਸ਼ਾ ਨੇ ਕਦੇ ਹਾਕੀ ਚ ਪੈਰ ਹੀ ਨਹੀਂ ਲੱਗਣ ਦਿੱਤੇ ਕਿਸੇ ਹੋਰ ਸਟੇਟ ਦੇ, ਜਿੰਨਾ ਉਹਨਾਂ ਦਾ ਜਲਵਾ ਹੈ ਜਿਹੜੇ ਉਹ ਆਯੋਜਨ ਕਰਵਾਉਂਦੇ ਆ, ਜਿਹੜਾ ਉਹ ਪੈਸਾ ਧਨ ਹਾਕੀ ਤੇ ਖਰਚ ਕਰਦੇ ਆ, ਸਾਡੇ ਵਾਲੇ ਕੁਛ ਵੀ ਨਹੀਂ। ਸਾਡੇ ਪਲੇਅਰ ਹਮੇਸ਼ਾ ਜ਼ਿਆਦਾ ਹੁੰਦੇ ਆ ਟੀਮ ਦੇ ਵਿੱਚ, ਪਰ ਆਯੋਜਨ ਕੋਈ ਸਾਡੇ ਇੱਥੇ ਵੱਡਾ ਨਹੀਂ ਹੋਇਆ, ਜਦਕਿ ਸਾਡੇ ਕੋਲ ਸਟੇਡੀਅਮ ਹੈਗੇ ਨੇ ਮੋਹਾਲੀ, ਬੜਾ ਤਕੜਾ ਸਟੇਡੀਅਮ ਆ, ਬੜਾ ਵਧੀਆ ਸਟੇਡੀਅਮ ਆ, ਜਲੰਧਰ ਸਾਡੇ ਕੋਲ ਸਟੇਡੀਅਮ ਆ। ਤਾਂ ਐਤਕੀ ਸੀਗਾ ਕਿ ਬਈ ਸ਼ਾਇਦ ਬਹੁਤ ਵੱਡੇ ਮੁਕਾਬਲੇ ਜਿਹੜੇ ਇੱਥੇ ਹੋਣਗੇ, ਤੇ ਸਭ ਤੋਂ ਵੱਡਾ ਮੁਕਾਬਲਾ ਜਿਹੜਾ ਉਡੀਕਿਆ ਜਾ ਰਿਹਾ ਸੀ ਉਹ ਸੀਗਾ ਕਿ ਇਸ ਈਵੈਂਟ ਦੇ ਵਿੱਚ ਭਾਰਤ ਤੇ ਪਾਕਿਸਤਾਨ ਟਕਰਾਉਣਗੇ, ਜਿਹਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜ਼ਿਆਦਾਤਰ ਖਿਡਾਰੀ ਹੋਣਗੇ, ਮਤਲਬ ਕਿ ਉਹ ਨਜ਼ਾਰਾ ਬੰਨਣ ਵਾਲਾ ਮੰਜ਼ਰ ਹੋਵੇਗਾ। ਪਰ ਉਹਦੇ ਚ ਕੀ ਆ ਕਿ ਹੁਣ ਪਾਕਿਸਤਾਨ ਨੇ ਉਹਨਾਂ ਦੀ ਜਿਹੜੀ ਆਪਦੀ ਹਾਕੀ ਫੈਡਰੇਸ਼ਨ ਆ, ਪਾਕਿਸਤਾਨ ਹਾਕੀ ਫੈਡਰੇਸ਼ਨ ਕਹਿੰਦੇ ਉਹਨੂੰ ਵੈਸੇ, ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜਾਂ ਤਾਂ ਇਸ ਨੂੰ ਨਿਊਟਰਲ ਵੈਨਿਊ ਤੇ ਲੈ ਜਾਓ, ਮਤਲਬ ਇੰਡੀਆ ਤੇ ਪਾਕਿਸਤਾਨ ਦੋਵਾਂ ਹੀ ਮੁਲਕਾਂ ਦੀ ਜਗ੍ਹਾ ਤੇ ਤੀਸਰੇ ਮੁਲਕ ਦੇ ਵਿੱਚ ਜਾਂ ਤਾਂ ਉਹਦਾ ਆਯੋਜਨ ਹੋਵੇ, ਜਾਂ ਅਸੀਂ ਆਪਣੇ ਖਿਡਾਰੀਆਂ ਨੂੰ ਇੰਡੀਆ ਨਹੀਂ ਭੇਜਾਂਗੇ, ਯਾਨੀ ਪੰਜਾਬ ਨਹੀਂ ਆਉਣਗੇ
1: ਜੀ।
8: ਤਾਂ ਇਹ ਬਹੁਤ ਵੱਡਾ ਝਟਕਾ, ਕਿਉਂਕਿ ਏਸ਼ੀਆ ਦੇ ਵਿੱਚ ਇਹ ਦੋ ਵੱਡੇ ਜਿਹੜੇ ਹਾਕੀ ਦੇ ਕਹਿ ਲਓ ਕਿ ਹਮ ਨੇ, ਭਾਰਤ ਤੇ ਪਾਕਿਸਤਾਨ, ਜੇ ਟਕਰਾਉਂਦੇ ਆ ਤਾਂ ਇੱਕ ਵੱਖਰਾ ਮਜ਼ਾ ਬਣ ਜਾਂਦਾ। ਵੈਸੇ ਹੋਰ ਵੀ ਹੈਗੇ ਨੇ ਕਈ ਦੇਸ਼, ਹੁਣ ਇਹ ਕੀ ਆ ਕਿ ਜਿਹੜੇ ਸਾਡੇ ਇੱਥੋਂ ਦੇ ਹਾਕੀ ਫੈਡਰੇਸ਼ਨ ਵਾਲੇ ਆ ਉਹ ਕਹਿੰਦੇ ਤੁਸੀਂ ਆਉਣਾ ਨਾ ਆਉਣਾ ਜੀ ਸਦਕੇ ਨਾ ਆਉਣਾ, ਤੁਹਾਡੀ ਮਰਜ਼ੀ ਆ, ਜੇ ਨਹੀਂ ਤੇ ਅਸੀਂ ਤੁਹਾਡੀ ਜਗ੍ਹਾ ਤੇ ਬੰਗਲਾਦੇਸ਼ ਜਾਂ ਓਮਾਨ ਦਾ ਜਿਹੜਾ ਸਾਡੇ ਕੋਲ ਆਪਸ਼ਨ ਬਚਦਾ ਉਹ ਇਸਤੇਮਾਲ ਕਰਾਂਗੇ। ਪਰ ਯਾਨੀ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਉਹ ਟੱਕਰ ਦਾ ਨਜ਼ਾਰਾ ਸੀਗਾ ਉਹ ਸ਼ਾਇਦ ਹੁਣ ਖੁਰਦਾ ਨਜ਼ਰ ਆ ਰਿਹਾ ਜੀ।
1: ਲਓ ਦੋ ਕੁਐਸਚਨ ਮਿੰਟ ਪੰਜ ਨੇ, ਲੋਕਲ ਨੰਬਰ ਹੈ ਜੀ 647-910-1320 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ 641-741-1919, ਸਟੂਡੀਓ ਦੇ ਵਿਚ ਆਨਲਾਈਨ ਗੱਲ ਕਰਨ ਲਈ 905-813-1320।
5: ਪਿੰਡ ਨਵੇਂ ਰਾਸ਼ਨ ਕਾਰਡ ਬਣਾਉਣ ਦੇ ਲਈ ਕਾਫੀ ਜ਼ਿਆਦਾ ਮਾਤਰਾ ਦੇ ਵਿਚ ਲੋਕੀ ਆਪਣੀ ਉਤਸੁਕਤਾ ਦਿਖਾ ਰਹੇ ਨੇ, ਕੀ ਕਹਿਣਾ ਚਾਹੋਗੇ?
8: ਇਹ ਰਾਸ਼ਨ ਕਾਰਡ ਆ ਨਾ ਜਿਹੜੇ ਇਨ੍ਹਾਂ ਨੇ ਤੇ ਲੋਕਾਂ ਨੇ ਵੀ 20 ਪਜਾ ਦਿੱਤੀਆਂ ਨੇ ਤੇ ਸਰਕਾਰਾਂ ਵੀ 20 ਪਜਾ ਦਿੰਦੀਆਂ, ਕਦੇ ਕੱਟ ਦਿੱਤੇ ਕਦੇ। ਮੈਨੂੰ ਯਾਦ ਆ ਮੈਂ ਉਦੋਂ ਅਖਬਾਰ ਚ ਹੁੰਦਾ ਸੀਗਾ, ਆਦੇਸ਼ ਪ੍ਰਤਾਪ ਸਿੰਘ ਕੈਰੋ ਸੀਗੇ ਆ ਜਿਹੜੇ ਹੁੰਦੇ ਆ ਫਰਾਕ ਮਿਨਿਸਟਰ, ਇਹਨਾਂ ਨੇ ਕਾਰਡ ਛਪਾ ਦਿੱਤੇ ਅੰਜੂ ਜੀ
5: ਜੀ,
8: ਤੇ ਉਹ ਜਿਹੜੇ ਕਾਰਡ ਛਪਾਏ ਉਹਨਾਂ ਤੇ ਫੋਟੋ ਕਿਤੇ ਘੱਟ ਵੱਧ ਲੱਗ ਗਈ, ਆਕਾਸ਼ ਸਿੰਘ ਬਾਦਲ ਦੀ ਤੇ ਲਾ ਦਿੱਤੀ, ਸੁਖਬੀਰ ਬਾਦਲ ਦੀ ਲੱਗੀ ਉਹਨਾਂ। ਉਹ ਸਾਰੇ ਕਾਰਡ ਰਾਤੋ ਰਾਤ ਰੱਦ ਕਰਵਾਏ ਗਏ, ਉਹ ਕਾਰਡਾਂ ਦਾ ਰੌਲਾ ਪੈ ਗਿਆ ਉਥੋਂ ਹੀ ਮਜੀਠੀਆ ਤੇ। ਜੇ ਤੁਸੀਂ ਵੇਖੋਗੇ ਜਿਹੜਾ ਕੈਰੋ ਫੈਮਿਲੀ ਦਾ ਡਿਸਪਿਊਟ ਸਟਾਰਟ ਹੋਇਆ ਸੀ, ਬਹੁਤ ਘੱਟ ਲੋਕਾਂ ਨੂੰ ਪਤਾ
1: ਜੀ ਜੀ,
8: ਉਸ ਤੋਂ ਬਾਅਦ ਇਹਨਾਂ ਦੀ ਇੱਕ ਮੀਟਿੰਗ ਚ ਬਹਿਸ ਵੀ ਹੋਈ ਸੀਗੀ, ਤੋ ਮਤਲਬ ਕਿ ਉਥੋਂ ਇਹ ਲੜਾਈ ਜਿਹੜੀ ਸਿਆਸੀ ਲੜਾਈ ਪਰਿਵਾਰਾਂ ਦੀ ਲੜਾਈ ਜਿਹੜੀ ਹੈ ਨਾ ਉਹ ਇੰਨਾ ਵੱਡਾ ਪਾਟਕ ਬਣ ਗਈ ਕਿ ਤੁਸੀਂ ਵੇਖ ਲਓ ਕਿ ਕਹਾਣੀ ਕਿੱਧਰ ਦੀ ਕਿੱਧਰ ਨੂੰ ਚਲੇ ਗਏ। ਤਾਂ ਉਸ ਤੋਂ ਬਾਅਦ ਕਾਂਗਰਸ ਆਈ, ਕਾਂਗਰਸ ਨੇ ਵੀ ਕਦੇ ਉਹ ਕਾਰਡ ਕਦੇ ਸਮਾਰਟ ਕਾਰਡ ਕਦੇ ਕੈਪਟਨ ਦੀ ਫੋਟੋ ਕਦੇ ਫਲਾਣੇ ਦੀ ਟਮਕਾਣੇ ਦੀ, ਇਹਦੇ ਕੱਟ ਤੇ ਉਹਦੇ ਬਣਾ ਤੇ ਆਹ ਹੀ ਕੰਮ ਹੁਣ ਇਹਨਾਂ ਨੇ ਕੀਤਾ, ਪਹਿਲਾਂ ਕੱਟ ਤੇ ਫਿਰ ਹੁਣ ਜਦੋਂ ਇਲੈਕਸ਼ਨ ਨੇੜੇ ਆਉਂਦਾ ਉਦੋਂ ਕੀ ਕਰਦੇ ਆ ਉਦੋਂ ਜੋੜ ਦਿੰਦੇ ਆ, ਫਿਰ ਦੂਜੇ ਪਾਸੇ ਜਦੋਂ ਸਰਕਾਰ ਬਦਲ ਜਾਏਗੀ। ਆ ਹੁਣ ਤੁਸੀਂ ਵੇਖੋ ਕਿ ਕਮਾਲ ਕਰ ਦਿੱਤੀ ਹੈ ਕਮਾਲ ਬਈ, 19.50 ਲੱਖ ਦਰਖਾਸਤਾਂ, ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਆ ਪੰਜਾਬੀ ਟ੍ਰਿਬਿਊਨ ਚ ਲੱਗੀ ਆ, 19.5 ਲੱਖ ਨਵੀਆਂ ਦਰਖਾਸਤਾਂ ਆ ਗਈ। ਉਹਦਾ ਵੱਡਾ ਕਾਰਨ ਕੀ ਆ ਕਿ ਇਹਨਾਂ ਨੇ ਜੋ ਨੋਰਮਸ ਹੁੰਦੇ ਆ ਜੋ ਕਹਿ ਲਓ ਕਿ ਕ੍ਰਾਈਟੇਰੀਆ ਹੁੰਦਾ ਉਸ ਨੂੰ ਚੇਂਜ ਕਰ ਦਿੱਤਾ, ਕਿ ਪਹਿਲਾਂ ਜਿਹਦੀ ਸਾਲਾਨਾ ਆਮਦਨ 1,80,000 ਸੀ ਉਹ ਕਾਰਡ ਦਾ ਯੋਗ ਸੀ ਪਾਤਰ ਸੀ, ਹੁਣ ਇਹਨਾਂ ਨੇ ਚੱਕ ਕੇ 8 ਲੱਖ ਤੱਕ ਕਰ ਦਿੱਤੀ ਆ। 8 ਲੱਖ ਦੀ ਆਮਦਨ ਮਤਲਬ ਜੇ ਮੈਂ ਅੱਜ ਚਾਹਵਾਂ ਤਾਂ ਮੈਂ ਵੀ ਉਹ ਰਾਸ਼ਨ ਕਾਰਡ ਅਪਲਾਈ ਕਰ ਸਕਦਾ, ਮੇਰੀ ਵੀ ਕਹਿ ਲਓ ਕਿ ਬਈ ਯੋਗਤਾ ਬਣ ਗਈ
1: ਜੀ।
8: ਜੇ ਮੈਂ ITR ਭਰਦਾ ਮੰਨ ਲਓ 8 ਲੱਖ ਦੀ ਮੇਰੀ ITR ਜਾਂਦੀ ਹੈ ਤਾਂ ਮੈਂ ਯੋਗ ਹੀ ਹਾਂ, ਤਾਂ ਕੋਈ ਪੰਜਾਬ ਦਾ ਪਰਿਵਾਰ ਰਹੂਗਾ ਹੀ ਨੀ ਮੇਰੇ ਖਿਆਲ ਦੇ ਨਾਲ
1: ਜੀ।
8: ਇਹ ਤਾਂ ਆਪਦੀ ਮਰਜ਼ੀ ਆ ਨਾ, ਆਪਦਾ ਵਿਵੇਕ ਆ, ਆਪਦੀ ਜ਼ਮੀਰ ਹੁੰਦੀ ਆ, ਸਾਡੇ ਅਰਗੇ ਨਹੀਂ ਅਪਲਾਈ ਕਰਦੀ ਨਾ ਚੀਜ਼ਾਂ ਨੂੰ। ਪਰ ਦੂਜੇ ਪਾਸੇ 19.5 ਲੱਖ ਲੁਧਿਆਣੇ ਚ 2.25 ਲੱਖ ਦਰਖਾਸਤਾਂ ਆਈਆਂ ਨੇ, ਕਿਉਂ? ਕਿਉਂਕਿ ਪੋਲੀਟੀਕਲੀ ਸਿਰਫ ਸਟੰਟਬਾਜ਼ੀ ਆ, ਇਹ ਸਾਰੇ ਕਾਰਡ ਜੋੜ ਲੈ ਜਾਣਗੇ ਹੋ ਸਕਦਾ ਇੱਕ ਦੋ ਵਾਰੀ ਇਹਨਾਂ ਨੂੰ ਰਾਸ਼ਨ ਵੀ ਆ ਜਾਵੇ। ਜਦੋਂ ਦੁਬਾਰਾ ਕੋਈ ਸਰਕਾਰ ਆ ਗਈ ਉਹਨੇ ਫੇਰ ਝਾੜਦੇ ਨੇ, ਯਾਨੀ ਇਹ ਸਿਆਸਤ ਹੋ ਗਈ ਆ। ਮਤਲਬ ਜਦੋਂ ਵੀ ਜੀ ਕਰੇ ਇਹ ਝੜ ਜਾਂਦੇ ਕਾਰਡ, ਜਦੋਂ ਵੀ ਜੀ ਕਰੇ ਬਣ ਜਾਂਦੇ। ਤੁਸੀਂ ਹਿਸਾਬ ਲਾ ਲਓ ਕਿ 8 ਲੱਖ ਰੁਪਏ ਜਿਹਦੀ ਆਮਦਨ ਹੈ ਸਲਾਨਾ, ਕੀ ਗੱਲ ਆ ਕਿ ਉਹ ਆਪਦਾ ਆਟਾ ਵੀ ਨੀ ਪਕਾ ਸਕਦਾ ਯਾਰ?
1: ਬਿਲਕੁਲ,
8: ਤੇ ਸ਼ਰਮ ਦਾ ਹੀ ਘਾਟਾ।
1: ਬਿਲਕੁਲ, ਸ਼ਰਮ ਦਾ ਘਾਟਾ।
8: ਆਟਾ ਠੀਕ ਹੈ, ਆਟਾ ਅਫੋਰਡ ਕਰ ਸਕਦਾ, ਪਰ ਸ਼ਰਮ ਦਾ ਘਾਟਾ ਉਹਨੂੰ ਵੀ। ਲੁੱਕ ਕਿਹੜਾ ਚੰਗੇ ਨੇ?
1: ਬਿਲਕੁਲ ਬਿਲਕੁਲ। ਵੈਸੇ ਗੱਲ ਇਹ ਆ ਕਿ ਬੜੀ ਤਰਾਸਦੀ ਹੈ, ਦਿੱਲੀ ਨੂੰ ਫਤਿਹ ਕਰਨ ਵਾਲੀ ਕੌਮ, ਹਾਂਜੀ, ਲਾਹੌਰ ਦੇ ਉੱਤੇ ਖਾਲਸਾ ਝੰਡਾ ਚਲਾਉਣ ਵਾਲੀ ਕੌਮ, ਜਮਰੌਦ ਕਿਲੇ ਦੀ ਵਾਰਸ ਕੌਮ, ਦੁਖੀਆਂ ਤੇ ਗਰੀਬਾਂ ਦੀ ਮਦਦ ਕਰਨ ਵਾਲੀ ਕੌਮ, ਅੱਜ ਕਟੋਰਾ ਫੜ ਕੇ ਤੁਰੀ ਫਿਰਦੀ ਹੈ। 8 ਲੱਖ ਰੁਪਇਆ ਤੁਸੀਂ ਕਹਿ ਰਹੇ ਹੋ, 8 ਲੱਖ ਰੁਪਇਆ ਕਮਾਉਣ ਵਾਲਾ ਵੀ ਜੇ ਕੁਆਲੀਫਾਈ ਕਰਦਾ ਤੇ ਚੰਗੇ ਸੋਹਣੇ ਗੱਡੀ ਦੇ ਉੱਤੇ ਜਾ ਕੇ ਰਾਸ਼ਨ ਲੈਣ ਜਾਊਗਾ ਤੇ ਫਿਰ ਕੀ ਸੁਨੇਹਾ ਸਮਾਜ ਨੂੰ ਹੈ? ਕਿਆ ਬਾਤ ਹੈ, ਮੰਗਣ ਲਾਤੀ ਕੌਮ ਨਾ, ਮੰਗਣ ਲਾਤੀ। ਵੈਸੇ ਚਲੋ,
9: ਦਿਸ ਇਜ਼ CJMR, ਦ ਵੋਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

ਮਾਂ ਘਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: Your home for community. CJMR 1320.
1: వీటి తెల్లని దొంగలు లేదా

0: ਸੀ ਜਿਹਦੇ ਵਿੱਚ ਦੀ ਸਾਹ ਵਗਦੇ, ਸੀ ਜਿਹਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆ ਦੇ ਨਾਲ, ਘਰ ਅਫਸੋਸ ਬਹਾਨੇ ਆਇਆ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320 CJMR 1320

ਬਾਪੂ ਰੋਵੇ ਮੱਚ ਗਈ ਫਸਲ ਕੁੜੇ 5-6 ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ, SYL ਵੀ ਬੈਨ ਹੋ ਗਿਆ।

You're listening to CJMR 1320, the voice of the city.

ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ, ਮੂਨ ਰੂਮ ਵੱਲ ਦੇਖੀ ਜਾਂਦੇ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ, ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

0: ਗਨਡਲ ਜੇ ਛੜਿਆ ਦਾ
1: I just wanted to let you know.

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ। ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ, ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ। ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।

0: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਅੰਡ ਕਰਾਵਾਂਗੇ।
1: Your home for community. CJMR 1320.

voice for your community. The voice of the city. CJMR 1320.

पसीना तो पसीना तेरा भी देखो छूटने लगा।

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558।
3: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
1: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
3: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 9059288557।

0: ਲਾਲਚ ਦੇ ਸਭ ਲੈਣੇ ਦੇਣੇ ਤੇ ਲਾਲਚ ਦੇ ਸਭ ਧੰਦੇ। ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ। ਦੁਨੀਆਂ ਵਾਲੇ ਯਾਰ ਉਤੋਂ ਬੜੇ ਹੀ ਸੋਹਣੇ, ਵਿੱਚੋਂ ਨੌ ਨੌ ਗੰਦੇ। ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ। ਦੁਨੀਆਂ ਵਾਲੇ ਉਤੋਂ ਸੋਹਣੇ, ਮਨ ਮੋਹਣੇ, ਵਿੱਚੋਂ ਨੌ ਨੌ ਗੰਦੇ। ਸਹੁਰੇ ਘਰ ਲੈ ਜਾਵਣ ਲਈ ਲੇਫ ਤਲਾਈਆਂ ਤਾਈ, ਜਿੰਦੜੀ ਮਹਿੰਦੀ ਰੰਗੇ ਹੱਥਾਂ ਨਾਲ ਦਿੰਦੀ ਰੋਜ ਨਗੰਦੇ। ਬਾਗਾਂ ਦੇ ਵਿੱਚ ਮੁੜ ਕੇ ਆਈਆਂ ਸਾਵੀਆਂ ਰੁੱਤਾਂ ਸੱਜਣਾ, ਲੱਗਦਾ ਏ ਹੁਣ ਫਿਰ ਜਾਵਣਗੇ ਸਭਾ ਦੇ ਦਿਨ ਮੰਦੇ। ਭੋਲਿਆ ਹੁਣ ਮੁਸ਼ਕਲ ਹੋਇਆ ਬਚ ਕੇ ਇਥੋਂ ਜਾਣਾ, ਮੋੜ ਮੋੜ ਤੇ ਸੂਲੀਆਂ ਗੱਡੀਆਂ, ਗਲੀ ਗਲੀ ਤੇ ਫੰਦੇ। ਇਹੋ ਜੇ ਵੀ ਹੱਡ ਹਰਾਮੀ ਦੇਖਣ ਦੇ ਵਿੱਚ ਆਏ, ਪੇਟ ਦੀ ਖਾਤਰ ਦੀਨ ਦੇ ਨਾਂ ਤੇ ਮੰਗਦੇ ਫਿਰਦੇ ਚੰਦੇ। ਨਫ਼ਰਤ ਵੈਰ ਵਿਰੋਧ ਦੀ ਹਰ ਇੱਕ ਗੰਢ ਨੂੰ ਜੋੜ ਮੁਕਾਓ, ਦਿਲ ਦੀ ਅੱਖਰ ਲੱਕੜੀ ਉੱਤੇ ਫੇਰ ਕੇ ਪਿਆਰ ਦੇ ਰੰਦੇ। ਚੱਲ ਸਫਰੀ ਹੁਣ ਹੋਰ ਕਿਤੇ ਹੀ ਚੱਲ ਕੇ ਧੂਣੀ ਲਾਈਏ, ਕੀ ਰਹਿਣਾ ਏ ਉੱਥੇ ਜਿੱਥੇ ਰੱਬ ਸਦਾਵਣ ਬੰਦੇ, ਰੱਬ ਸਦਾਵਣ ਬੰਦੇ। ਅਸ਼ਰਫ ਸਰਫੀ ਸਾਹਿਬ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅਗਲਾ ਪੰਜਾਬ ਦੀ ਅੱਜ ਦੀ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਦੇ ਨਾਲ ਦਾਸ ਦਿਲਬਾਗ ਸਿੰਘ ਚਾਵਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੀ ਐਨ ਐਨ ਟੋਰਾਂਟੋ ਸੀ ਜਮਾਰ 1320 AM 70 ਸਾਲਾਂ ਤੋਂ ਚੱਲਦਾ ਆ ਰਿਹਾ ਰੇਡੀਓ ਦੀ ਮਾਰਕੀਟ ਦਾ ਖਾਸ ਤੌਰ ਤੇ ਇੰਡੀਅਨ ਭਾਈਚਾਰੇ ਦੇ ਵਿਚ ਬਾਬਾ ਬੋੜ ਵਾਪਸ ਹੈ ਔਰ ਅੱਜ ਸਟਿਲ ਇਹਦੀ ਚੱਲ ਰਹੀ ਹੈ ਜੀ ਟੈਸਟਿੰਗ, ਜੋ ਕਿ ਇਕ ਅੱਧਾ ਹਫ਼ਤਾ ਹੋਰ ਚੱਲਣੀ, ਉਸ ਤੋਂ ਬਾਅਦ ਇਹ ਰੁਟੀਨ ਤੇ ਬਿਲਕੁਲ ਉਸੇ ਤਰ੍ਹਾਂ ਸ਼ੁਰੂ ਹੋ ਜਾਵੇਗਾ ਜਿਵੇਂ ਅੱਜ ਤੋਂ 70 ਵਰੇ ਪਹਿਲਾਂ ਕਿਤੇ ਇਹ ਆਕਾਸ਼ਵਾਣੀ ਦੀਆਂ ਲਹਿਰਾਂ ਤੇ ਚੱਲਿਆ ਸੀ। ਸਟੂਡੀਓ ਦੇ ਨੰਬਰ ਨੇ 905-800-13-1320-9051-3132-0। ਪੰਜਾਬ ਤੋਂ ਖ਼ਬਰਾਂ ਪੇਸ਼ ਕਰਾਂਗੇ, ਸਰਦਾਰ ਜਸਬੀਰ ਸਿੰਘ ਜੀ ਪੱਟੀ ਹਾਜ਼ਰੀ ਭਰਨਗੇ, ਰਣਜੀਤ ਰਾਣਾ ਜੀ ਜਗਰਾਓ ਤੋਂ ਅਰਸ਼ਨਾ ਦੇ ਨਾਲ ਗੱਲਬਾਤ ਕਰਨਗੇ। ਕੁੱਲ ਮਿਲਾ ਕੇ ਕੋਸ਼ਿਸ਼ ਕੀਤੀ ਹੈ ਕਿ ਢੇਰ ਸਾਰੀ ਇਨਫਰਮੇਸ਼ਨ ਇਸ ਮਾਧਿਅਮ ਦੇ ਰਾਹੀਂ ਤੁਹਾਡੀ ਨਜ਼ਰ ਕੀਤੀ ਜਾ ਸਕੇ। ਸਟੂਡੀਓ ਵਿਚ 905-800-13-1320 ਪੂਰੇ ਕੈਨੇਡਾ ਵਾਈਡ ਤੁਸੀਂ ਸੁਣਨਾ ਚਾਹੋ 647-910-1320, ਅਮਰੀਕਾ ਦੇ ਵਿਚ 641-741-1919, ਯੂਟਿਊਬ ਫੇਸਬੁੱਕ ਰਾਹੀਂ ਤੁਸੀਂ ਦੇਖ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਬਟਨ ਆਨ ਕਰਨਾ, ਆਗਾਹ ਸ਼ੇਅਰ ਕਰ ਦੇਣਾ, ਸੀਜੀਐਮਆਰ 1320 ਅਤੇ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ, IPTV ਬਾਕਸ ਤੇ ਵੀ ਤੁਸੀਂ ਇਸ ਦਾ ਆਨੰਦ ਮਾਣ ਸਕਦੇ ਹੋ, ਦੇਖ ਸਕਦੇ ਹੋ। ਸਰਵਿਸ ਤੁਸੀਂ ਸਾਡੇ ਕੋਲ ਲੈਣੀ ਚਾਹੋ ਤਾਂ 12 ਮਹੀਨਿਆਂ ਦਾ $100, 2 ਦਿਨ ਦਾ ਟ੍ਰਾਇਲ ਬਿਲਕੁਲ ਫ੍ਰੀ। ਨੰਬਰ ਟੂ ਕਾਲ 647-554-5859 647-554-5859। ਲੋ ਪੇਸ਼ ਕਰਾਂਗੇ ਚੰਦ ਚੋਣਵੀਆਂ ਖ਼ਬਰਾਂ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਮਹਿਫਲ ਨੂੰ ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੀ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸ ਡਲ 3-4 ਕਿਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕੀਤਾ ਜਾ ਸਕਦੈ ਤੇ ਸਾਥ ਦੇ ਰਹੇ ਨੇ ਖ਼ਬਰਾਂ ਦੇ। ਇਸ ਸਪਾਂਸਰਸ਼ਿਪ ਦੇ ਵਿਚ ਲੁਧਿਆਣਾ ਟ੍ਰੇਨਿੰਗ ਇੰਕ, ਰੇੜਾਸਨ ਤੇ ਮਿਕਲੋਗਲਨ ਦਾ ਏਰੀਆ ਜਿੱਥੋਂ ਤੁਸੀਂ ਵਤਨ ਪੈਸੇ ਭੇਜਣ ਸਮੇਂ, ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ, ਭਰੋਸੇਯੋਗ ਸਰਵਿਸ, 24 ਘੰਟਿਆਂ ਦੇ ਅੰਦਰ ਆਪਣੇ ਅਕਾਊਂਟ ਵਿਚ ਇੰਡੀਆ ਪੈਸੇ ਭੇਜਣ ਲਈ ਨੰਬਰ ਟੂ ਕਾਲ 905-909-5400 ਤੇ ਕਾਲ ਕੀਤੀ ਜਾ ਸਕਦੀ ਹੈ।
1: Real news, real impact, showing you real world. CJMR 1320.
0: The Akashwani 1320 meter band, CJMR 1320, CNN Toronto, to see us vakit sun rahe ho. Pesh karange aaj di is mehfil de vich chand chonviyan khabran. Beeti raat vi khabar saanji kiti si assi tade naal ke Mark Carney saab ne Trump di ik jehdi hai ਸਟੋਰੀ ਸੁਣਾਈ ਹੈ ਕਿ ਉਹ ਤੁਹਾਨੂੰ ਗੋਲੀ ਮਾਰ ਦੇਣਗੇ। ਟਰੰਪ ਨੇ ਮਾਰਕ ਕਾਰਨੀ ਨੂੰ ਅਜਿਹਾ ਕਿਉਂ ਕਿਹਾ ਸੀ? ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿੱਸਾ ਸੁਣਾਇਆ। ਕਾਰਨੀ ਨੇ ਯਾਦ ਕੀਤਾ ਕਿ ਟਰੰਪ ਵੱਲੋਂ ਵਾਈਟ ਹਾਊਸ ਦੀ ਚਾਬੀ ਦੇਣ ਵਾਲਾ ਤੋਹਫਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਹੋਈ ਇਸ ਗੱਲਬਾਤ ਦਾ ਕਿੱਸਾ ਸੁਣਾਇਆ ਕਿ ਅਸੀਂ ਤੁਹਾਨੂੰ ਚਾਬੀਆਂ ਦੇ ਰਹੇ ਹਾਂ।

ਇਸ ਰੋਕਾ ਨੇ ਛੋਟੇ ਕਾਰੋਬਾਰੀਆਂ ਜੋ ਕਿ ਸਰਹੱਦ ਪਾਰ ਵਿਕਣ ਵਾਲੇ ਸਮਾਨ ਤੇ ਨਿਰਭਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਵਸਤਾਂ ਤੇ 50% ਤੱਕ ਟੈਕਸ ਅਤੇ ਈਰਾਨ ਜੰਗ ਕਾਰਨ ਤੇਲ ਕੀਮਤਾਂ ਦੇ ਵੱਧ ਰਹੇ ਅਸਰ ਕਾਰਨ ਵੱਡਾ ਪ੍ਰਭਾਵ ਪਵੇਗਾ। ਇਹਦਾ ਅਸਰ ਸੀਜਮਆਰ 1320 AM ਦੇ ਨਵੇਂ ਬਣ ਰਹੇ ਸਟੂਡੀਓ ਤੇ ਵੀ ਵੱਡਾ ਪੈ ਰਿਹਾ ਕਿਉਂਕਿ ਬਹੁਤ ਸਾਰੀ ਅਜਿਹੀ ਇਕਵਿਪਮੈਂਟ ਹੈ ਜੋ ਅਸੀਂ ਅਮਰੀਕਾ ਤੋਂ ਬਾਏ ਕਰਦੇ ਹਾਂ ਤੇ ਉਥੋਂ ਹੁਣ ਸਾਨੂੰ ਉਨ੍ਹਾਂ ਟੈਰਫਾਂ ਦੀ ਜਿਹੜੀ ਹੈ ਮਾਰ ਪੈ ਰਹੀ ਹੈ। ਇਹ ਕਾਰਨ ਹੈ ਕਿ ਸਾਡਾ ਸਟੂਡੀਓ ਕੁਝ ਡਿਲੇ ਹੋ ਰਿਹਾ ਹੈ, ਸਾਡੀਆਂ ਟੈਸਟਿੰਗ ਜਿਹੜੀਆਂ ਨੇ ਚੱਲ ਰਹੀਆਂ ਨੇ। ਸੋ ਇਹ ਅਸੀਂ ਵੀ ਛੋਟੇ ਕਾਰੋਬਾਰੀਆਂ ਦੇ ਵਿਚ ਹੀ ਆਉਂਦੇ ਹਾਂ ਤੇ ਇਹ ਸਾਰਿਆਂ ਤੇ ਹੀ ਅਸਰ ਪੈ ਰਿਹਾ ਹੈ। ਉਧਰ ਐਡਮਿੰਟਨ ਦੇ ਵਿਚ ਬਜੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਗਹਿਣੇ ਲੁੱਟਣ ਦੀਆਂ ਘਟਨਾਵਾਂ ਚ ਤੇਜ਼ੀ ਆਈ। ਵੈਸੇ ਇਹ ਬ੍ਰੈਂਪਟਨ ਮਿਸੀਸਾਗਾ ਦੇ ਵਿਚ ਵੀ ਘਟਨਾਵਾਂ ਵਾਪਰ ਚੁੱਕੀਆਂ ਨੇ। ਐਡਮਿੰਟਨ ਵਿਚ ਬਜੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਗੱਲਾਂ ਵਿਚ ਉਲਝਾ ਕੇ ਉਨ੍ਹਾਂ ਦੇ ਗਹਿਣੇ ਲੁੱਟਣ ਦੀਆਂ ਘਟਨਾਵਾਂ ਵਿਚ ਅਚਾਨਕ ਹੀ ਵਾਧਾ ਹੋਇਆ। ਐਡਮਿੰਟਨ ਪੁਲਿਸ ਸਰਵਿਸ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਯਾਰੀ ਧਿਆਨ ਭਟਕਾ ਕੇ ਲੁੱਟ ਦੀਆਂ ਘਟਨਾਵਾਂ ਹੁਣ ਵਧੇਰੇ ਹਮਲਾਵਰ ਰੂਪ ਧਾਰ ਰਹੀਆਂ ਹਨ। EPS ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਹ ਗਹਿਣੇ ਦੀ ਚੋਰੀ ਨਾਲ ਸਬੰਧਤ ਮਾਮਲਿਆਂ ਨੂੰ ਹੁਣ ਨਿੱਜੀ ਲੁੱਟ ਖੋਹ ਵਜੋਂ ਵੀ ਜਾਂਚਿਆ ਜਾ ਰਿਹਾ ਹੈ। 20 ਤੋਂ ਉਪਰ ਘਟਨਾਵਾਂ ਅਜਿਹੀਆਂ ਵਾਪਰੀਆਂ ਨੇ। ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਮੈਂਬਰ ਐਸੋਸੀਏਟ ਬਣਨ ਦਾ ਸੱਦਾ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸਵਾ ਵੋਨ ਡੋਲੇ ਨੇ ਕੈਨੇਡਾ ਲਈ ਯੂਰਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਦਾ ਰਾਹ ਖੋਲਣ ਦੀ ਤਜਵੀਜ਼ ਰੱਖੀ ਹੈ। ਇਹ ਪਹਿਲ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਟੈਰਫ ਕਾਰਨ ਓਟਵਾ ਅਤੇ ਯੂਰਪ ਵਿਚਾਲੇ ਨੇੜਤਾ ਵੱਧ ਰਹੀ ਹੈ। ਬੀਤੀ ਰਾਤ ਖ਼ਬਰ ਸੁਣਾਈ ਸੀ ਕਿ ਇਕ ਲੈਟਰ ਜਿਹੜਾ ਹੈ ਚਰਚਾ ਦੇ ਵਿਚ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ। ਅਸੀਂ ਕੈਨੇਡਾ ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ। ਅਫਸਰਾਂ ਚੋਂ ਵੰਡੀ ਗਈ ਬਿਸ਼ਨੋਈ ਗੈਂਗ ਐਨ ਅਰਜਿੰਗ ਥ੍ਰੈਟ ਇਨ ਕੈਨੇਡਾ ਗਾਈਡ ਕੈਨੇਡਾ ਦੇ ਰੱਖਿਆ ਮੰਤਰੀ ਸੈਨਾ ਅਤੇ ਪੁਲਿਸ ਨੂੰ ਪਿਛਲੇ ਸਾਲ ਕਥਿਤ ਤੌਰ ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਭੇਜੇ ਗਏ ਇਕ ਪੱਤਰ ਦੀ ਕਾਪੀ ਜਿਹੜੀ ਹੈ ਅੱਜਕੱਲ ਸੋਸ਼ਲ ਨੈਟਵਰਕ ਮੀਡੀਆ ਦੇ ਨਾਲ ਨਾਲ ਵੱਖ ਵੱਖ ਅਖਬਾਰਾਂ ਦੇ ਵਿਚ ਵੀ ਛਾਪੀ ਗਈ ਹੈ, ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ। ਪੱਤਰ ਵਿਚ ਭਾਰਤ ਵੱਲੋਂ ਲਾਰੈਂਸ ਗੈਂਗ ਨੇ ਦਾਅਵਾ ਕੀਤਾ ਹੈ ਕਿ ਗੈਂਗ ਦੀ ਕੈਨੇਡਾ ਵਿਚ 5000 ਮੈਂਬਰ ਅਤੇ ਪੁਲਿਸ ਵੱਲੋਂ ਵੱਧ ਬੰਦੂਕਾਂ ਹਨ। ਇਹ ਗਲਤੀਆਂ ਨਾਲ ਲਿਖੇ ਅਤੇ ਵਿਰਾਮ ਚਿੰਨਾਂ ਦੀ ਘਾਟ ਵਾਲੇ ਇਸ ਪੱਤਰ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ਤੁਹਾਨੂੰ ਲਿਖਤੀ ਚੇਤਾਵਨੀ ਤੇ ਚੁਣੌਤੀ ਦੇ ਰਹੇ ਹਾਂ ਕਿ ਅਸੀਂ ਹੁਣ ਕੈਨੇਡਾ ਵਿਚ ਰਾਜ ਕਰਾਂਗੇ ਤੇ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ, ਅਸੀਂ ਬਹੁਤ ਸ਼ਕਤੀਸ਼ਾਲੀ ਹਾਂ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਥਿਤ ਤੌਰ ਤੇ ਜਾਰੀ ਕੀਤਾ ਗਿਆ ਪੱਤਰ 2025 ਵਿਚ ਐਬਸਪੋਰਟ ਪੁਲਿਸ ਵਿਭਾਗ ਨੂੰ ਸੰਬੋਧਿਤ ਕੀਤਾ ਗਿਆ ਸੀ। ਇਹ ਖੁਲਾਸਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਸੰਗਠਿਤ ਅਪਰਾਧ ਅਤੇ ਜਬਰਨ ਵਸੂਲੀ ਨਾਲ ਸਬੰਧਤ ਹਿੰਸਾ ਅਤੇ ਸਬੰਧਾਂ ਦੇ ਵਿਚ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਪਲੀਕੇਸ਼ਨ ਤਹਿਤ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬ ਜੋਤ ਸਿੰਘ ਨੂੰ ਡਿਪੋਰਟ ਕਰਨ ਤੋਂ 2 ਦਿਨ ਬਾਅਦ ਸਾਹਮਣੇ ਆਏ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸਨੋਈ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਉਰਫ ਕਰਮਵੀਰ ਦਿਓ ਨੂੰ ਵੀ ਇਕ ਸਾਵਧਾਨੀ ਨਾਲ ਯੋਜਨਾਬੰਦ ਆਪਰੇਸ਼ਨ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਉਧਰ ਰੂਸ ਪਾਬੰਦੀਆਂ ਦੇ ਬਿੱਲ ਨੂੰ ਅਮਰੀਕੀ ਹਾਊਸ ਨੇ ਦਿੱਤੀ ਮਨਜੂਰੀ। ਵਪਾਰਕ ਭਾਈਵਾਲ ਚੀਨ ਅਤੇ ਭਾਰਤ ਨਿਸ਼ਾਨੇ ਤੇ ਹਾਊਸ ਵੱਲੋਂ 262-159 ਦੀ ਵੋਟ ਨਾਲ ਮਨਜੂਰੀ ਦਿੱਤੀ ਗਈ ਹੈ। ਅਮਰੀਕੀ ਪ੍ਰਤੀਨਿਧ ਸਭਾ ਨੇ ਇਕ ਬਿੱਲ ਪਾਸ ਕੀਤਾ ਹੈ ਜੋ ਰਾਸ਼ਟਰਪਤੀ ਟਰੰਪ ਨੂੰ ਰੂਸ ਤੇ ਪਾਬੰਦੀਆਂ ਲਗਾਉਣ ਅਤੇ ਤੇਲ ਅਤੇ ਗੈਸ ਦੇ ਇਸ ਵਪਾਰਕ ਭਾਈਵਾਲ ਜਿਸ ਵਿਚ ਭਾਰਤ ਅਤੇ ਚੀਨ ਸ਼ਾਮਲ ਹਨ ਤੇ ਭਾਰੀ ਟੈਰਫ ਲਾਉਣ ਦਾ ਅਧਿਕਾਰ ਦੇਵੇਗਾ। ਇਸ ਦੇ ਨਾਲ ਹੀ ਆਪਣੀਆਂ ਹਰਕਤਾਂ ਸੁਧਾਰੋ ਨਾਲ ਹੀ ਬਿਆਨ ਹੈ ਟਰੰਪ ਦਾ, ਆਪਣਾ ਤੇਲ ਤੇ ਗੈਸ ਕਿਤੋਂ ਹੋਰ ਖਰੀਦੋ। ਰੂਸੀ ਤੇਲ ਖਰੀਦਣ ਤੇ ਭੜਕੀ ਟਰੰਪ ਦੀ ਟੀਮ, ਭਾਰਤ ਤੇ ਇਸ ਦਾ ਕਾਫੀ ਅਸਰ ਪਵੇਗਾ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਰੂਸ ਦੇ ਤੇਲ ਵਪਾਰ ਨੂੰ ਲੈ ਕੇ ਭਾਰਤ ਤੇ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਰੂਸੀ ਤੇਲ ਤੇ ਨਿਰਭਰਤਾ ਘੱਟ ਨਾ ਕਰਨ ਅਤੇ ਆਰਥਿਕ ਪਾਬੰਦੀਆਂ ਦੀ ਚੇਤਾਵਨੀ ਦਿੱਤੀ ਗਈ ਹੈ। ਭਾਰਤ ਨੇ ਆਪਣੀ ਊਰਜਾ ਸੁਰੱਖਿਆ ਪ੍ਰਤੀ ਵਚਨਬੰਧਾ ਦੁਹਰਾਉਂਦਿਆਂ ਅਮਰੀਕਾ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਤੇ ਸੰਭਾਵਿਤ ਅਸਰ ਦੀ ਚੇਤਾਵਨੀ ਦਿੱਤੀ ਹੈ। ਅਮਰੀਕੀ ਕਾਂਗਰਸ ਚੋਂ ਰੂਸ ਤੇ ਪਾਬੰਦੀਆਂ ਲਗਾਉਣ ਵਾਲਾ ਬਿੱਲ ਪਾਸ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਿਪਬਲਿਕਨ ਸੈਨੇਟਰ ਰਿਚਰਡ ਬਲੂਮ ਮੈਥਲ ਨੇ ਨਵੀਂ ਦਿੱਲੀ ਤੇ ਬੀਜਿੰਗ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਆਪਣੀਆਂ ਹਰਕਤਾਂ ਸੁਧਾਰੋ, ਆਪਣਾ ਤੇਲ ਤੇ ਗੈਸ ਕਿਤੋਂ ਹੋਰ ਖਰੀਦੋ। ਤੁਸਤੀਕਰਨ ਕੋਈ ਰਣਨੀਤੀ ਨਹੀਂ ਹੈ। ਉਧਰ ਆਸਟ੍ਰੇਲੀਆ ਵੱਲੋਂ ਪ੍ਰਵਾਸੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਣ ਤੇ ਰੋਕ ਲਾਉਣ ਦੀਆਂ ਤਿਆਰੀਆਂ ਖਿੱਚ ਲਈਆਂ ਨੇ। ਸਰਕਾਰ ਵੱਲੋਂ ਪਾਰਟਨਰ ਵੀਜ਼ਾ ਨਿਯਮ ਸਖ਼ਤ ਕਰਨ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਕਰਨ ਦੀ ਯੋਜਨਾ, ਪ੍ਰਵਾਸੀਆਂ ਦੀ ਆਮਦ ਬਾਰੇ ਢਿੱਲ ਦੇਣ ਤੇ

0: ਆਸਰੇ ਦੀ ਲੇਬਰ ਸਰਕਾਰ ਨੇ ਆਪਣਾ ਬਜਾਅ ਕਰਦਿਆਂ ਪ੍ਰਵਾਸ ਦੀਆਂ ਕੁਝ ਨੀਤੀਆਂ ਵਿਚ ਸਖਤੀ ਕਰਨ ਦਾ ਮਨ ਬਣਾ ਲਿਆ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ। ਰੂਸੀ ਤੇਲ ਖਰੀਦਣ ਤੇ ਅਮਰੀਕਾ ਵੱਲੋਂ ਟੈਕਸਾਂ ਦੀ ਤਲਵਾਰ ਭਾਰਤੀ ਅਰਥਚਾਰੇ ਤੇ ਪੈ ਸਕਦਾ ਹੈ ਅਸਰ। ਭਾਰਤ ਆਪਣੇ ਕੱਚੇ ਤੇਲ ਦੀਆਂ ਜ਼ਰੂਰਤਾਂ 88% ਤੋਂ ਵੱਧ ਦਰਾਮਦ ਕਰਦਾ ਹੈ। ਅਮਰੀਕੀ ਪ੍ਰਤੀਨਿਧ ਸਭਾ ਹਾਊਸ ਦੁਆਰਾ ਪਾਸ ਕੀਤੇ ਗਏ ਇਕ ਬਿੱਲ ਭਾਰਤ ਨੂੰ 100% ਤੱਕ ਦੇ ਟੈਕਸਾਂ ਦੇ ਘੇਰੇ ਵਿਚ ਲਿਆ ਸਕਦਾ ਹੈ। ਇਸ ਬਿੱਲ ਤੇ ਰਾਸ਼ਟਰਪਤੀ ਟਰੰਪ ਨੂੰ ਰੂਸ ਤੇ ਪਾਬੰਦੀਆਂ ਲਗਾਉਣ ਅਤੇ ਭਾਰਤ ਸਮੇਤ ਰੂਸੀ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ ਤੇ ਭਾਰੀ ਟੈਕਸ ਲਗਾਉਣ ਦਾ ਅਧਿਕਾਰ ਮਿਲ ਗਿਆ। ਥਿੰਕ ਟੈਂਕ ਨੇ ਜੋ GTRI ਨੇ ਅੱਜ ਕਿਹਾ ਹੈ ਕਿ ਹਾਲਾਂਕਿ ਭਾਰਤੀ ਨਿਰਯਾਤ ਦੇ ਨਵੇਂ ਟੈਕਸਾਂ ਦਾ ਅਸਲ ਪ੍ਰਭਾਵ ਸਿਰਫ ਉਦੋਂ ਹੀ ਤੈਅ ਕੀਤਾ ਜਾ ਸਕਦਾ ਜਦੋਂ ਅਮਰੀਕਾ ਟੈਕਸ ਦਰਾਂ ਉਤਪਾਦ ਕਵਰੇਜ ਅਤੇ ਲਾਗੂ ਕਰਨ ਦੇ ਸਮੇਂ ਦੀ ਸਾਰਣੀ ਦਾ ਐਲਾਨ ਕਰੇਗਾ। 9/11 ਦੇ ਆਰਕੀਟੈਕਟ ਗੁਫਾਵਾਂ ਵਿਚ ਨਹੀਂ ਆਬਾਦ ਕਲੋਨੀਆਂ ਵਿਚ ਲੁਕੇ ਸਨ। ਪਾਕਿਸਤਾਨ ਤੇ ਤਿੱਖਾ ਹਮਲਾ ਕਰਦਿਆਂ ਭਾਰਤ ਨੇ ਕਿਹਾ ਹੈ ਕਿ 9/11 ਦੇ ਹਮਲਿਆਂ ਦੇ ਸੂਤਰਧਾਰ ਕਿਸੇ ਗੁਫਾ ਜਾਂ ਬੀਆਬਾਨ ਇਲਾਕਿਆਂ ਵਿਚ ਨਹੀਂ ਲੁਕੇ ਸਨ, ਸਗੋਂ ਉਹ ਪਾਕਿਸਤਾਨ ਭਾਵ ਲੰਬੇ ਸਮੇਂ ਤੱਕ ਫੜੇ ਜਾਣ ਤੋਂ ਬਚੇ ਰਹੇ। ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹੀ ਸਹੂਲਤ ਭਰਿਆ ਮਾਹੌਲ ਅੱਜ ਵੀ ਲਸ਼ਕਰੇ ਤੌਬਾ ਅਤੇ ਜੈਸ਼ੇ ਮੁਹੰਮਦ ਵਰਗੇ ਅੱਤਵਾਦੀ ਸਮੂਹਾਂ ਦੀ ਮਦਦ ਕਰ ਰਿਹਾ ਹੈ। ਉਧਰ ਜਮਨ ਚ ਸੁੱਟਿਆ ਸਾਊਦੀ ਅਰਬ ਦਾ F-15 ਲੜਾਕੂ ਜਹਾਜ਼ ਵੀਡੀਓ ਜਾਰੀ ਕਰਕੇ ਹੂਤੀ ਬਾਗੀਆਂ ਨੇ ਦਾਅਵਾ ਕੀਤਾ ਹੈ। ਇਰਾਨ ਸਮਰਥਿਤ ਹੂਤੀ ਬਾਗੀਆਂ ਨੇ ਕੱਲ ਦਾਅਵਾ ਕੀਤਾ ਕਿ ਉਨ੍ਹਾਂ ਨੇ ਜਮਨ ਵਿਚ ਸਾਊਦੀ ਅਰਬ ਦੇ ਇਕ F-15 ਲੜਾਕੂ ਜਹਾਜ਼ ਨੂੰ ਸੁੱਟ ਲਿਆ। ਉਨ੍ਹਾਂ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਉਧਰ ਸਾਊਦੀ ਸਹਿਜਾਦੇ ਨੇ ਮਿਸਰ ਦੇ ਕੋਲੋਂ ਮਦਦ ਮੰਗੀ ਹੈ। ਸਾਊਦੀ ਅਰਬ ਨੇ ਮੱਕਾ ਤੇ ਹਮਲੇ ਦੀ ਕੋਸ਼ਿਸ਼ ਨੂੰ ਰੈੱਡ ਲਾਈਨ ਦਸਿਆ। ਸਾਊਦੀ ਅਰਬ ਦੇ ਸਹਿਜਾਦੇ ਨੇ ਲਾਲ ਸਾਗਰ ਦੇ ਪਾਰ ਆਪਣੇ ਸਹਿਯੋਗੀ ਮਿਸਰ ਦੇ ਰਾਸ਼ਟਰਪਤੀ ਤੋਂ ਸਮਰਥਨ ਮੰਗਿਆ ਕਿਉਂਕਿ ਮੁਲਕ ਨੂੰ ਜਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਸ਼ਿਪਿੰਗ ਅਤੇ ਬੁਨਿਆਦੀ ਢਾਂਚੇ ਤੇ ਵੱਧ ਰਹੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਉਮੀਦ ਹੈ ਕਿ ਅੱਗੇ ਵੀ ਨਿਰੰਤਰ ਜਾਰੀ ਰਹੇਗਾ। ਅਫੀਮ ਦੇ ਖਿਲਾਫ਼ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੁਹਿੰਮ ਦੀ ਟਰੰਪ ਨੇ ਰੱਜ ਕੇ ਸ਼ਲਾਘਾ ਕੀਤੀ ਏ। ਇਕ ਅਧਿਕਾਰਤ ਬਿਆਨ ਚੋਂ ਅਮਰੀਕੀ ਵਿਦੇਸ਼ ਵਿਭਾਗ ਨੇ ਰਾਸ਼ਟਰਪਤੀ ਦਾ ਪੱਖ ਰਖਿਆ। ਇਸ ਚੋਂ ਕਿਹਾ ਗਿਆ ਹੈ ਕਿ ਮੈਂ ਗੈਰ ਕਾਨੂੰਨੀ ਅਫੀਮ ਦੀ ਖੇਤੀ ਨਾਲ ਨਜਿੱਠਣ ਲਈ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਦੇ ਯਤਨਾਂ ਦਾ ਸਵਾਗਤ ਕਰਦਾ। ਮੈਨੂੰ ਉਮੀਦ ਹੈ ਕਿ ਅਮਰੀਕਾ ਭਾਰਤ ਡਰੱਗ ਪਾਲਿਸੀ ਫਰੇਮਵਰਕ ਰਾਹੀਂ ਸਾਡਾ ਸਹਿਯੋਗ ਅੱਗੇ ਵੀ ਨਿਰੰਤਰ ਜਾਰੀ ਰੱਖੇਗਾ। ਉਧਰ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਦੱਸ ਦਈਏ ਕਿ ਸਾਨੂੰ ਬਹੁਤ ਸਾਰੇ ਸਾਡੇ ਨਵੇਂ ਪ੍ਰੋਡਿਊਸਰ ਜਿਹੜੇ ਨੇ ਉਹ ਜੁਆਇਨ ਕਰ ਚੁੱਕੇ ਨੇ, ਜਿਨ੍ਹਾਂ ਦਾ ਅਸੀਂ ਟੈਸਟਿੰਗ ਪੀਰੀਅਡ ਤੋਂ ਬਾਅਦ ਜਿਹੜਾ ਹੈ ਨਾਮ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕਰਾਂਗੇ। ਜਿੱਥੋਂ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ, ਕੋਈ ਡਬਲ ਸਿਗਨਲ ਸੁਣਾਈ ਦਿੰਦਾ ਤਾਂ ਪਲੀਜ਼ ਬਰਾਏ ਕਰਮ ਬਰਾਏ ਮਿਹਰਬਾਨੀ ਸਾਡੀ ਟੀਮ ਦੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਸਾਡਾ ਨੰਬਰ ਹੈ 4167167794। ਪ੍ਰੋਗਰਾਮ ਦੇ ਬਾਰੇ ਕੋਈ ਵੀ ਤੁਸੀਂ ਰੇਡੀਓ ਸ਼ੁਰੂ ਕਰਨਾ ਹੈ, ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਹੈ ਤਾਂ ਅਰਸ਼ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਬ੍ਰੇਕ ਤੋਂ ਬਾਅਦ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320
0: ਪ੍ਰੋਗਰਾਮ ਦਾ ਹਿੱਸਾ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਜਿੱਥੇ ਤੁਸੀਂ ਤਾਜ਼ੀਆਂ ਸਬਜ਼ੀਆਂ ਜੋ ਆਪਣੇ ਖੇਤਾਂ ਦੇ ਵਿਚ ਬੜੀ ਲਗਨ ਬੜੀ ਮਿਹਨਤ ਨਾਲ ਸਾਰੀ ਉਨ੍ਹਾਂ ਦੀ ਟੀਮ ਜਿਹੜੀ ਹੈ ਤਿਆਰ ਕਰਦੀ ਹੈ, ਜਿਹਦੇ ਵਿਚ ਵੱਖ ਵੱਖ ਤਰ੍ਹਾਂ ਦੀਆਂ ਤਾਜ਼ਾ ਫਰੈਸ਼ ਸਬਜ਼ੀਆਂ, ਖਾਸ ਤੌਰ ਤੇ ਤਿੱਖੀਆਂ ਤਿੱਖੀਆਂ ਹਰੀਆਂ ਮਿਰਚਾਂ ਜਿਹੜੀਆਂ ਨੇ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ, ਉਨ੍ਹਾਂ ਨੂੰ ਲੈ ਕੇ ਗ੍ਰੈਂਡ ਕਰਕੇ ਰੱਖ ਲਓ, ਸਾਰਾ ਸਾਲ ਲਈ ਮੁੱਕਦੀਆਂ। ਲੌਕੀ, ਮੂਲੀਆਂ, ਕੱਦੂ, ਘੀਆ, ਤੋਰੀ, ਸਰੋਂ ਦਾ ਸਾਗ ਬਣਿਆ ਬਣਾਇਆ ਲੈ ਸਕਦੇ ਹੋ। ਵਿਦ ਮੱਕੀ ਦੀ ਰੋਟੀ ਘਰ ਲਿਆ ਕੇ ਬਣਾਉਣਾ, ਉਹ ਵੀ ਤੁਹਾਨੂੰ ਮਿਲ ਜਾਣਗੇ। ਔਰ ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਢੇਰ ਸਾਰੀ ਗਰੋਸਰੀ ਤੇ ਸੇਵਿੰਗ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, ਨੰਬਰ 905-840-9000 ਤੇ ਕਾਲ ਕੀਤਾ ਜਾ ਸਕਦੈ। ਘਰ ਦੀ ਰੈਨੋਵੇਸ਼ਨ, ਨੀਹਾਂ ਪੁੱਟਣ ਤੋਂ ਲੈ ਕੇ ਛੱਤ ਤੱਕ ਤੇ ਛੱਤ ਤੋਂ ਲੈ ਕੇ ਘਰ ਦੀ ਸਜਾਵਟ ਤੱਕ ਦੇ ਡੈਕੋਰੇਸ਼ਨ ਲਈ ਹਰ ਤਰ੍ਹਾਂ ਦਾ ਸਮਾਨ, ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਰਸਲੇਨ ਟਾਇਲ, ਸੈਰਾਮਿਕ ਟਾਇਲ, ਫਾਊਸਰਸ ਐਂਡ ਆਫ ਕਾਇਲਡ, ਪਲੰਬਿੰਗ ਐਕਸੈਸਰੀ। ਇਫ ਯੂ ਨੀਡ ਯੂਰ ਹੋਮ ਫਿਕਸ, ਵਿਜ਼ਿਟ ਹੋਮ ਫਿਕਸ, 2657 ਡੰਡਾ ਸਟ੍ਰੀਟ ਵੈਸਟ, ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ, ਨੰਬਰ 9057962555। ਕੈਲੇਡਨ ਪੇਵਿੰਗ ਅਜਿਹਾ ਨਾਮ ਹੈ ਜਿਨ੍ਹਾਂ ਦੇ ਕੋਲੋਂ ਤੁਸੀਂ ਐਸਟੀਮੇਟ ਪੇਵਿੰਗ ਸਬੰਧੀ ਲੈ ਸਕਦੇ ਹੋ। ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ, ਫਾਰਮ ਡਰਾਈਵੇ ਪੇਵਿੰਗ ਐਸਟੀਮੇਟ ਬਿਲਕੁਲ ਵੀ ਕੰਮ ਸੋਲਿਡ ਕੀਤਾ ਜਾਂਦਾ। ਜਸਪਾਲ 416-818-9900 416-818-9900 ਇਨਫਿਨਿਟੀ ਟੈਂਟ ਐਂਡ ਡਿਕੋਰ ਟੈਂਟ ਟੇਬਲ ਚੇਅਰ ਐਲ ਈ ਡਾਂਸਿੰਗ ਫਲੋਰ 360 ਕੈਮਰਾਜ਼ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਘਰ ਨੂੰ ਹੀ ਬੈਂਕਟ ਹਾਲ ਬਣਾ ਸਕਦੇ ਹੋ। ਮੀਂਹ ਕਣੀ ਆਵੇ ਕੋਈ ਪ੍ਰੋਬਲਮ ਨਹੀਂ, ਵਿਆਹ ਸ਼ਾਦੀ ਦੇ ਰਸਮਾਂ ਨਿਰਵਿਘਨ ਸਮਾਪਤ ਹੋਣਗੀਆਂ। ਇਨਫਿਨਿਟੀ ਟੈਂਟ ਐਂਡ ਡਿਕੋਰ ਦਿਲਪ੍ਰੀਤ ਬਲ 647-0079-6477-08-0079 ਸੰਧੂ ਡੈਂਟੈਸਟੀ ਤੇ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਨਾਰਥ ਅਮਰੀਕਾ ਦਾ ਬਹੁਤ ਵੱਡਾ ਨਾਮ ਗੌਰ ਈਬਨਜ਼ ਰੋਡ ਦੇ ਉੱਤੇ 4550 ਈਬਨਜ਼ਰ ਰੋਡ 510 ਸ਼ਾਰਲਸ ਬੁਲੇਵਾਰ ਤੇ ਹਾਈ ਐਂਡ ਦੀ ਲੈਬ ਹੈ। ਸਾਰੀਆਂ ਇੰਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਦੰਦਾਂ ਦਾ ਕੋਈ ਵੀ ਕੰਮ ਕਰਾਉਣਾ ਹੈ। ਵੈਲ ਕੁਆਲੀਫਾਈਡ ਡਾਕਟਰਾਂ ਦੀ ਟੀਮ ਨੂੰ ਮਿਲੋ 905-700-56-66-9057-94-5667। ਜੇਕਰ ਤੁਸੀਂ ਫਾਰਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਅਜੈਬ ਸਿੰਘ ਸਹੋਤਾ ਤੁਹਾਨੂੰ ਮਿਲਟਨ, ਕੈਲੇਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਦੇ ਵਿੱਚ ਘਰੋਂ ਪਿਕ ਕਰਦੇ ਨੇ, ਫਿਰ ਸ਼ਾਮ ਵਾਪਸ ਛੱਡਦੇ ਨੇ ਤੇ ਆਉਂਦਿਆਂ ਤੁਹਾਡੀ ਪਾਕਟ ਡਾਲਰਾਂ ਨਾਲ ਭਰੀ ਹੁੰਦੀ ਹੈ। ਔਰ ਅਜੈਬ ਸਿੰਘ ਸਹੋਤਾ ਦੱਸ ਰਹੇ ਸਨ ਕਿ ਭੰਗ ਦੀ ਖੇਤੀ ਵੀ ਦਿਖਾਵਾਂਗੇ ਤੁਹਾਨੂੰ ਕਿ ਭੰਗ ਇੱਥੇ ਕਿਵੇਂ ਉੱਗਦੀ, ਸਾਡੇ ਤਾਂ ਉੱਥੇ ਆਮ ਹੀ ਉੱਗੀ ਹੁੰਦੀ ਹੈ। ਅਜੈਬ ਸਿੰਘ ਸਹੋਤਾ ਜੀ ਕਾਲ ਕਰ ਲਓ 416-566-8242-416-561-8882। ਖਾਵਿਆ ਹੋਮੋਕੇ ਠੈਨ ਕੌਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਹੱਲ ਹੈ, ਜਿਵੇਂ ਉਹ ਤੁਹਾਨੂੰ ਡਾਇਗਨੋਜ਼ ਕਰਕੇ ਮੈਡੀਸਨ ਦੇਣਗੇ, ਉਨ੍ਹਾਂ ਮੈਡੀਸਨਸ ਨੂੰ ਜਿਸ ਤਰ੍ਹਾਂ ਉਹ ਕਹਿੰਦੇ ਨੇ ਉਸ ਤਰ੍ਹਾਂ ਤੁਸੀਂ ਸੇਵਨ ਕਰੋਗੇ ਸਵੇਰੇ ਸ਼ਾਮ ਦੁਪਹਿਰੇ ਤਾਂ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਸ਼ੂ ਮੰਤਰ ਹੋ ਜਾਵੇਗੀ। ਖਾਵਿਆ ਹੋਮੋਕੇ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਨੂੰ ਮਿਲੋ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਕਿਸੇ ਵੀ ਸਮੱਸਿਆ ਲਈ 6477-7679-647-7279-9 ਐਚ ਕੇ ਮੂਵਰਸ ਐਂਡ ਸਟੋਰੇਜ਼। ਬਈ ਬਾਕਮਾਲ ਕੰਮ ਕਰਦੇ ਨੇ, ਸਾਡਾ ਟਰਾਂਸਮਿਸ਼ਨ ਬਹੁਤ ਹੈਵੀ ਡਿਊਟੀ ਸੀ ਅਤੇ ਨਾਜ਼ੁਕ ਹੁੰਦਾ, ਸਾਨੂੰ ਜਿੱਥੋਂ ਚੁੱਕਣਾ ਸੀ ਉਹ ਕਹਿੰਦੇ ਕਿ ਉਹ ਮੂਵਰਸ ਲਿਆਇਓ ਜਿਨ੍ਹਾਂ ਕੋਲ ਇਨਸ਼ੋਰੈਂਸ ਹੋਵੇ ਤੇ ਕੰਮ ਜਾਣਦੇ ਹੋਣ। ਬਾਈ ਰਮਿੰਦਰ ਹੈਰੀ ਹੋਣਾ ਨੇ ਗੋਰਿਆਂ ਤੇ ਵੀ ਮੂੰਹ ਚੁੰਗਲਾਂ ਪਵਾਤੀਆਂ, ਉਹਨਾਂ ਦੀ ਟੀਮ ਨੇ ਇੰਨੇ ਹੈਵੀ ਡਿਊਟੀ ਸਟਾਫ ਨੂੰ ਫੁੱਲਾਂ ਵਾਂਗੂ ਚੱਕ ਕੇ ਉਹ ਇਕ ਨੀ ਦੋ ਟਰਾਂਸਮਿਸ਼ਨ ਦੂਜੀ ਥਾਂ ਤੇ ਲੈ ਕੇ ਗਏ। ਬਾਕਮਾਲ ਸਰਵਿਸ, ਰੈਜੀਡੈਂਸ਼ੀਅਲ ਮੂਵ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਓਨਲੀ, ਜੰਕਰ ਮੂਵ, ਸਪੈਸ਼ਲ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ। ਜਦੋਂ ਕਦੇ ਅਸੀਂ ਸਮਾਨ ਬੰਨ ਲੈਂਦੇ ਹਾਂ ਬਾਅਦ ਦੇ ਵਿਚ ਕਿਤੇ ਚਾਬੀ ਇਕ ਦੋ ਦਿਨ ਲੇਟ ਹੋ ਜਾਵੇ, ਸਮਾਨ ਰੱਖੀਏ ਕਿੱਥੇ ਹੁਣ। ਐਚ ਕੇ ਮੂਵਜ਼ ਐਂਡ ਸਟੋਰੇਜ ਦੇ ਕੋਲ ਸਟੋਰੇਜ ਸਰਵਿਸ ਵੀ ਹੈ ਆਲ ਓਵਰ ਕੈਨੇਡਾ ਦੇ ਵਿਚ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ। 140 ਅਡਵਾਂਸ ਬੁਲੇਵਾਰਡ ਰੂਟ ਨੰਬਰ 10 ਨੰਬਰ 416-524-6704 ਤੇ ਕਾਲ ਕਰੋ। ਟਾਪ ਚੋਇਸ ਇਲੈਕਟ੍ਰੋਨਿਕਸ, ਉਹ ਨਾਮ ਜਿੱਥੇ ਹਰ ਸਾਈਜ਼ ਹਰ ਤਰ੍ਹਾਂ ਦੇ ਤੁਹਾਨੂੰ ਅਪਲਾਇੰਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਡਰਾਈਜ਼ ਬ੍ਰੈਂਡ ਨਿਊ ਅਤੇ ਕੰਪਨੀਆਂ ਜਿਹੜੀਆਂ ਹਾਈ ਐਂਡ ਦੀਆਂ ਉਨ੍ਹਾਂ ਦਾ ਸਮਾਨ ਮਿਲੇਗਾ। ਕੁਝ ਹਟ ਕੇ ਫਰਨੀਚਰ ਦੀ ਆਈਟਮ ਲੈ ਕੇ ਆਉਣੀ ਹੈ, ਉਹ ਯੂਨੀਕ ਆਈਟਮਾਂ ਤੁਹਾਨੂੰ ਮਿਲਣਗੀਆਂ। ਟਾਪ ਚੋਇਸ ਤੇ ਡਿਸਪਲੇ ਕੀਤੀਆਂ ਨੇ 16 ਇੰਟਮੋਲ ਡਰਾਈਵ ਬ੍ਰੈਂਪਟਨ 5461 ਹਾਈਵੇ 6 ਨਾਰਥ ਗੋਆ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ 9057990045। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, ਉਹ ਨਾਮ ਜਿੱਥੇ ਤੁਹਾਨੂੰ ਕੋਈ ਟ੍ਰੈਫਿਕ ਦੀ ਉਲੰਘਣਾ ਹੋਣ ਦੇ ਵਿਚ ਟਿਕਟ ਮਿਲ ਜਾਵੇ, ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲਿਕੁਅਰ ਲਾਇਸੈਂਸ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਨੂੰ ਕਾਲ ਕਰ ਲਿਓ ਬਈ 79B ਹਰੁਨਟੇਰੀਓ ਸਟਰੀਟ, ਯੂਨਿਟ ਨੰਬਰ 43, ਨੰਬਰ ਟੂ ਕਾਲ 416-716-3464-416-7163-461। ਸੀਰੀਮਾਰ 1320 AM ਨੂੰ ਤੁਸੀਂ ਨੈਗਰਾ ਫਾਲ ਬਫਲੋ ਤੋਂ ਲੈ ਕੇ ਮਾਰਕਮ ਸਕਾਰਬਰੋ ਅਤੇ ਇਸ ਦੇ ਆਸ ਪਾਸ ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਬੈਰੀ ਅਤੇ ਟੋਰਾਂਟੋ ਦੇ ਵਿਚ ਵੀ ਇਹ ਬਹੁਤ ਵੱਡੀ ਤਾਦਾਦ ਦੇ ਵਿਚ ਕ੍ਰਿਸਟਲ ਕਲੀਅਰ ਸੁਣਿਆ ਜਾਂਦਾ, ਸੀਐਨ ਟਾਵਰ ਦੇ ਆਸ ਪਾਸ ਅਤੇ ਮਾਰਕਮ ਸਕਾਰਬੋ ਦੇ ਏਰੀਏ ਦੇ ਵਿਚ ਵੀ ਇਸ ਨੂੰ ਤੁਸੀਂ ਸੁਣਦੇ ਹੋ। ਈਵਨ ਦੋ ਔਸ਼ਵਾਦੀ ਵਾਲੇ ਪਾਸਿਓਂ ਸਾਨੂੰ ਫੋਨ ਕਾਲਸ ਆਈਆਂ ਨੇ, ਤੁਹਾਡੀ ਫੀਡਬੈਕ ਲਈ ਸਭਨਾਂ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਸ਼ਾਮ ਨੂੰ ਇਹਦੇ ਵਿਚ ਥੋੜੀ ਜਿਹੀ ਅਜੇ ਡਿਸਟਰਬੈਂਸ ਸਾਨੂੰ ਫੇਸ ਕਰ ਰਹੀ ਹੈ, ਸਾਡੇ ਵਾਲੇ ਪਾਸਿਓਂ ਠੀਕ ਹੈ, ਹੋ ਸਕਦਾ ਕਿ ਕਿਸੇ ਹੋਰ ਚੈਨਲ ਦੇ ਜਿਹੜੀ ਰਾਤ ਦੀ ਪਾਲਿਸੀ ਫਾਲੋ ਨਾ ਕਰਦੇ ਹੋਏ ਸਾਨੂੰ ਡਿਸਟਰਬੈਂਸ ਆ ਰਹੀ ਹੈ, ਹੁਣ ਵਾਰੀ ਸਾਡੀ ਹੈ ਕੰਪਲੇਂਟ ਕਰਨ ਦੀ। ਸਾਡੇ ਤੇ ਤਾਂ ਝੂਠੀਆਂ ਹੋ ਗਈਆਂ, ਪਰ ਹੁਣ ਸਾਨੂੰ ਜਿਹੜੀ ਸਮੱਸਿਆ ਇਹ ਆ ਰਹੀ ਹੈ ਕਿ ਸਾਡੇ ਚੈਨਲ ਨੂੰ ਬੋਦਰੇਸ਼ਨ ਕਰਨ ਵਾਸਤੇ ਜਿਹੜੀਆਂ ਰਾਤ ਦੀਆਂ ਡਿਊਟੀਆਂ ਹੁੰਦੀਆਂ ਨੇ ਉਹਨਾਂ ਦੇ ਟੈਕਨੀਸ਼ੀਅਨ ਸ਼ਾਇਦ ਪੂਰੀਆਂ ਨਹੀਂ ਨਿਭਾ ਰਹੇ, ਅਜਿਹਾ ਕੁਝ ਸਾਨੂੰ ਸੁਣਨ ਦੇ ਵਿਚ ਆਇਆ। ਅਸੀਂ ਹੁਣ ਬੇਨਤੀ ਕਰ ਸਕਦੇ ਹਾਂ, ਬਾਕੀ ਦੁਨੀਆਂ ਸਾਰੀ ਸਿਆਣੀ, ਤੁਹਾਡਾ ਫੀਡਬੈਕ ਬੜਾ ਜ਼ਰੂਰੀ ਹੈ ਜੀ। 416-716-7794 416-716-7794 ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗੇ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦਾ ਨੰਬਰ ਹੈ 905-813-1320।
2: You're listening to CNN Toronto, Chawla News Network Toronto.
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
4: ਪੰਦਰਾਂ ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
6: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
5: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
8: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
9: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
8: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
10: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
8: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
11: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ, ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
12: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ, ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ, 416-561-8882, 416-561-8882। 82।
13: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
14: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
13: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 9059288557।
12: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
15: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 416-213-1165।
1: शहर दी आवाज, दिलां दी पुकार, योर सिटी योर वॉइस योर रेडियो स्टार। आ गया फेर तो एक बार तुहाडा अपना CJMR 1320।
2: हुन होवेगी राष्ट्रीय अंतरराष्ट्रीय मुद्दियां ते गलबात। अमृतसर तो सरदार जसवीर सिंह पट्टी हुना दे नाल।
3: वेलकम बैक चावला न्यूज नेटवर्क टोरंटो। सरदार जसवीर सिंह जी पट्टी साहब नाल करांगे गलबात। ते गलबात तो पहला दस दिए कि कटारिया टूर्स एंड ट्रैवल वालों इस सिलसिले नूं स्पॉन्सर किया जाएगा। वन वे स्पैशल है जी टोरंटो टू दिल्ली 1060, टोरंटो टू श्री अमृतसर साहिब 1285, टोरंटो टू श्री अमृतसर साहिब आउण जाण दी 2340, टोरंटो टू दिल्ली 1580। वन वे पाकिस्तान दी तुहानू टोरंटो टू कराची 1190 ते आउण जाण दी 2100 दी, टोरंटो टू इस्लामाबाद 1125 वन वे ते आउण जाण 2070 दी तुहानू मिल सकदी है। मैक्सीको पैकेज 1060 दा ते डोमिनिकन रिपब्लिक 1145। ओसी लई अप्लाई करना कैनेडियन सिटीजन सुपर वीजा ट्रैवल इंश्योरेंस किसी भी संदर्भ दे विच। जिवें मैं रोज कहना कि टिकट बुक करवाउण तों पहलां अपने पासपोर्ट नूं जरूर चैक करो वैलिड है, जिस कंट्री जा रहे उहदा वीजा वैलिड है तां टिकट बुक कराओ। नंबर 905-678-1200-2883 डाई रोड एट एयरपोर्ट 4550 ईवनिंग जरूर सवेरे 8:30 बजे लैके रात दे 11 बजे तक 7 डेज नंबर तुसी साडे को भी लै सकदे हो 905-678-1200। आओ चलदे आं पंजाब, हाजिर ने साडे नाल सरदार जसवीर सिंह जी पट्टी।
1: शहर दी आवाज, शहर दी आवाज, दिलां दी पुकार, योर सिटी योर वॉइस योर रेडियो स्टार। आ गया फेर तो एक बार तुहाडा अपना CJMR 1320।
3: चावला न्यूज नेटवरक टोरंटो दे सरदार जसवीर सिंह जी पट्टी साडे नाल सीनियर पत्रकार पत्रकारी दे बाबा बुड़ हाजिर ने। ते लो फिर गल्लां बातां होणगियां जी उहनां दे नाल, ते उस तों बाद एशियन विजन अर्श पेश करनगे। प्रोग्राम किवें दा लगदा जरूर अपनी फीडबैक दिंदे रहा करो 905-813-1320। पट्टी साहब वेलकम, स्वागत है जी एनु, सति श्री अकाल।
4: शुक्रिया जी, मेरे वल्लों भी आप जी सारे श्रोतियां नूं सति श्री अकाल जी।
3: भाई राजोआणा जिंदा शहीद जो अपनी जिद ते अड़े हुए सन, जिन्हां ने अजे तक कोई एहो जी गलबात नहीं कीती कि जिहड़ी चढ़दी कला वाली ना होवे, पर आ की भाई राजोआणा प्रधानमंत्री नूं मारिया रिहाई दा तरला।
4: वेखो भाई राजोआणा ने प्रधानमंत्री नूं उहनां दे जन्मदिन ते चिट्ठी लिखी अपनी रिहाई बारे। मैं सोचदा भी उन्हें चिट्ठी नहीं लिखनी चाहिए सी, हुण तक उन्हें अजीत अखबार नूं भी चिट्ठी लिखी है, अकाल तख्त नूं भी चिट्ठी लिखी है, श्रोमणी कमेटी नूं चिट्ठी लिखी है, अकाल तख्त नूं खैर दो तीन चिट्ठियां लिखिया ने, अज तक भाई राजोआणा की बांह किने फड़ी। उन्हें किन्नी बारी कह चुका वा अकाल तख्त नूं भी श्रोमणी कमेटी जिहड़ी पटीशन पाई है मेरी फांसी बारे पाई है, उन्होंने को अपनी पटीशन वापस ले लैन ते मैनू मेरे रहम ते छड्ड देन, मैं आपे करूंगा अपना। हुण अज प्रधानमंत्री नूं इह कहना भी मैं 31 साल तो जेल दे विच ते 20 साल मैं मौत की कोठड़ी च बंद, उहनूं तुहाडे नाल की लगे जी? जिहड़ा व्यक्ति 2019 च एक कमिटमेंट करके एक ऐलान करके एक नोटिफिकेशन करके कुछ नहीं कर सकिया, उन्हें तुहाडी चिट्ठी को की लैणा? 6 साल तो बकायदा तौर ते जिहड़ी सुप्रीम कोर्ट भारत सरकार नूं कह रही है भी इहदे ते कोई फैसला लो। 18 मार्च 2026 नूं सुप्रीम कोर्ट ने गल कही सीगी भी जे भारत सरकार ने कोई फैसला लिया तो फिर सुप्रीम कोर्ट नूं लैणा पऊगा। ਸੁਪਰੀਮ ਕੋਰਟ ਆਪਣਾ ਫੈਸਲਾ ਲੈ ਚੁੱਕੀ, ਮੈਨੂੰ ਫਾਂਸੀ ਲਾ ਦਿਓ। ਤੇ ਫਿਰ ਰਾਜਵਾਣੀ ਸਾਹਿਬ ਨੂੰ ਮੈਂ ਸੋਚਦਾ ਵੀ ਕੁਝ ਚਿੱਠੀ ਨਹੀਂ ਲਿਖਣੀ ਚਾਹੀਦੀ ਸੀ ਵੀ ਇਹ ਗੱਲ ਕਹਿਣੀ। ਵੇਖੋ ਜੀ, ਕੁਛ ਲੋਕ ਖਾਲਿਸਤਾਨ ਦੀ ਡਿਮਾਂਡ ਕਰਦੇ ਨੇ, ਉਹ ਏਜੰਸੀਆਂ ਦੇ ਬੰਦੇ ਹੁੰਦੇ ਨੇ, ਇਹ ਗੱਲ ਕਹਿਣੀ ਬੜੀ ਵੱਡੀ ਗੱਲ। ਪਰ ਜਦੋਂ ਭਾਈ ਰਾਜਵਾਣਾ ਕਿਸੇ ਕਰੀਸ ਕੇਸ ਤਰੀਕ ਭੁਗਤਣ ਜਾਂਦੇ ਤਾਂ ਉਦੋਂ ਖਾਲਿਸਤਾਨ ਜਿੰਦਾਬਾਦ ਦੇ ਕਚਹਿਰੀ ਚ ਨਾਰੇ ਲਾਉਂਦੇ ਨੇ।
3: ਬਿਲਕੁਲ, ਮੈਂ ਵੀ ਇਹੀ ਕਹਿਣ ਵਾਲਾ।
4: ਤੇ ਹੋਰ ਰਿਲੀਜ਼ ਵੀ ਹੁੰਦੀਆਂ ਨੇ, ਉਦੋਂ ਫਿਰ ਏਜੰਸੀ ਦੇ ਬੰਦੇ ਹੁੰਦੇ ਨੇ। ਇਸ ਕਰਕੇ ਇਹ ਟਿੱਪਣੀ ਕਰਨੀ ਮੈਂ ਸੁਖਦਾ ਕੋਈ ਯੋਗ ਨਹੀਂ ਹੈਗੀ। ਦੂਸਰੀ ਦੀਪ ਸਿੱਧੂ ਤੇ ਕਹਿੰਦਾ ਵੀ ਜਿਹੜੇ ਆਸ਼ਕੀ ਬਿਛੁਕੀ ਕਰਦੇ ਐਕਸੀਡੈਂਟ ਚ ਮਾਰੇ ਜਾਂਦੇ ਉਹਨਾਂ ਨੂੰ ਤੁਸੀਂ ਸ਼ਹੀਦ ਕਰਾਰ ਦੇ ਦਿੰਦੇ ਹੋ। ਇਹ ਗੱਲਾਂ ਜਿਹੜੀਆਂ ਆਪਸ ਪੰਥ ਚ ਦਫੇੜ ਪਾਉਣ ਵਾਲੀਆਂ ਨੇ, ਜਦੋਂ ਤੁਹਾਨੂੰ ਅਕਾਲ ਤਖ਼ਤ ਤੋਂ ਜਿੰਦਾ ਸ਼ਹੀਦ ਦਾ ਖਿਤਾਬ ਮਿਲ ਚੁੱਕਾ, ਜਿੰਦਾ ਸ਼ਹੀਦ ਦਾ, ਤੇ ਇੱਥੇ ਡਿਊਟੀ ਬਣਦੀ ਹੈ, ਸਿੱਖ ਸੰਸਥਾਵਾਂ ਦੀ ਬਣਦੀ ਹੈ, ਸਿੱਖਾਂ ਦੀ ਡਿਊਟੀ ਬਣਦੀ ਹੈ, ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਹੈ ਵੀ ਉਹ ਬਕਾਇਦਾ ਤੌਰ ਤੇ ਇਹਦੇ ਤੇ ਉਪਰਾਲੇ ਕਰਨ, ਪ੍ਰਧਾਨ ਮੰਤਰੀ ਨੂੰ ਮਿਲਣ, ਗ੍ਰਹਿ ਮੰਤਰੀ ਨੂੰ ਮਿਲਣ। ਕੀ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਜਿਹੜੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਉਹ ਚ ਭਾਈ ਰਾਜੂ ਦਾ ਮੁੱਦਾ ਠਾ? ਬਿਲਕੁਲ ਨਹੀਂ ਠਾ। ਚਾਵਲਾ ਸਾਹਿਬ, ਜਿਹੜੀ ਸਰਕਾਰ ਹੈ ਨਾ, ਉਹਨੇ ਇੱਕ ਵਾਰੀ ਸੰਨ 2000 ਚ ਕੀ ਕਿਹਾ ਸੀ, ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਜਿਹੜੇ ਲੱਗਦੇ ਨੇ ਵੀ ਕਿਸੇ ਕੌਮ ਦੇ ਖਿਲਾਫ਼, ਕਿਸੇ ਧਰਮ ਦੇ ਖਿਲਾਫ਼, ਕਿਸੇ ਜਾਤ ਦੇ ਖਿਲਾਫ਼ ਕੋਈ ਧਾਰਾਵਾਂ ਸੰਵਿਧਾਨ ਦੇ ਵਿੱਚ ਹੈਗੀਆਂ ਨੇ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ। ਉੱਥੇ ਸ਼੍ਰੋਮਣੀ ਕਮੇਟੀ ਵੀ ਚੁੱਪ ਰਹੀ, ਉੱਥੇ ਕਾਲ ਤਖ਼ਤ ਵੀ ਚੁੱਪ ਰਿਹਾ, ਉੱਥੇ ਅਕਾਲੀ ਦਲ ਵੀ ਚੁੱਪ ਰਿਹਾ। ਸਰਕਾਰ ਕਿਹਦੀ ਸੀਗੀ? ਅਕਾਲੀ ਵਿੱਚ ਭਾਈਵਾਲ ਸੀ ਸਰਕਾਰ ਦੇ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ। ਸਰਦਾਰ ਕਪੂਰ ਸਿੰਘ ਫਾਊਂਡੇਸ਼ਨ ਵਾਲਿਆਂ ਨੇ ਆਪਣੀ ਜੇਬ ਦੇ ਵਿੱਚੋਂ 50,000 ਰੁਪਏ ਖਰਚ ਕਰਕੇ ਇਹਦੇ ਬਾਰੇ 39 ਧਰਾਵਾਂ ਬਾਰੇ ਲਿਖਿਆ ਸੀਗਾ ਉਹਨਾਂ ਨੂੰ ਵੀ ਇਹ ਧਰਾਵਾਂ ਸਿੱਖਾਂ ਦੇ ਖਿਲਾਫ਼ ਚ ਤਬਦੀਲੀ ਜਾਂਦੀ ਜਗ। ਜਿਹੜੀ ਡਿਊਟੀ ਸ਼੍ਰੋਮਣੀ ਕਮੇਟੀ ਦੀ ਸੀ, ਅਕਾਲੀ ਦਲ ਦੀ ਸੀ, ਉਹ ਉਸ ਫਾਊਂਡੇਸ਼ਨ ਨੇ ਕੀਤੀ। ਚਲੋ, ਚੰਗੀ ਗੱਲ ਉਹਨਾਂ ਨੇ ਕੀਤੀ ਆਪਣੇ ਲੈਵਲ ਦੇ ਉੱਤੇ। ਇਸ ਕਰਕੇ ਭਾਈ ਰਾਜਵਾਣੀ ਨੂੰ ਮੈਂ ਸੋਚਦਾ ਚਿੱਠੀ ਨਹੀਂ ਲਿਖਣੀ ਚਾਹੀਦੀ ਸੀ ਪ੍ਰਧਾਨ ਮੰਤਰੀ, ਉਹਦੇ ਤੇ ਕੋਈ ਅਸਰ ਨਹੀਂ ਤੁਹਾਡੀ ਚਿੱਠੀ ਦਾ। ਜਿਹੜਾ ਬੰਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਗੁਰੂ ਘਰ ਦੇ ਵਿੱਚ ਤੁਹਾਡੇ ਨਾਲ ਕਮਿਟਮੈਂਟ ਕਰਕੇ, ਐਲਾਨ ਕਰਕੇ, ਆਪਣਾ ਨੋਟੀਫਿਕੇਸ਼ਨ ਕਰਕੇ ਵਾਪਸ ਲੈ ਜਾਏ, ਉਹਦੇ ਤੋਂ ਤੁਸੀਂ ਆਸ ਕੀ ਰੱਖ ਸਕਦੇ ਹੋ?
3: ਜੀ, ਔਰ ਗ੍ਰਹਿ ਮੰਤਰਾਲੇ ਦਾ ਜਿਹੜਾ ਬਿਆਨ ਹੈ ਉਹ ਵੀ ਵੇਖਣ ਪੜਨ ਸੁਣ ਵਾਲਾ। ਬਾਕੀ ਰਿਹਾ ਤੁਸੀਂ ਕਿ ਸ਼੍ਰੋਮਣੀ ਕਮੇਟੀ ਆਪਣਾ ਫਰਜ਼ ਨਹੀਂ ਨਿਭਾ ਸਕੀ, ਤੇ ਜਿਨ੍ਹਾਂ ਨੇ ਨਿਭਾਇਆ ਉਹ ਤਾਂ ਪਹਿਲਾਂ ਵੀ ਨਿਭਾਉਂਦੇ ਰਹੇ। ਇਨ੍ਹਾਂ ਨੇ ਤਾਂ ਫਰਜ਼ ਨਿਭਾਉਣਾ ਵਾ, ਇਨ੍ਹਾਂ ਦੇ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਜਿਹੜੇ ਨੇ, ਉਹਨਾਂ ਦੀਆਂ ਗੋਲਕਾਂ ਕਿਵੇਂ ਗਿਣੀਆਂ ਜਾਣੀਆਂ ਨੇ, ਤੇ ਉਨ੍ਹਾਂ ਦੇ ਵਿਚੋਂ ਹਾਂਜੀ ਠੁੰਗੇ ਕਿਵੇਂ ਮਾਰੇ ਜਾਣੇ ਨੇ, ਜਾਂ ਆਈਆਂ ਹੋਈਆਂ ਰਸਤਾਂ ਜਾਂ ਜਿਹੜਾ ਚੜਾਵਾ ਉਹਨੂੰ ਖੁਰਦ ਬੁਰਦ ਕਿਵੇਂ ਕਰਨਾ, ਇਨ੍ਹਾਂ ਦੀ ਡਿਊਟੀ ਇਹ ਆ, ਆਪਣੇ ਅਕਾਵਾਂ ਨੂੰ ਕਿਵੇਂ ਖੁਸ਼ ਰੱਖਣਾ। ਬਾਕੀ ਰਹੀ ਤੁਸੀਂ ਭਾਈ ਰਾਜਵਾਣਾ ਦੇ ਬਾਰੇ ਚਿੱਠੀ ਨਾ ਲਿਖਣ ਬਾਰੇ ਤੁਸੀਂ ਮਹਿਸੂਸ ਕਰਦੇ ਹੋ, ਪਰ 31 ਸਾਲ ਤੋਂ ਉਹ ਅੰਦਰ ਹੈ, ਕਿਸੇ ਵੇਲੇ ਮਹਿਸੂਸ ਕਰਦਾ ਬੰਦਾ ਭਈ ਕੌਮ ਮੇਰਾ ਕਿੰਨਾ ਕੁ ਸਾਥ ਦੇ ਰਹੀ ਹੈ। ਬਸ ਇਹ ਤਾਂ ਹੁਣ ਉਹਨੂੰ ਆਧਾਰ ਬਣਾ ਲੈਂਦੇ ਨੇ, ਜਦੋਂ ਚੋਣਾਂ ਆਉਂਦੀਆਂ ਨੇ ਉਹਦੇ ਉੱਤੇ ਰਾਜਨੀਤੀ ਹੁੰਦੀ ਹੈ। ਅਗੇ 9058131320 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। ਭਾਈ ਰਾਜਵਾਲਾ ਦੀ ਇਹ ਗੱਲ ਜ਼ਰੂਰ ਹੈ, ਭਾਵੇਂ ਕਿ ਉਹ ਖਾਲਿਸਤਾਨ ਦੇ ਨਾਰੇ ਲਾਉਂਦੇ ਨੇ ਕਚਹਿਰੀਆਂ ਦੇ ਵਿਚ ਆ ਕੇ, ਕੋਈ ਦੋਰਾਵਾ ਨਹੀਂ ਹੋ ਸਕਦਾ ਕਿ ਅੰਦਰੋਂ ਲੱਗਦੇ ਹੋਣ, ਪਰ ਦੇਸ਼ਾਂ ਵਿਦੇਸ਼ਾਂ ਦੇ ਵਿਚ ਨਾਰੇ ਵੀ ਲੱਗਦੇ ਰਹੇ ਨੇ, ਹਨਾ। ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬੜੇ ਭੱਦਰ ਪੁਰਸ਼ ਨੇ ਅੱਜ ਕੱਲ, ਕਿਤੇ ਉਹਨਾਂ ਨੇ ਆਪਣੇ ਅੰਦਰ ਸਵੇ ਝਾਤ ਮਾਰ ਕੇ ਵੇਖਿਆ ਕਿ ਕੌਮ ਨੂੰ ਅਸੀਂ ਧੋਖਾ ਦਿੱਤਾ, ਕੌਮ ਨੂੰ ਅਸੀਂ ਗੁੰਮਰਾਹ ਕੀਤਾ, ਤੁਹਾਡੇ ਮਗਰ ਲਾ ਕੇ ਇੱਕ ਵੀ ਕਿਸੇ ਮਾਂ ਦਾ ਪੁੱਤ ਘਰੋਂ ਤੁਰ ਪਿਆ, ਉਹਨੇ ਕੋਈ ਅਜਿਹਾ ਕੰਮ ਕਰ ਦਿੱਤਾ ਕਿ ਉਹਦਾ ਤੁਸੀਂ ਮਾਂ ਦਾ ਜਵਾਬ ਦੇ ਸਕਦੇ ਹੋ? ਇਹ ਸਵਾਲ ਨਾਰੇ ਲਾਉਣ ਵਾਲਿਆਂ ਨੂੰ, ਜਿਹੜੇ ਸੱਚੇ ਨੇ ਉਹ ਤਾਂ ਸੱਚੇ ਨੇ, ਉਹ ਜੇ ਵੀ ਲੱਗੇ ਹੋਏ ਨੇ, ਪਰ ਜਿਹੜੇ ਤੁਸੀਂ ਕਿਹਾ ਭਾਈ ਰਾਜੋੜੇ ਨੇ ਕਿਹਾ ਕਿ ਏਜੰਸੀਆਂ ਦੇ ਬੰਦੇ ਨੇ, ਸਵਾਲ ਉਹਨਾਂ ਵਾਲਾ। ਪਤਾ ਵੀ ਹੁੰਦਾ ਕਿ ਇਹਨੇ ਕੌਮ ਨੂੰ ਗੁੰਮਰਾਹ ਕੀਤਾ, ਫਿਰ ਵੀ ਲੋਕ ਲਾਲੇ ਉਹਦੀਆਂ ਲਾਲਾਂ ਚੱਟਦੀਆਂ ਚੱਟਦੇ ਹੋਣ ਤੇ ਚੰਗਾ ਨਹੀਂ ਲੱਗਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਅਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਡਰਾਈਵਰ ਮੋਹਨ ਸਿੰਘ ਮੁਅੱਤਲ ਕੀਤਾ ਗਿਆ। ਕੀ ਕਹਿਣਾ ਚਾਹੋ?
4: ਅਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਉਹਨਾਂ ਨੂੰ ਇੱਕ ਸਾਲ ਵਾਸਤੇ ਜਬਰੀ ਛੁੱਟੀ ਤੇ ਭੇਜਿਆ ਗਿਆ, ਕਿਉਂਕਿ ਉਹਨਾਂ ਨੇ ਇੱਕ ਆਪਣੀ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਹੀ ਇੱਕ ਔਰਤ ਦੇ ਨਾਲ, ਵਿਦੇਸ਼ੀ ਔਰਤ ਦੇ ਨਾਲ ਪਿਆਰ ਸਿੰਘਾਂ ਝੂਟੀਆਂ ਸੀ, ਉਹਦੇ ਨਾਲ ਸ਼ਾਦੀ ਦਾ ਵਾਅਦਾ ਵੀ ਕੀਤਾ ਸੀ। ਇਹ ਗੱਲ ਜਦੋਂ SDPC ਦੇ ਨੋਟਿਸ ਆਈ, ਅਕਾਲ ਤਖ਼ਤ ਦੇ ਨੋਟਿਸ ਆਈ, ਇਹਨਾਂ ਨੇ ਉਹਨੂੰ ਚੁੱਪ ਚਪੀਤੇ ਇੱਕ ਸਾਲ ਛੁੱਟੀ ਤੇ ਭੇਜ ਦਿੱਤਾ। ਅੱਜ ਕੱਲ ਉਹ ਇੰਗਲੈਂਡ ਦੇ ਵਿੱਚ ਨੇ। ਉਹਨਾਂ ਦੇ ਨਾਲ ਪੰਜ ਪਿਆਰੇ ਸ਼ਾਮਲ, ਸੁਖਵਿੰਦਰ ਸਿੰਘ ਸ਼ਾਮਲ, ਉਹ ਵੀ ਉੱਥੇ। ਹੁਣ ਇਹਨਾਂ ਨੇ ਅੱਜ ਉਹਨੂੰ ਮੁਅੱਤਲ ਕਰ ਦਿੱਤਾ ਵੀ ਜਿਹੜੀ ਬੀਬੀ ਨੇ ਬਕਾਇਦਾ ਤੌਰ ਤੇ ਚਾਵਲਾ ਸਾਹਿਬ ਦੇ ਖਿਲਾਫ ਇੱਕ ਪਰਚਾ ਦਰਜ ਕਰਾਇਆ ਵਾ, ਉਹਦੇ ਵਿੱਚ ਨਾ ਭਾਈ ਮਲਕੀਤ ਸਿੰਘ ਦਾ, ਜਿਹੜੇ ਗਿਆਨੀ ਮਲਕੀਤ ਸਿੰਘ, ਇਹਨਾਂ ਦਾ ਨਾਮ ਵੀ ਆਇਆ ਵੀ ਇਹਨਾਂ ਨੇ ਉਹਨੂੰ ਗੰਦੇ ਮੈਸੇਜ ਕੀਤੇ ਸੀ। ਉਹਨੇ ਰਿਕਾਰਡ ਵਿਖਾਇਆ ਕਿ ਜਹੇਦਰ ਗੜਗੱਜ ਨੂੰ ਵੀ ਆਹ ਵੇਖ ਮੇਰੇ ਕੋਲ ਸਾਰਾ ਰਿਕਾਰਡ ਹੈਗਾ। ਹੁਣ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤਾਂ ਨਵੀਂ ਛੁੱਟੀ ਤੇ ਭੇਜਿਆ, ਜਦੋਂ ਉਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਸੀ, ਰਿਟਾਇਰ ਕਰ ਦੇਣਾ ਚਾਹੀਦਾ ਸੀ। ਉਹਨਾਂ ਨੂੰ ਰਿਟਾਇਰ ਨਹੀਂ ਕੀਤਾ, ਨਾ ਡਿਸਮਿਸ ਕੀਤਾ, ਲੰਮੀ ਛੁੱਟੀ ਤੇ ਭੇਜਤਾ। ਅੱਜ ਜਦੋਂ ਉਹਨਾਂ ਦਾ ਨਾਂ ਉਸ FIR ਚ ਆ ਗਿਆ ਚਾਵਲਾ ਸਾਹਿਬ, ਇਹ FIR ਜਿਹੜੀ ਆ 21 ਅਗਸਤ ਜਿਹੜੀ ਆ 2026 ਨੂੰ ਹੁੰਦੀ ਆ।
3: ਅੱਛਾ ਜੀ,
4: 52 ਨੰਬਰ FIR ਆ। ਅੱਜ ਕਰੀਬ ਇੱਕ ਮਹੀਨਾ, 17 ਤਰੀਕ ਹੋ ਗਈ ਹੈ ਨਾ
3: ਜੀ,
4: 26 ਦਿਨ ਬਾਅਦ ਇਹਦਾ ਜਿਹੜਾ ਜਿਹੜੀ FIR ਬਾਹਰ ਆਉਂਦੀ ਹੈ। ਉਹ ਉਦੋਂ ਆਉਂਦੀ ਹੈ ਜਦੋਂ ਇਹਦੇ ਵਿੱਚ ਮੁੱਖ ਦੋਸ਼ੀ ਅਮਰਜੀਤ ਸਿੰਘ ਚਾਵਲਾ ਕੈਨੇਡਾ ਦੌੜ ਜਾਂਦੇ ਨੇ।
3: ਇਹ ਪੱਕਾ ਹੈ ਕਿ ਉਹ ਕੈਨੇਡਾ ਆ ਗਏ ਨੇ?
4: 13 ਤਰੀਕ ਨੂੰ ਕੈਨੇਡਾ ਪੁੱਜ ਗਏ ਨੇ ਜੀ, 13 ਸਤੰਬਰ ਨੂੰ। ਬਾਕੀ ਦੱਸੋ ਕੀ ਕਰਨਗੇ, ਕਿਹਨੂੰ ਤੁਸੀਂ ਆਖੋਗੇ ਵੀ ਇੱਥੇ ਠੀਕ ਹੋ ਰਿਹਾ?
3: ਜੇ ਕੈਨੇਡਾ ਦੇ ਵਿੱਚ ਨੇ ਤਾਂ ਮੈਨੂੰ ਪੱਕਾ ਉਮੀਦ ਹੈ ਕਿ ਇਸ ਵਕਤ ਹੋ ਸਕਦਾ ਕਿ 1300 AM ਲੱਗਾ ਵੀ ਹੋਵੇ, ਤੁਹਾਡੀ ਗੱਲਬਾਤ ਸੁਣ ਰਹੇ ਹੋਣ ਜਾਂ ਦੇਖ ਰਹੇ ਹੋਣ। ਉਹ ਤਾਂ ਕੱਲ ਉਹਨਾਂ ਦੀ ਜਿਹੜੀ ਇੱਕ ਵੀਡੀਓ ਆਈ ਹੈ, ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਪੱਖ ਰੱਖਿਆ ਕਿ ਮੇਰੀ ਕਦਾਰ ਕੁਰਸੀ ਜਿਹੜੀ ਹੈ ਰਾਜਨੀਤਿਕ ਤੌਰ ਤੇ ਕੀਤੀ ਜਾ ਰਹੀ ਹੈ। ਸੰਤ ਜਰਨੈਲ ਸਿੰਘ ਖਾਲਸਾ ਉਹਨਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਸਾਥ ਬੜਾ ਲੰਬਾ ਦਿੱਤਾ, 10 ਸਾਲ ਤੋਂ ਉੱਤੇ ਉਹਨਾਂ ਨੇ ਸਜ਼ਾ ਭੁਗਤੀ ਹੈ, ਇਹ ਇੱਕ ਰਾਜਨੀਤਿਕ ਸ਼ਡਿਅੰਤਰ ਹੈ, ਅਜਿਹਾ ਉਹਨਾਂ ਦਾ ਬਿਆਨ ਜਿਹੜਾ ਹੈ ਸੋਸ਼ਲ ਨੈਟਵਰਕ ਮੀਡੀਆ ਤੇ ਵੀਡੀਓ ਦੇ ਰਾਹੀਂ। ਪਰ ਜਿੰਨਾ ਚਿਰ ਮੈਂ ਆਪਣੇ ਆਪ ਨੂੰ ਸੱਚਾ ਸਾਬਤ ਨਹੀਂ ਕਰ ਲੈਂਦਾ, ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੁੰਦਾ, ਮੈਂ ਵਾਪਸ ਕਿਸੇ ਅਹੁਦੇ ਤੇ ਨਹੀਂ ਜਾਵਾਂਗਾ। ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ। ਹਾਂਜੀ,
4: ਚਾਵਲਾ ਸਾਹਿਬ ਜਦੋਂ ਸੌਦਾ ਸਾਹਿਬ ਨੂੰ ਮਾਫ਼ੀ ਦਿੱਤੀ ਗਈ ਸੀ ਤੇ 22 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਸਤੀਫੇ ਦਿੱਤੇ ਸੀਗੇ, ਕਿਸੇ ਦਾ ਅਸਤੀਫਾ ਪ੍ਰਵਾਨ ਹੋਇਆ? ਸੁੱਚਾ ਸਿੰਘ ਲਗਾ ਦੇ ਜਦੋਂ ਇਲਜ਼ਾਮ ਲੱਗਿਆ ਸੀ ਉਹਨੇ ਅਸਤੀਫਾ ਦਿੱਤਾ, ਅਸਤੀਫਾ ਪ੍ਰਵਾਨ ਹੋਇਆ? ਨਹੀਂ ਹੋਇਆ। ਤੇ ਮੈਨੂੰ ਨੀ ਉਮੀਦ ਵੀ ਚਾਵਲੇ ਦਾ ਅਸਤੀਫਾ ਸ਼੍ਰੋਮਣੀ ਕਮੇਟੀ ਪ੍ਰਵਾਨ ਕਰੂਗੀ, ਕਿਉਂਕਿ ਇਹਨਾਂ ਦੀ ਐਗਜ਼ੈਕਟਿਵ ਦੀ ਮੀਟਿੰਗ ਚ ਅਸਤੀਫਾ ਪ੍ਰਵਾਨ ਕੀਤਾ ਜਾ ਸਕਦਾ, ਪਰ ਮੈਨੂੰ ਲੱਗਦਾ ਨੀ ਕਰਨਾ। ਸਿੱਧੇ ਰੂਪ ਦੇ ਵਿੱਚ ਤੇ ਸ਼ਾਮਲ ਨੇ, ਜਦੋਂ ਪ੍ਰਧਾਨ ਨੂੰ ਆ ਗਈ ਬੀਬੀ ਨੇ ਇੰਨੀ ਗੱਲ ਕੀ, ਪ੍ਰਧਾਨ ਸਾਹਿਬ ਆਹ ਵੇਖੋ ਮੇਰੇ ਨਾਲ ਕੀ ਹੋ ਰਿਹਾ, ਵੇਖੋ ਸਬੂਤ ਹੈਗੇ, ਦੱਸੋ ਤੁਸੀਂ ਕੀ ਕਰਨਾ। ਤੁਸੀਂ ਪ੍ਰਧਾਨ ਨੇ ਕੁਛ ਨੀ ਕੀਤਾ, ਅਕਾਲ ਤਖ਼ਤ ਦੇ ਜਥੇਦਾਰ ਨੇ ਕੁਛ ਨੀ ਕੀਤਾ, ਤੇ ਫਿਰ ਉਹ ਕੋਰਟ ਚ ਗਈ, ਕੋਰਟ ਦੇ ਰਹੀ ਪਰਚਾ ਹੁੰਦਾ, ਫਿਰ ਇਹਨਾਂ 20 ਦਿਨ ਪਰਚਾ ਇਸ ਕਰਕੇ ਲਮਕਾਇਆ ਵੀ ਬੀਬੀ ਨੂੰ ਮਨਾ ਲਈ ਕਿਸੇ ਪਰਚਾ ਨਾ ਹੋਵੇ, ਲੇਕਿਨ ਉਹ ਨਹੀਂ ਮੰਨੀ। ਚਾਵਲਾ ਸਾਹਿਬ ਉਹ ਬੀਬੀ ਮੰਗਾਈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਵਾਸਤੇ, ਜਿਸ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਉਹ ਤੇ ਬਚ ਗਏ, ਤੇ ਜਿਹਨਾਂ ਨੇ ਲਿਆਂਦਾ ਸੀ ਜਿਹੜੇ ਜਾ ਕੇ ਬਿਆਨ ਦਿੰਦੇ ਸੀ ਉਦੋਂ, ਜਿਹੜੇ ਕਹਿੰਦੇ ਸੀ ਵੇਖੋ ਜੀ ਆਹ ਜਹਾਜ਼ ਦੇ ਵਿੱਚ ਆ ਬੀਬੀ ਨਾਲ ਜਾ ਰਹੀ ਹੈ ਗਿਆਨੀ ਹਰਪ੍ਰੀਤ ਦੇ, ਕਿੱਥੇ ਜਾ ਰਹੀ, ਕਿਵੇਂ ਜਾ ਰਹੀ ਹੈ, ਕਿਉਂ ਜਾ ਰਹੀ ਹੈ, ਉਹਨਾਂ ਦੇ ਉੱਤੇ ਉਹ ਗਾਜ ਡਿੱਗੀ ਹੈ।
3: ਇਹ ਉਹੀ ਬੀਬੀ ਹੈ
4: ਜੀ,
3: ਇਹ ਉਹੀ ਬੀਬੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਤਸਵੀਰਾਂ ਵਾਲੀ ਸੀ
4: ਜੀ ਜੀ ਜੀ।
3: ਵਾਓ, 9058131320। ਉਹ ਬੀਬੀ ਦਾ ਕੋਈ ਆਫੀਸ਼ਲੀ ਕੋਈ ਵੀਡੀਓ ਰਾਹੀਂ ਉਹਨੇ ਆਪਣਾ ਕੋਈ ਸਪਸ਼ਟੀਕਰਨ ਰੱਖਿਆ ਹੋਵੇ ਕਿ ਜਾਂ ਫਿਰ FIR ਜਾਂ ਫਿਰ ਗਿਆਨੀ ਗੁਰਦਾਜੂ ਨੂੰ ਤੱਕ
4: ਨਹੀਂ ਪਤਾ, ਉਹਦੇ ਨਾਂ ਦਾ ਵੀ ਪਤਾ, ਉਹਦੇ ਪਿੰਡ ਪਤਾ, ਅਸੀਂ ਡਿਸਕਲੋਜ਼ ਨਹੀਂ ਕਰਾਂਗੇ
3: ਜੀ। ਜੀ ਜੇ ਭਾਈ ਅਮਰਜੀਤ ਸਿੰਘ ਚਾਵਲਾ ਇੱਥੇ ਹਨ, ਪਹਿਲਾਂ ਵੀ ਸਾਡੇ ਸਟੂਡੀਓ ਦੇ ਵਿੱਚ ਆਏ ਨੇ, ਬੜੀ ਨਿੱਘੀ ਮੁਲਾਕਾਤਾਂ ਇੱਕ ਦੋ ਵਾਰੀ ਹੋਈਆਂ ਨੇ, ਤੇ ਸਤਿਕਾਰਯੋਗ ਸ਼ਖਸੀਅਤ ਨੇ, ਪਰ ਉਹਨਾਂ ਦੇ ਨਾਲ ਜਿਹੜੇ ਐਲੀਗੇਸ਼ਨ ਲੱਗੇ ਨੇ ਉਹ ਆਪ ਕਹਿ ਰਹੇ ਨੇ ਕਿ ਝੂਠੇ ਨੇ, ਮੇਰੀ ਕਿਦਾਰ ਕੁਰਸੀ ਹੋ ਰਹੀ ਹੈ। ਇਹ ਮੰਚ ਉਹਨਾਂ ਵਾਸਤੇ ਰੈਡੀ ਹੈ ਜੀ, ਐਨੀ ਟਾਈਮ ਕਾਲ ਕਰ ਸਕਦੇ ਨੇ, ਉਹੀ ਨੰਬਰ ਹੈ ਚਾਵਲਾ ਸਾਹਿਬ 416-716-7794, 416-716-7794, ਸਵੇਰੇ 10 ਤੋਂ 12। ਅਸੀਂ ਵਧਾ ਵੀ ਸਕਦੇ ਹਾਂ ਸਮਾਂ ਜਿੰਨਾ ਚਿਰ ਚਾਹੋਗੇ, ਘੰਟਾ ਦੋ ਘੰਟੇ, ਕਿਉਂਕਿ ਇਹਦੀਆਂ ਚਾਬੀਆਂ ਸਾਡੇ ਕੋਲ ਨੇ, ਸਿਰਫ ਅਸੀਂ ਆਪਣੀ ਟੈਕਨੀਸ਼ੀਅਨ ਟੀਮ ਨੂੰ ਦੱਸਣਾ ਹੀ ਹੈ ਕਿ ਸਾਨੂੰ ਕੱਟ ਇੰਨੇ ਵਜੇ ਕੀਤਾ ਜਾਵੇ। ਔਰ ਰਾਤ ਨੂੰ 6 ਤੋਂ 9 ਹੈ, ਅਸੀਂ ਅਰਲੀ ਵੀ ਕਰ ਸਕਦੇ ਹਾਂ, 4 ਤੋਂ 9 ਵੀ ਕਰ ਸਕਦੇ ਹਾਂ ਤੁਹਾਡੀ ਗੱਲਬਾਤ ਰੱਖਣ ਵਾਸਤੇ, ਟੀਵੀ ਤੇ ਵੀ, ਰੇਡੀਓ ਤੇ ਵੀ, ਲਾਈਵ ਯੂਟਿਊਬ ਫੇਸਬੁੱਕ ਤੇ ਵੀ, IPTV ਬਾਕਸ ਤੇ ਵੀ, ਔਰ ਸਾਡੇ ਐਪ ਤੇ ਵੀ, ਸਾਡੇ ਟੈਲੀਫੋਨ ਤੇ ਵੀ, 647-910-13 ਵੀ, 641-741-1919। ਇੰਡੀਆ ਦੇ ਵਿਚ ਵੀ ਕਾਫ਼ੀ ਵੱਡੀ ਤਾਦਾਦ ਦੇ ਵਿਚ ਸਾਨੂੰ ਇਸ ਵਕਤ ਵੀ ਸੁਣ ਰਹੇ ਨੇ, ਅਮਰੀਕਾ ਦੇ ਵਿਚ ਸੁਣ ਰਹੇ ਨੇ, ਕੈਨੇਡਾ ਦੇ ਵਿਚ ਸੁਣ ਰਹੇ ਨੇ, ਕਿਸੇ ਕਿ ਵੇਲੇ ਆਸਟ੍ਰੇਲੀਆ ਤੋਂ ਵੀ ਲਾਈਨਾਂ ਜਿਹੜੀਆਂ ਨੇ ਉਹ ਸਾਨੂੰ ਦਿਖਾਈ ਦੇ ਰਹੀਆਂ ਹੁੰਦੀਆਂ ਨੇ। ਸਾਰੀ ਥਾਂ ਤੇ ਤੁਹਾਡਾ ਵੈਸੇ ਤੁਸੀਂ ਪੇਸ਼ ਕਰ ਦਿੱਤਾ ਆਪਣਾ ਸਪਸ਼ਟੀਕਰਨ, ਪਰ ਫਿਰ ਵੀ ਜੇ ਤੁਸੀਂ ਚਾਹੋ, ਇਹ ਮੰਚ ਤੁਹਾਡਾ ਵੈਲਕਮ ਕਰਦਾ। 905-813-1320 ਸਟੂਡੀਓ, ਪਰਸਨਲ 416-716-7794। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਵਿਚ ਆਪ ਦੀ PAC ਦੀ ਹੋਈ ਪਲੇਠੀ ਦੀ ਜਿਹੜੀ ਮੀਟਿੰਗ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
4: ਚਲੋ ਸਰ, ਮੀਟਿੰਗ ਵਾਟਿੰਗ ਕਾਹਦੀ ਹੋਣੀ? ਇਸ ਮੀਟਿੰਗ ਦੇ ਵਿਚ ਬਕਾਇਦਾ ਤੌਰ ਤੇ ਜਿਹੜੇ 2 ਮੈਂਬਰ ਪਾਏ ਗਏ ਸੀ ਪੰਜਾਬ ਤੋਂ PAC ਦੇ, ਉਹ ਹੈਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮ
3: ਜੀ।
4: ਇਹ ਮੀਟਿੰਗ ਹੋਈ ਇਹਨਾਂ ਦੀ ਦਿੱਲੀ ਦੇ ਵਿਚ, ਉੱਥੇ ਅੱਜ ਵਿਚਾਰ ਚਰਚਾ ਕੀਤੀ ਗਈ ਗੋਆ ਦੀਆਂ ਚੋਣਾਂ ਦੀ ਤੇ ਪੰਜਾਬ ਦੀਆਂ ਚੋਣਾਂ ਦੀ
3: ਜੀ।
4: ਜ਼ਿਆਦਾ ਜਿਹੜਾ ਤਵਾ ਪੰਜਾਬ ਦੀਆਂ ਚੋਣਾਂ ਤੇ ਰਿਹਾ, ਵੀ ਇਹਦੀ ਗੂੰਜ ਪੈਂਦੀ ਰਹੀ ਵੀ ਚੋਣਾਂ ਕਿਸ ਰਣਨੀਤੀਆਂ ਲੜੀਆਂ ਜਾਣ, ਤੇ ਭਗਵੰਤ ਮਾਨ ਨੇ ਵੀ ਆਪਣਾ ਪੱਖ ਰੱਖਿਆ, ਸਾਰੇ ਨੇ ਆਪਣੇ ਪੱਖ ਰੱਖੇ। ਪਰ ਮੈਂ ਇਹ ਗੱਲ ਕਹੂੰਗਾ, ਇਸ ਮੀਟਿੰਗ ਦੇ ਵਿਚ ਚੋਣਾਂ ਬਾਰੇ ਘੱਟ, ਜ਼ਿਆਦਾ ਚੋਣ ਫੰਡਾਂ ਬਾਰੇ ਗੱਲਬਾਤ ਜ਼ਰੂਰ ਰਹੀ ਹੈ। ਫੰਡਾਂ ਦੀ ਬੜੀ ਸਖ਼ਤ ਜ਼ਰੂਰਤ ਆਪਾਂ ਨੂੰ, ਉਹਦੇ ਬਾਰੇ ਕੁਛ ਕੀਤਾ ਜਾਵੇ। ਫਿਰ ਨਸ਼ਿਆਂ ਦੇ ਮੁੱਦੇ ਤੇ ਜਿਹੜੇ ਆ, ਜਿਹੜੇ ਬੇਨਕਾਬ ਕੀਤੇ ਗਏ ਲੋਕ, ਉਹਨਾਂ ਦੇ ਪੈਮਲੇਟ ਜਾਰੀ ਕੀਤੇ ਜਾਣ, ਤੇ ਪੈਮਲੇਟ ਜੀ ਪੰਜਾਬ ਦੀ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕੌਮਾਂਤਰੀ ਸਰਹੱਦ ਤੇ 50 ਕਿਲੋਮੀਟਰ ਦਾ ਦਾਇਰਾ ਅੱਜ ਵੀ BSF ਕੋਲੇ ਆ, ਜਿਹੜੀ ਕਮਾਂਡ ਸੈਂਟਰ ਸਰਕਾਰ ਕੋਲੇ। ਰਾਜਸਥਾਨ ਦੇ ਵਿਚ ਜਿਹੜੀਆਂ ਲੋਕਲ ਬੜੀ ਚੋਣਾਂ ਆਈਆਂ ਵਾ, ਉਹਦੇ ਵਿਚ 12 ਹਲਕਿਆਂ ਚ ਇਹਨਾਂ ਨੂੰ ਜਿੱਤ ਮਿਲੀ ਹੈ। ਉਹਦੇ ਵਾਸਤੇ ਇਹਨਾਂ ਨੇ ਕਿਹਾ ਵੀ ਭਗਵੰਤ ਮਾਨ ਹੋਰੀ ਤੇ ਕੇਜਰੀਵਾਲ ਸਾਹਿਬ ਜਿਹੜੇ ਨੇ, ਉਹ ਉੱਥੋਂ ਦੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਸਪੈਸ਼ਲ ਤੌਰ ਤੇ ਜਾਣਗੇ। ਮਨੀਸ਼ ਸਿਸੋਦੀਆ ਕਹਿੰਦੇ ਵੀ ਪੰਜਾਬ ਦੇ ਲੋਕ ਜਿਹੜੇ ਆ ਆਮ ਸਰਕਾਰ ਤੋਂ ਬਹੁਤ ਖੁਸ਼ ਨੇ, ਤੇ ਸਰਕਾਰ ਨੂੰ ਮੋੜ ਸੱਤਾ ਹੀ ਦੇਖਣਾ ਚਾਹੁੰਦੇ। ਉਹਨਾਂ ਕਿਹਾ ਜੀ ਪੰਜਾਬ ਦੀਆਂ ਚੋਣਾਂ ਲੜਨ ਵਾਸਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ ਆ, ਸਾਨੂੰ ਕਿਸੇ ਗੱਲ ਦਾ ਫਿਕਰ ਨਹੀਂ। ਨਸ਼ਿਆਂ ਨੂੰ ਲਾਮਨ ਨੂੰ ਅਸੀਂ ਖਤਮ ਕੀਤਾ ਵਾ, ਤੇ ਸਾਨੂੰ ਇਹ ਪੂਰੀ ਆਸ ਹੈ ਵੀ ਅਸੀਂ ਦੂਸਰੀ ਟਰਮ ਜਿਹੜੀ ਉਹ ਪੰਜਾਬ ਚ ਰੱਦ ਕਰਾਂਗੇ
3: ਜੀ। ਗੱਲ ਫੰਡਾਂ ਦੀ ਚੱਲੀ ਪੱਟੀ ਸਾਹਿਬ ਤੇ, ਸਾਡੇ ਟਾਵਰ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਸਾਡਾ ਸਾਥ ਦਿੱਤਾ ਹੈ, ਔਰ ਕੈਪਟਨ ਬਲ ਜੋ ਸਾਡੇ ਬਹੁਤ ਅਰਸ਼ਨਾ ਦੇ ਨਜ਼ਦੀਕੀ ਮੇਰੇ ਵੀ ਬੜੇ ਪਿਆਰੇ ਨੇ, ਉਨ੍ਹਾਂ ਨੇ ਇਹ ਟਾਵਰ ਜਿਹਦੀ ਸਾਨੂੰ ਬਹੁਤ ਸਖ਼ਤ ਜ਼ਰੂਰ ਸੀ ਉਹਦੇ ਲਈ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ, ਉਨ੍ਹਾਂ ਦਾ ਧੰਨਵਾਦ। ਫਾਈਨੈਂਸ਼ੀਅਲ ਤੌਰ ਤੇ ਬਹੁਤ ਸਾਰੀਆਂ ਫੋਨ ਕਾਲਸ ਆਈਆਂ ਨੇ, ਇੱਕ ਸਾਡੇ ਭੈਣ ਜੀ ਨੇ, ਲਿਸਨਰ ਨੇ ਸਾਡੇ, ਮੈਂ ਫੇਸ ਟੂ ਫੇਸ ਬਹੁਤ ਘੱਟ ਮਿਲਿਆ ਹੋਊਗਾ, ਉਹ ਸਦਾ ਮੈਨੂੰ ਜਾਣਦੇ ਨੇ। ਉਨ੍ਹਾਂ ਨੇ ਕਿਹਾ ਕਿ ਵੀਰਾ ਜੀ ਇੰਨੇ ਜੋਗੇ ਤਾਂ ਹੈ ਨਹੀਂ, ਪਰ ਜਿੰਨੇ ਜੋਗੇ ਹੈਗੇ ਆ, ਜੇ ਫੰਡ ਦੀ ਲੋੜ ਪਈ ਤਾਂ ਆ ਕੇ ਘਰੋਂ ਲੈ ਜਿਓ ਜਾਂ ਦੱਸਿਓ, ਮਿਲ ਜਾਵਾਂਗੇ। ਭੈਣ ਜੀ ਧੰਨਵਾਦ, ਪੈਸਾ ਲਿਆ ਨਹੀਂ 1997 ਤੋਂ ਲੈ ਕੇ ਹੁਣ ਤੱਕ, ਨਾ ਕੋਈ ਫੰਡਰੇਜ ਕੀਤਾ, ਨਾ ਕੋਈ ਰੇਡੀਓਥਾਨ ਕੀਤਾ, ਨਾ ਹੀ ਸਤਿਗੁਰੂ ਕਰਵਾਵੇ। ਸਰਦਾਰ ਸੰਸਾਰ ਸਿੰਘ ਰਾਏ ਸਾਡੇ ਸੀਨੀਅਰ, ਉਨ੍ਹਾਂ ਦਾ ਫੋਨ ਆਇਆ ਕਿ ਚਾਵਲਾ ਇਨ੍ਹਾਂ ਕੌਮਾਂ ਦੇ ਵਿਚ ਏਦਾਂ ਹੀ ਬੋਲਦੇ ਹੁੰਦੇ ਆ ਕਿ ਬਹੁਤ ਪੈਸੇ ਦੀ ਲੋੜ ਹੁੰਦੀ ਆ, ਸਮਝਦੇ ਨੇ, ਬੜੇ ਪੁਰਾਣੇ ਨੇ, ਉਹਨਾਂ ਨੇ ਇੱਕ ਵੱਡੀ ਅਮਾਊਂਟ ਮੈਨੂੰ ਆਫਰ ਕੀਤੀ ਕਿ ਤੁਸੀਂ ਐਨੀ ਟਾਈਮ ਆ ਕੇ ਲੈ ਕੇ ਜਾ ਸਕਦੇ ਹੋ। ਰਾਏ ਸਾਹਿਬ ਤੁਸੀਂ ਦਿਲ ਜਿੱਤ ਲਿਆ, ਧੰਨਵਾਦ। ਤੇ ਦਿਲ ਕੁਝ ਹੋਰ ਦੋਸਤਾਂ ਨੇ ਵੀ ਜਿੱਤਿਆ, ਜਿਨ੍ਹਾਂ ਨੇ ਕਿਹਾ ਜਿੰਨੀ ਲੋੜ ਆ ਕੇ ਲੈ ਜਾਓ, ਕੋਈ ਗੱਲ ਨਹੀਂ, ਵੈਲਕਮ। ਬਹੁਤ ਸ਼ੁਕਰੀਆ, ਨਾਮ ਸਾਰਿਆਂ ਦੇ ਸਤਿਗੁਰੂ ਜਾਣਦਾ। ਰਾਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗੇਨ, ਮੈਂ ਕਿਸੇ ਕੋਲ ਪੈਸਾ ਕੈਸ਼ ਨਹੀਂ ਲੈਣਾ, ਨਾ ਕੋਈ ਚੈੱਕ ਦੇ ਰੂਪ ਦੇ ਵਿੱਚ ਲੈਣਾ। ਬਿਜ਼ਨਸ ਦਵਾ ਸਕਦੇ ਹੋ, ਫੁੱਲ ਪ੍ਰਮੋਸ਼ਨ ਕਰਾਂਗੇ, ਉਹ ਅਣਖ ਦੀ ਰੋਟੀ ਹੈ। ਤੇ ਜੇ ਮੈਂ ਇੱਦਾਂ ਪੈਸੇ ਇਕੱਠੇ ਕਰਨ ਲੱਗ ਪਿਆ ਤੇ ਫਿਰ ਮੇਰੇ ਕੋਲ ਗੱਲਾਂ ਨਹੀਂ ਜੇ ਹੋਣੀਆਂ, ਫਿਰ ਤਾਂ ਅੱਖਾਂ ਨੀਵੀਆਂ ਹੀ ਰਹਿਣੀਆਂ, ਅੱਖਾਂ ਚ ਅੱਖ ਨਹੀਂ ਪੈਣੀ। ਨਾ ਪੱਟੀ ਸਾਹਿਬ ਨੂੰ ਸਵਾਲ ਕਰ ਸਕਣਾ, ਨਾ ਲੀਡਰਾਂ ਨੂੰ ਸਵਾਲ ਕਰ ਸਕਣਾ, ਨਾ ਹੀ ਫਿਰ ਆਪਣੇ ਦਿਲ ਦੀ ਗੱਲ ਕਹਿ ਸਕਣੀ ਆ, ਫਿਰ ਤਾਂ ਚਾਵਲਾ ਫਿਨਿਸ਼। ਉਹਦੇ ਨੂੰ ਬੈਠਾ ਕੇ ਇਹ ਜਿੰਨਾ ਚੱਲੇ ਉਦਾਂ ਹੀ ਚਲਾ ਲਈਏ, ਕਿਉਂ ਪੱਟੀ ਸਾਹਿਬ?
4: ਬਿਲਕੁਲ ਜੀ, ਬਿਲਕੁਲ।
3: ਤੁਹਾਡਾ ਸਭਨਾਂ ਦਾ ਧੰਨਵਾਦ, ਦਿਲ ਜਿੱਤ ਲਿਆ ਤੁਸੀਂ ਸਾਡਾ ਇੰਨੀਆਂ ਗੱਲਾਂ ਕਹਿ ਕੇ। ਤੇ ਰਾਹ ਚ ਰੋੜੇ ਅਟਕਾਉਣ ਵਾਲਿਆਂ ਨੂੰ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ, ਜੇ ਸੱਚੀ ਕੰਪਲੇਂਟ ਆ ਤਾਂ ਜ਼ਰੂਰ ਕਰੋ, ਤੇ ਜੇ ਝੂਠੀਆਂ ਕਰਨੀਆਂ ਨੇ ਤੇ ਫਿਰ ਉੱਡਦਾ ਤੀਰ ਕਿਤੇ ਗਲਤ ਨਾ ਲੈ ਲਿਓ। ਰਾਖੀ ਨੂੰ ਸਹਿਣ ਤੇ ਗਧੇ ਨੂੰ ਸੋਟਾ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ। ਇਹੀ ਕਹਿੰਦੇ ਕਿ ਟਾਵਰ ਬਿਲਕੁਲ ਸਹੀ ਹੈ, ਇਹਦੇ ਵਿਚ ਖਾਮੀਆਂ ਵੀ ਹੋਣਗੀਆਂ, ਅਸੀਂ ਕੋਸ਼ਿਸ਼ ਕਰਾਂਗੇ ਤੁਟੀਆਂ ਦੂਰ ਕਰਨ ਦੀਆਂ, ਪਰ ਲੜਾਈ ਆਪਣੇ ਲੜੋ। ਕਿਉਂਕਿ ਜਿਹੜੀ ਤੁਸੀਂ ਝੂਠੀ ਸੱਚੀ ਕੰਪਲੇਂਟ ਕਰਨੀ ਹੈ ਨਾ, ਜਿੱਥੇ ਤੁਸੀਂ ਕਰਨੀ ਹੈ ਜਿਹੜੀ ਵੈਬਸਾਈਟ ਤੇ, ਉੱਥੇ ਤੁਹਾਡਾ ਅਤਾ ਪਤਾ ਸਾਰਾ ਹੈ। ਪਰ ਅੱਛੀ ਗੱਲ ਹੈ, ਖੁੱਲ੍ਹ ਕੇ ਸਾਹਮਣੇ ਆਏ ਤੁਸੀਂ, ਖੁੱਲ੍ਹ ਕੇ, ਸਾਡਾ ਵੀ ਜਿਹੜਾ ਨਾ ਉਹ ਵਹਿਮ ਨਿਕਲ ਗਿਆ। ਪਰ ਹੁਣ ਇਹ ਵੇਖਣਾ ਕਿ ਨਾ ਮੰਦਰ, ਨਾ ਮਸਜਿਦ, ਨਾ ਗੁਰਦੁਆਰਾ, ਨਾ ਚਰਚ, ਨਾ ਖੇਡ ਕਲੱਬਾਂ, ਨਾ ਕਿਸੇ ਸੰਸਥਾ ਤੋਂ ਰੰਗਲਾ ਪੰਜਾਬ ਨੇ 1997 ਤੋਂ ਲੈ ਕੇ ਹੁਣ ਤੱਕ ਇੱਕ ਚੁਆਨੀ ਨਹੀਂ ਲਈ, ਫੁੱਲ ਪ੍ਰਮੋਸ਼ਨਾਂ ਕੀਤੀਆਂ ਨੇ। ਤੇ ਲੋੜ ਪਈ ਤੇ ਫਿਰ ਸਾਡੀ ਸਪੋਰਟ ਤੇ ਉਹ ਵੀ ਆਉਣਗੇ, ਜਾਵਾਂਗੇ, ਉਹਨਾਂ ਨੂੰ ਵੀ ਕਹਾਂਗੇ ਬਈ ਭਾਈ ਸਾਨੂੰ ਹੁਣ ਤੁਹਾਡੀ ਸਪੋਰਟ ਦੀ ਲੋੜ ਹੈ। ਇੰਨੀ ਕਿਤੇ ਉਮੀਦ ਆ ਸਾਡੇ ਨਾਲ ਖੜ ਜਾਣ, ਰੱਜ ਕੇ ਕੰਪਲੇਂਟ ਕਰੋ, ਕੋਈ ਸ਼ਿਕਾਇਤ ਨਹੀਂ, ਜੇ ਸੱਚੀ ਹੈ ਤਾਂ ਕਰੋ, ਜੇ ਝੂਠੀ ਕਰੋਗੇ ਤਾਂ ਫਿਰ ਭੱਜਦਿਆਂ ਨੂੰ ਵਾਹਣ ਵੀਰੋ ਇੱਕੋ ਜੇ। ਜਿਸਦਾ ਸਾਹਿਬ ਡਾਡਾ ਹੋਵੇ ਤੇ ਉਸਨੂੰ ਮਾਰ ਨਾ ਸਕੇ ਕੋਈ, ਇੰਨਾ ਖਿਆਲ ਰੱਖਿਓ। ਪਰ ਸਾਹਿਬ ਜਾਂਦੇ ਜਾਂਦੇ ਦੱਸ ਦਿਓ ਕਿ ਸਮਾਣਾ ਤੋਂ ਚੇਤਨ ਸਿੰਘ ਜੋੜਾ ਮਾਜਰਾ ਦਾ ਪੱਤਾ ਸਾਫ਼ ਹੋਇਆ, ਕੀ ਕਹਿਣਾ ਚਾਹੋਗੇ?
4: ਵੇਖੋ, ਜਿਸ ਦਿਨ ਸੁਰਜੀਤ ਸਿੰਘ ਰੱਖੜਾ ਸ਼ਾਮਲ ਹੋ ਗਏ ਸੀ ਉੱਥੇ ਆਮ ਆਦਮੀ ਪਾਰਟੀ ਚ, ਉਦੋਂ ਨੀ ਪਤਾ ਸੀ ਵੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਇਹਨਾਂ ਨੇ ਮਾਨ ਕੇ ਪਾਸੇ ਕਰ ਦੇਣਾ, ਕਿਉਂਕਿ ਚੇਤਨ ਸਿੰਘ ਜੋੜਾ ਬੰਦੇ ਸ਼ਿਕਾਇਤਾਂ ਕਿੰਨੀਆਂ ਸੀ, ਇਹਦੀਆਂ ਕਰਪਸ਼ਨ ਦੀਆਂ ਸ਼ਿਕਾਇਤਾਂ ਆਈਆਂ ਸੀ। ਫਿਰ ਉਹ ਜਿਹੜਾ ਵੀਸੀ ਸੀਗਾ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਜੋਗ ਸਿੰਘ ਦਾ ਵਿਹਾਰ ਕੀਤਾ, ਉਹ ਵੀ ਸਾਹਮਣੇ ਆਇਆ ਸੀ, ਉਹਦੇ ਚ ਪਾਰਟੀ ਦੀ ਬੜੀ ਹੀਨਤ ਹੋਈ ਸੀ। ਹੁਣ ਸੁਰਜੀਤ,
5: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
4: ਉੱਥੇ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ, ਤਾਂ ਮਤਲਬ ਵੀ ਉਹਨਾਂ ਨੂੰ ਬਕਾਇਦਾ ਤੌਰ ਤੇ ਉੱਥੋਂ ਟਿਕਟ ਦਿੱਤੀ ਜਾਵੇਗੀ। ਸ਼ਾਹਕੋਟ ਦੇ ਵਿੱਚ ਬਲਬੀਰ ਸਿੰਘ ਜਿਹੜਾ ਪਾਲਾ ਪਹਿਲਵਾਨ, ਉਹਨੂੰ ਬਕਾਇਦਾ ਤੌਰ ਤੇ ਉੱਥੇ ਹਲਕਾ ਇੰਚਾਰਜ ਲਾ ਦਿੱਤਾ ਗਿਆ, ਇਹਦਾ ਮਤਲਬ ਉਹਨੂੰ ਟਿਕਟ ਦਿੱਤੀ ਜਾਵੇਗੀ। ਇਸ ਕਰਕੇ ਚੇਤਨ ਸਿੰਘ ਜੋੜਾ ਮਾਜਰਾ ਵਿਹਲਿਆ ਕਰਕੇ ਰੱਖਤਾ। ਹੁਣ ਚੇਤਨ ਸਿੰਘ ਜੋੜਾ ਮਾਜਰਾ ਕਿਤੇ ਆਜ਼ਾਦ ਨਾ ਖੜ ਜਾਣ, ਬਾਕੀ ਕੁਛ ਕਹਿ ਨਹੀਂ ਸਕਦੇ ਆਪਾਂ
3: ਜੀ। ਬਹੁਤ ਸ਼ੁਕਰੀਆ ਪਟ ਸਾਹਿਬ, ਕੱਲ ਮਿਲਦੇ ਹਾਂ ਜੀ, ਥੈਂਕ ਯੂ। ਹੁਣ ਤੁਸੀਂ ਏਸ਼ੀਅਨ ਵਿਜ਼ਨ ਸੁਣੋਗੇ, ਅਰਸ਼ ਅਤੇ ਉਹਨਾਂ ਦੀ ਟੀਮ। ਧੰਨਵਾਦ ਜੀ ਸਾਰਿਆਂ ਦਾ ਜੋ ਸਾਥ ਦੇ ਰਹੇ ਨੇ। ਮੈਂ ਜਿਹੜੇ ਜ਼ਿਕਰ ਕੀਤਾ ਸਰਦਾਰ ਸੰਸਾਰ ਸਿੰਘ ਰਾਜ ਤੇ ਸਾਡੇ ਇੱਕ ਭੈਣ ਜੀ, ਉਹਨਾਂ ਨਾਲ ਸਾਡੀ ਨੁਕਚੋਕ ਵੀ ਹੁੰਦੀ ਰਹਿੰਦੀ ਹੈ ਵਿਚਾਰਾਂ ਦੀ, ਤੇ ਉਹਨਾਂ ਨੇ ਸਨਮਾਨ ਪਿਆਰ ਦਿੱਤਾ, ਬਹੁਤ ਸ਼ੁਕਰੀਆ। ਇਹਨੀ ਕਿ ਪੈਸਿਆਂ ਦੀ ਲੋੜ ਨਹੀਂ, ਪੈਸੇ ਇੱਦਾਂ ਨਹੀਂ ਲੈਣੇ, ਪਰ ਤੁਹਾਡੀ ਐਡਵਰਟਾਈਜ਼ਮੈਂਟ ਦੇ ਰੂਪ ਦੇ ਵਿੱਚ ਆ ਜਾਣ। ਉਧਾਰ ਸੁਧਾਰ ਤਾਂ ਚੱਲਦਾ ਰਹਿੰਦਾ ਦੁਨੀਆਂ ਦੇ ਉੱਤੇ, ਹਨਾ, ਲੈਣ ਦੇਣ ਦੁਨੀਆਂ ਤੇ ਬਣਿਆ, ਪਰ ਇੱਦਾਂ ਨਹੀਂ ਕਿ ਜੀ ਤੁਸੀਂ ਮੇਰੇ ਤੁਰ ਜਾਂਦੇ ਦੇ ਵਿੱਚ ਪੈਸੇ ਪਾ ਦਿਓ। ਬਹੁਤ ਸਾਰੇ ਵੀਰ ਛੱਡ ਕੇ ਆਉਂਦੇ ਹੁੰਦੇ ਸੀ, ਮੈਂ ਸਹੁੰ ਪਾਈ ਸੀ, ਨਹੀਂ ਵੀ ਇੱਦਾਂ ਨਾ ਕਰਿਆ ਕਰੋ, ਇਹ ਤਾਂ ਫਿਰ ਅਸੀਂ ਆਦਤ ਪੈ ਜਾਊਗੀ, ਸਾਡੇ ਮੂੰਹ ਖੂਨ ਲੱਗ ਜਾਣਾ। ਸਾਨੂੰ ਆਪਣੀ ਅਣਖ, ਇੱਜ਼ਤ, ਮਾਨ, ਸਭੇ ਮਾਨ ਦੀ ਰੋਟੀ ਜਿਹੜੀ ਆ ਉਹ ਖਾਣ ਦਾ ਸਤਿਗੁਰ ਸਾਰਿਆਂ ਨੂੰ ਬਲ ਬਖਸ਼ੇ। ਬਾਕੀ CJMR 1320 AM 70 ਸਾਲ ਪੁਰਾਣਾ, ਇਹ ਕੋਈ ਨਵਾਂ ਲਾਇਸੈਂਸ ਨਹੀਂ ਹੈ, ਇਹ ਚੱਲ ਪਿਆ, ਇਹਨੇ ਹੌਲੀ ਹੌਲੀ ਹੌਲੀ ਹੌਲੀ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਪਰਸੋਂ ਨਹੀਂ ਤਾਂ ਨਰਸੋਂ, ਆਪਣੀ ਉਸੇ ਹੀ ਬਹਾਰ ਦੇ ਨਾਲ ਸ਼ੁਰੂ ਹੋਣਾ, ਸ਼ੁਰੂ ਹੋ ਚੁੱਕਾ। ਕੁਝ ਇੱਕ ਟੈਸਟਿੰਗ ਬਾਕੀ ਨੇ, ਜਦੋਂ ਖਤਮ ਹੋ ਗਈਆਂ ਸਟੇਟ ਆਫ ਦੀ ਆਰਟ ਤੁਹਾਨੂੰ ਸਟੂਡੀਓ ਜਿਹੜਾ ਹੈ ਅਸੀਂ ਤਿਆਰ ਕਰਕੇ ਦੇਣਾ। ਬਾਕੀ ਜਿਹਨੇ ਆਉਣਾ ਮੋਸਟ ਵੈਲਕਮ ਆ ਜੀ, ਦਰਵਾਜੇ ਸਾਰਿਆਂ ਲਈ ਖੁੱਲੇ ਨੇ। ਅਰਸ਼ 416-303-1515 ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਮੇਰਾ ਨੰਬਰ ਹੈ 416-716-7794 416-716-7794। ਮੇਰੇ ਖਿਆਲ ਚ ਵਿਰਕ ਸਾਹਿਬ ਨੇ, ਵਿਰਕ ਸਾਹਿਬ ਵੈਲਕਮ।
6: ਹਾਂਜੀ, ਸਤਿ ਸ੍ਰੀ ਅਕਾਲ ਜੀ, ਅੱਜ ਤੁਹਾਡਾ ਪਤਾ ਲੱਗਾ ਕਿੱਥੇ ਲੱਗੇ ਹੋ?
3: ਲੱਗ ਗਿਆ ਪਤਾ,
4: ਵਾਪਸ ਆਇਆ ਬਾਹਰ ਡਾਕਟਰ ਕੋਲ ਆਇਆ ਮੈਂ ਆਨਸਰ ਲਾਇਆ
3: ਅੱਛਾ
4: ਪੱਟੀ ਸਾਹਿਬ ਚੱਲਦੇ ਸੀ ਮੈਂ ਚਾਵਲਾ ਸਾਹਿਬ ਵੀ ਇੱਥੇ ਹੀ ਹੋਣਗੇ
3: ਹਾਂਜੀ ਪੱਟੀ ਸਾਹਿਬ ਤੇ ਚੱਲ ਗਏ ਹੁਣ ਪੱਟੀ ਸਾਹਿਬ ਆਉਂਦੇ ਨੇ ਅੱਧਾ ਘੰਟਾ ਪਹਿਲਾਂ
4: ਚਲੋ ਕੋਈ ਗੱਲ
3: ਅੱਧੇ ਘੰਟਾ ਸਵੇਰੇ ਸਾਡੇ
4: ਕਿਹੜਾ ਪ੍ਰੋਗਰਾਮ ਦਾ ਟਾਈਮ ਦੱਸ ਦਿਓ ਸਾਰੇ ਦਾ
3: ਸਵੇਰੇ 10 ਤੋਂ 12
4: ਹਾਂਜੀ
3: ਰਾਤ ਨੂੰ 6 ਤੋਂ 9 ਫਿਲਹਾਲ
4: ਫਿਰ ਓਨਾ ਹੀ ਜਿੰਨਾ ਤਕਰੀਬਨ ਉੱਥੇ ਸੀ ਪਹਿਲਾਂ
3: ਹਾਂ ਜੀ ਬਿਲਕੁਲ 6 ਤੋਂ 9 ਅਜੇ ਇਸ ਕਰਕੇ ਹੈ ਕਿ ਥੋੜੀ ਜਿਹੀ ਟੈਸਟਿੰਗ 1320 ਦੀ ਚੱਲ ਰਹੀ ਹੈ ਅਜੇ ਤੇ ਰਾਤ ਨੂੰ 10 ਵਜੇ ਤੱਕ ਆਪਾਂ ਕਰਾਂਗੇ ਪਰ ਥੋੜੇ ਸਮੇਂ ਬਾਅਦ ਉਹ 3 ਹਫ਼ਤੇ ਮਹੀਨਾ ਵੀ ਲੱਗ ਸਕਦਾ ਟੈਸਟਿੰਗ ਟਾਵਰ ਮੂਵ ਹੋਇਆ ਉਹਦੇ ਕਰਕੇ ਥੋੜੀ ਜਿਹੀ ਡਿਸਟਰਬੈਂਸ ਆ ਰਹੀ ਹੈ ਇਸ਼ੂ ਉਹਦੇ ਲਈ ਆ ਪਾਰਟ ਆਊਟ ਕੀਤੇ ਹੋਏ ਨੇ ਚਾਚਾ ਟਰੰਪ ਕਰੇ ਕਿਰਪਾ ਛੇਤੀ ਆ ਜਾਣਗੇ ਜੀ ਮਿਹਰਬਾਨੀ
4: ਚਲੋ ਜੀ ਤੁਹਾਡੇ ਨਵੇਂ ਘਰ ਚ ਆਉਣ ਦੀਆਂ ਵਧਾਈਆਂ ਤੁਹਾਨੂੰ
3: ਵਾਪਸ ਆਪਣੇ ਘਰ ਆਉਂਦੀਆਂ ਥੈਂਕ ਯੂ ਵੀਰ ਸਾਹਿਬ ਲਵ ਯੂ ਥੈਂਕ ਯੂ ਜੀ ਲਵ ਯੂ ਦੋਸਤੋ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਦੀਆਂ ਜਿਹੜੀਆਂ ਨੇ ਵਹਾਰਾਂ ਚੱਲਦੀਆਂ ਰਹਿਣ ਵਿਛਾੜਾਂ ਆਉਂਦੀਆਂ ਰਹਿਣ ਤੁਸੀਂ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਪੈ ਕਾਹੂ ਕੋ ਦੇਤ ਨਹਿ ਨਹਿ ਪਹਿ ਮਾਨਤਾ ਰੱਬ ਰਾਖਾ ਸਤਿ ਸ੍ਰੀ ਅਕਾਲ
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ

0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-5478-88 ਲੋਟਸ ਫਿਊਨਰਲ ਹੋਮ।
1: HK Movers, home, offices, apartments and delivery, big or small, we move it all.
2: HK Movers,
1: local and long distance, we also ship cars, Kailor transport and moving services.
2: For service with a smile, give us a call.
1: Call Mr. Harminder 416-524-6704-416-524-6704
2: pe.
1: Visit 140 Advance Boulevard, Unit Number 10, Brampton.
3: Long distance moving specialist,
1: HK Movers.
4: HK Movers.
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
6: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ, ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. That's 905-790-5656. J. Kaloti. Tried, trusted, most effective.
0: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰ, ਯੂਨਿਟ 34, ਬ੍ਰੈਂਪਟਨ। ਔਰਕਾ 9054580075, 905-458-0075। ਮੇਪਲ ਵਨ ਕਿਚਨ ਐਂਡ ਬਾਥ ਇੰਕ।
7: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
8: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
9: If you're involved in a motor vehicle accident, a slip and fall, or any kind of accident that results in personal injury, please let us know. We can help.
8: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
10: ਹੋਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲੀਏ ਲਵ ਸਾਥ ਕੋ ਆਪਣਾ ਸਾਥੀ ਬਣਾਓ।

0: listening to CNN Toronto, Chawla News Network Toronto.
1: CNN Chawla News Network 1320 AM sunan ja rahe vekhan ja rahe sare hi mere rab warge srotiyan nu te darshakan nu Chawla vallon adab te satkar de naal sat sri akaal bhai parwan program de vich aap jiyan da saryan da swagat hai ji. A very very good morning is kehlo ke ਭੰਗੜੇ ਵਾਲੇ ਗਾਣੇ ਦੇ ਨਾਲ ਸਵਾਗਤ ਹੈ ਤੁਹਾਡਾ। ਢੋਲ ਦੀ ਤਾਲ ਦੇ ਉੱਤੇ ਅਸੀਂ ਆ ਚੁੱਕੇ ਹਾਂ ਜੀ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ 905-813-1320, ਫੇਸਬੁੱਕ ਯੂਟਿਊਬ ਤੇ ਲਾਈਵ ਹੋ ਚੁੱਕੇ ਹਾਂ। ਲੰਬੇ ਰੂਟਾਂ ਤੇ ਸਾਨੂੰ ਸੁਣਨਾ ਚਾਹੁੰਦੇ ਹੋ ਤਾਂ 647-9 10 13 20 ਅਗਲਾ ਪੰਜਾਬ ਦਾ ਐਪ CGMR 1320 ਦਾ ਐਪ ਡਾਊਨਲੋਡ ਕਰ ਸਕਦੇ ਹੋ iOS ਡਿਵਾਈਸਿਸ ਤੇ। ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਤਾਂ 905-813-1320। ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਤੁਹਾਡੇ ਵਾਸਤੇ ਸਟੈਂਡ ਬਾਈ ਲੈ ਕੇ ਹਾਜ਼ਰ ਨੇ ਰੀਮਾ ਗੁਗਲਾਨੀ ਜੀ।
0: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: गौरतलब है कि साबका मंत्री चेतन सिंह जौड़ माजरा इसे हल्के तो आम आदमी पार्टी के विधायक ने रखड़ा की नियुक्ति ने सियासी गलियारे च नवी अटकलां नूं जन्म दिता है। पंजाब दे मुख मंत्री भगवंत मान की हाजरी च रखड़ा आम आदमी पार्टी च शामिल हुए। रखड़ा एक प्रमुख अकाली आगू रहे ने ते प्रकाश सिंह बादल सरकार च माल ते मुड़ वसेबा मंत्री वजो सेवावां निभा चुके ने। ਅਗਸਤ 2022 ਤੱਕ ਸ਼੍ਰੋਮਣੀ ਅਕਾਲੀ ਦਲ ਚ ਰਹੇ ਪਰ ਬਾਅਦ ਵਿਚ ਸੁਖਬੀਰ ਬਾਦਲ ਨਾਲ ਮਤਭੇਦ ਕਾਰਨ ਪਾਰਟੀ ਤੋਂ ਦੂਰ ਹੋ ਗਏ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਅਧਿਕਾਰੀਆਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕਿ ਜਲੰਧਰ, ਮੋਗਾ, ਲੁਧਿਆਣਾ ਜ਼ਿਲ੍ਹਿਆਂ ਚ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਨਾ ਕੀਤੀ ਜਾਵੇ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਵੀ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤੇ ਸਬੰਧਤ ਵਿਅਕਤੀਆਂ ਦੇ ਵਿਰੁੱਧ ਕਾਨੂੰਨ ਮੁਤਾਬਕ ਢੁਕਵੀਂ ਕਾਰਵਾਈ ਕੀਤੀ ਜਾਏਗੀ। ਬੈਂਚ ਨੇ ਸੁਣਵਾਈ ਦੀ ਪਿਛਲੀ ਤਰੀਕ ਤੇ ਜ਼ਿਲ੍ਹਿਆਂ ਦੇ ਵਿਚ ਧੜੱਲੇ ਦੇ ਨਾਲ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਬਾਰੇ ਪੰਜਾਬ ਰਾਜ ਤੋਂ ਹਾਲਾਤ ਦੀ ਰਿਪੋਰਟ ਮੰਗੀ ਸੀ। ਜਿਵੇਂ ਹੀ ਕੇਸ ਮੁੜ ਸੁਣਵਾਈ ਲਈ ਆਇਆ, ਸੂਬੇ ਵੱਲੋਂ ਕਾਰਜਕਾਰੀ ਇੰਜੀਨੀਅਰ, ਡਰੇਨੇਜ ਕਮ ਮਾਈਨਿੰਗ ਤੇ ਜਿਓਲੋਜੀ ਡਿਵੀਜ਼ਨ, ਜਲ ਸਰੋਤ ਵਿਭਾਗ, ਲੁਧਿਆਣਾ, ਜਲੰਧਰ ਤੇ ਮੋਗਾ ਵੱਲੋਂ ਰਿਪੋਰਟਾਂ ਦਾਖਲ ਕੀਤੀਆਂ ਗਈਆਂ। ਪਟੀਸ਼ਨ ਤੇ ਵਕੀਲ ਦੀ ਬੇਨਤੀ ਤੇ ਜਵਾਬ ਦਾਖਲ ਕਰਨ ਲਈ 3 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 8 ਅਕਤੂਬਰ ਤੈਅ ਕਰ ਦਿੱਤੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਦੇ ਦੌਰਾਨ ਆਪਣੇ ਨਾਲ ਹੋਏ ਬੁਰੇ ਵਤੀਰੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਕ ਪੋਸਟ ਸਾਂਝੀ ਕਰਦਿਆਂ ਏਅਰਲਾਈਨ ਤੇ ਗੰਭੀਰ ਦੋਸ਼ ਲਾਏ ਨੇ। ਉਨਾਂ ਕਿਹਾ ਕਿ ਉਨਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਪੂਰੀ ਫੀਸ ਭਰੀ ਸੀ ਪਰ ਜਹਾਜ਼ ਤੇ ਚੜ੍ਹਨ ਤੇ ਉਨ੍ਹਾਂ ਨੂੰ ਇਕਾਨਮੀ ਕਲਾਸ ਚ ਬਿਠਾ ਦਿੱਤਾ ਗਿਆ। ਜਦ ਉਨ੍ਹਾਂ ਨੇ ਸਬੰਧੀ ਏਅਰਲਾਈਨ ਸਟਾਫ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਸੋ ਅਮਲੇ ਵੱਲੋਂ ਰੁੱਖਾ ਰਵੱਈਆ ਅਪਣਾਉਂਦੇ ਹੋਏ ਕਿਹਾ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ। ਗਿੱਪੀ ਗਰੇਵਾਲ ਨੇ ਆਪਣੀ ਆਪ ਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸੁਵਿਧਾ ਨਹੀਂ ਮੰਗ ਰਹੇ ਸਨ, ਸਗੋਂ ਆਪਣੀ ਬੁੱਕ ਕੀਤੀ ਬਿਜ਼ਨਸ ਕਲਾਸ ਸੀਟ ਅਤੇ ਵਜ੍ਹਾ ਪੁੱਛ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮਦਦ ਕਰਨ ਦੀ ਬਜਾਏ ਸਟਾਫ ਨੇ ਉਨ੍ਹਾਂ ਨੂੰ ਫਲਾਈਟ ਲੈਣ ਜਾਂ ਛੱਡਣ ਦੀ ਗੱਲ ਕਹੀ ਤੇ ਲਗਾਤਾਰ ਸਵਾਲ ਕਰਨ ਤੇ ਜਹਾਜ਼ ਤੋਂ ਹੇਠਾਂ ਉਤਾਰਨ ਦੀ ਧਮਕੀ ਤੱਕ ਦੇ ਦਿੱਤੀ। ਉਨ੍ਹਾਂ ਦਸਿਆ ਕਿ ਪੂਰੇ ਘਟਨਾਕ੍ਰਮ ਦੇ ਦੌਰਾਨ ਅਮਲੇ ਵੱਲੋਂ ਇਕ ਮਾਫ਼ੀ ਤੱਕ ਨਹੀਂ ਮੰਗੀ ਗਈ, ਜੋ ਕਿ ਬੜੀ ਨਿਰਾਸ਼ਾਜਨਕ ਗੱਲ ਹੈ। ਸੋਸ਼ਲ ਮੀਡੀਆ ਤੇ ਮੁੱਦਾ ਗਰਮਾਇਆ, ਇਸ ਤੋਂ ਬਾਅਦ ਏਅਰ ਕੈਨੇਡਾ ਨੇ ਉਨ੍ਹਾਂ ਤੋਂ ਮਾਫ਼ੀ ਮੰਗੀ ਹੈ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515
0: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਅਮਰਜੀਤ ਸਿੰਘ ਚਾਵਲਾ ਤੇ ਰੇਪ ਦੀ FIR ਦਰਜ ਹੋਈ ਹੈ। ਬਹਿਰੀਨ ਤੋਂ ਆਈ ਔਰਤ ਨੇ ਚਾਵਲਾ ਤੇ ਰੇਪ, ਬੰਦਕ ਬਣਾਉਣ ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਦੋਸ਼ ਲਾਏ ਨੇ। ਔਰਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਆਨੰਦਪੁਰ ਸਾਹਿਬ ਨੇ ਮਾਮਲਾ ਦਰਜ ਕੀਤਾ। ਮਾਮਲੇ ਦੇ ਵਧਦੇ ਚਾਵਲਾ ਨੇ ਆਪਣੇ ਸਾਰੇ ਰਾਜਨੀਤਿਕ ਤੇ ਧਾਰਮਿਕ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਚਾਵਲਾ ਨੇ 17 ਸਤੰਬਰ ਨੂੰ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੈਰਾਂ ਨੂੰ ਸੰਗਲ ਬੰਨਣ ਦਾ ਮਾਮਲਾ ਝੂਠਾ ਹੈ। ਇੱਥੋਂ ਤੱਕ ਕਿ ਅਦਾਲਤ ਜਦ ਤੱਕ ਉਨ੍ਹਾਂ ਨੂੰ ਬੇਗੁਨਾਹ ਨਹੀਂ ਦੱਸਦੀ ਤਦ ਤੱਕ ਉਹ ਸਾਰੇ ਅਹੁਦਿਆਂ ਤੋਂ ਮੁਕਤ ਰਹਿਣਗੇ। ਪੰਜਾਬ ਚ 2027 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਦਿੱਲੀ ਚ ਆਮ ਆਦਮੀ ਪਾਰਟੀ ਦੀ ਹਾਈ ਲੈਵਲ ਦੀ ਮੀਟਿੰਗ ਹੋਈ ਹੈ, ਜਿਸ ਵਿਚ ਪੰਜਾਬ ਸਮੇਤ ਵਾਧੂ ਰਾਜਾਂ ਦੀ ਰਣਨੀਤੀ ਤੇ ਪਾਰਟੀ ਸੰਗਠਨ ਦੇ ਹਾਲਾਤ ਉਪਰ ਮੰਥਨ ਕੀਤਾ ਗਿਆ। ਬੈਠਕ ਤੋਂ ਬਾਅਦ ਪੰਜਾਬ ਇੰਚਾਰਜ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮਾਨ ਸਰਕਾਰ ਦੇ ਕੰਮ ਕਾਜ ਨੂੰ ਜਮ ਕੇ ਸਲਾਹਿਆ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦਾ ਰੁੱਖ ਕਲੀਅਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੈਠਕ ਚ ਸੀਐਮ ਮਾਨ ਦੀ ਅਗਵਾਈ ਚ ਸਾਰੇ ਨੇਤਾਵਾਂ ਨੇ ਭਰੋਸਾ ਜਿਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜਨਤਾ ਭਗਵੰਤ ਮਾਨ ਦੇ ਕੰਮ ਤੋਂ ਬੜੀ ਖੁਸ਼ ਹੈ ਤੇ ਰਾਜ ਦੇ ਲੋਕ ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਦੇ ਤੌਰ ਤੇ ਦੇਖਣਾ ਚਾਹੁੰਦੇ ਨੇ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਤਾਜ਼ਾ ਸਥਿਤੀ ਦੇ ਮੁਤਾਬਕ ਦਿੱਲੀ ਚ ਚੱਲ ਰਹੀ ਵੋਟਰ ਲਿਸਟਾਂ ਦੀ ਵਿਸ਼ੇਸ਼ ਸੁਧਾਈ ਯਾਨੀ ਕਿ SIR ਦੌਰਾਨ ਮਹਿਜ 15 ਦਿਨਾਂ ਦੇ ਵਿਚ ਹੀ ਵੋਟਰ ਲਿਸਟ ਚ ਨਾਂ ਸ਼ਾਮਲ ਕਰਨ ਦੇ ਲਈ 62,583 ਨਵੀਆਂ ਅਰਜ਼ੀਆਂ ਮਿਲੀਆਂ ਨੇ। ਇਸ ਨਾਲ ਹੁਣ ਤੱਕ ਪ੍ਰਾਪਤ ਹੋਏ ਫਾਰਮ 6 ਦੀਆਂ ਕੁੱਲ ਅਰਜ਼ੀਆਂ ਦੀ ਗਿਣਤੀ 274,983 ਹੋ ਗਈ ਹੈ, ਯਾਨੀ ਕਿ ਪਿਛਲੇ 15 ਦਿਨਾਂ ਦੇ ਵਿਚ 62,000 ਤੋਂ ਵੱਧ ਨਵੇਂ ਨਾਮ ਸ਼ਾਮਲ ਹੋਏ ਨੇ। ਈਡੀ ਨੇ ਪੰਜਾਬ ਪੁਲਿਸ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਕਥਿਤ ਸਾਥੀ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਤੋਂ ਪੁੱਛਗਿੱਛ ਕਰਨੀ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨੂ ਸ਼ਾਰਦਾ ਨੂੰ 16 ਅਕਤੂਬਰ 2025 ਨੂੰ ਸ਼ਿਕਾਇਤਕਰਤਾ ਤੋਂ ਮੰਗੀ ਗਈ ਰਿਸ਼ਵਤ ਚ 5,00,000 ਰੁਪਏ ਲੈਂਦਿਆਂ ਭੁੱਲਰ ਦੇ ਨਾਲ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕੇਸ ਵਿਚ FIR ਆਕਾਸ਼ ਬੱਤਾ ਨੇ ਦਰਜ ਕੀਤੀ ਹੈ। ਇਸ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: You're listening to CNN Toronto, Chawla News Network Toronto.
3: Punjabi Dil, Angrezi Vibe, CJMR is back alive. CJMR 1320, aa gaya hoye, chha gaya hoye.
4: HK Movers, home, offices, apartments and delivery, big or small, we move it all.
5: HK Movers,
4: local and long distance,
6: we also ship cars,
4: Kailor transport and moving services.
5: For service with a smile, give us a call.
4: Call Mr.

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: अगर तुसी खेतां विच कम करके ढेर सारे डेली डालर कमाना चाहुंदे हो तां ए सूचना तुहाडे लई है। संपर्क करो अजैब सिंह सहोता जो मिल्टन कैलडन ब्रैम्पटन माल्टन मिसिसागा विचों घरों पिकअप करदे हन ते वापसी ते पेमेंट डेली भी तुसी लै सकदे हो। 7 डेज कम। वधेरे जानकारी लई कॉल करो अजैब सिंह सहोता 416-561-8882 416-561-8882।
3: ओ हेलो यार, मेरा भी लोड लै जी, ट्रक फेर खड़ गया यार।
4: ओ भरावा, हैप्पी बडियाल ते सुखा टेसी कोल जा ते ट्रक दी एक नंबर रिपेयर करा।
3: सच्ची?
4: ओ मुच्ची,
3: फेर प्राइस ट्रक रिपेयर सेंटर दे हैप्पी बडियाल ते सुखा टेसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
4: इना कोड़ा सालना दा तजुर्बा।
3: हुन एड्रेस भी लिखा।
4: लै लिख ला, 1 गुड मार्क प्लेस, इटोबिकोक, यूनिट 5।
3: कॉल 647-706-9257
5: Real news, real impact, showing you real world. CJMR 1320, the voice of the city.
6: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਰਸ਼ ਚਾਵਲਾ। 1320 AM ਤੇ ਤੁਸੀਂ ਇਸ ਵੇਲੇ ਸਾਨੂੰ ਸੁਣ ਰਹੇ ਹੋ। ਸ਼ੁਕਰੀਆ ਤੁਹਾਡਾ ਕੋਟਨ ਕੋਟ ਧੰਨਵਾਦ। ਜਿੰਨੇ ਵੀ ਸਾਡੇ ਦਰਸ਼ਕ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ ਜੀ, ਆਪਣੇ ਦੋਸਤਾਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਇੱਕ ਵਾਰੀ ਫਿਰ ਤੋਂ ਦੱਸ ਦਿਓ ਕਿ 1320 AM ਇੱਕ ਵਾਰੀ ਫਿਰ ਮੁੜ ਵਾਪਸ ਆ ਚੁੱਕਾ ਹੈ ਜੀ। ਐਂਡ ਬਹੁਤ ਸਾਰੀਆਂ ਕਹਿੰਦੇ ਸਰਪ੍ਰਾਈਜ਼ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਜੀ। ਕੁਛ ਚੰਦ ਕੁ ਦਿਨ ਰਹਿ ਗਏ ਨੇ, ਫਿਰ ਆਪਾਂ ਸਾਡੀ ਜਿਹੜੀ ਰੋਸਟਰ ਲਾਈਨ ਅਪ ਹੈ ਹੋਸਟਾਂ ਦੀ ਤੁਹਾਨੂੰ ਅਸੀਂ ਇੱਕ ਇੱਕ ਕਰਕੇ ਡਿਸਕਲੋਜ਼ ਕਰ ਦੇਵਾਂਗੇ ਜੀ। ਤੇ ਜਿਹੜੇ ਜਿਹੜੇ ਵੀ ਸਾਡੇ ਹੋਸਟ ਸਾਡੇ ਨਾਲ ਜੁੜਨ ਜਾ ਰਹੇ ਨੇ ਜੀ, ਉਹਨਾਂ ਦਾ ਇਸ 1320 ਇਹ ਸਾਡਾ ਨਹੀਂ ਹੈ ਜੀ, ਤੁਹਾਡਾ ਆਪਦਾ ਚੈਨਲ ਹੈ ਜੀ। ਪਿਛਲੇ 70 ਸਾਲ ਤੋਂ ਉਹ ਤੱਕ ਮੇਰਾ ਜਨਮ ਵੀ ਨਹੀਂ ਹੋਇਆ ਸੀ ਜਦੋਂ ਦਾ ਇਹ ਚੈਨਲ ਇਸਟੈਬਲਿਸ਼ ਹੋਇਆ ਜੀ। ਸੋ ਬੜੀ ਮਾਣ ਵਾਲੀ ਗੱਲ ਹੈ ਕਿ ਚਾਵਲਾ ਨਿਊਜ਼ ਨੈਟਵਰਕ ਦੇ ਹੇਠਾਂ ਇਹ ਚਾਬੀਆਂ ਅਸੀਂ ਇਸ ਨੂੰ ਚਲਾ ਰਹੇ ਹਾਂ ਜੀ। ਐਂਡ ਇਹਦੀ ਰੇਂਜ ਜਿਹੜੀ ਹੈ ਜੀ, ਤੁਸੀਂ ਸੁਣ ਚੁੱਕੋ ਜੀ, ਬਹੁਤ ਦੂਰ ਤੱਕ ਇਸਦੀ ਰੇਂਜ ਜਾਂਦੀ ਹੈ ਜੀ। ਐਂਡ ਵਪਾਰੀ ਸੱਜਣਾਂ ਵਾਸਤੇ ਤਾਂ ਇੱਕ ਬਹੁਤ ਵੱਡਾ ਇੱਕ ਓਪਰਚੁਨਿਟੀ ਹੈ, ਖਾਸ ਕਰਕੇ ਸਕਾਰਬਰੋ ਅਤੇ ਮਾਰਕਮ ਦੇ ਇਲਾਕੇ ਦੇ ਵਿੱਚ ਜਿਹੜੇ ਵੀ ਸਾਡੇ ਉੱਥੇ ਬਿਜ਼ਨਸ ਓਨਰਸ ਨੇ ਸਾਨੂੰ ਸੁਣ ਰਹੇ ਨੇ, ਤੁਸੀਂ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰ ਸਕਦੇ ਹੋ। ਤੇ ਲਾਈਵ ਆਨ ਲੋਕੇਸ਼ਨ ਜਿਨ੍ਹਾਂ ਨੇ ਵੀ ਬੁੱਕ ਕਰਨੇ ਨੇ ਜੀ, ਖਾਸ ਕਰਕੇ ਜਿਹੜੀਆਂ ਹੁਣ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਜਾ ਰਿਹਾ, ਉਹਦੇ ਵਿੱਚ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਖਾਸ ਕਰਕੇ ਜਿੰਨੇ ਵੀ ਸਾਡੇ ਪ੍ਰੋਡਿਊਸਰ ਡਾਇਰੈਕਟਰਸ ਅਤੇ ਹੋਸਟ ਹੋਣਗੇ, ਉਹਨਾਂ ਨੂੰ ਸਟੇਟ ਆਫ ਦੀ ਆਰਟ ਸਟੂਡੀਓ ਡਿਕਸੀ ਅਤੇ ਡਰੂ ਦਾ ਏਰੀਆ ਜੀ, ਬਹੁਤ ਜਲਦ ਅਸੀਂ ਉਹਦੀ ਗ੍ਰੈਂਡ ਓਪਨਿੰਗ ਵੀ ਕਰਨ ਜਾ ਰਹੇ ਹਾਂ। 11:27 ਹੋ ਚੁੱਕੇ ਨੇ ਤੇ ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਬਡਿਆਲ ਅਤੇ ਵੀਰ ਸੁੱਖਾ ਢੇਸੀ ਜੀ ਹੋਣਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ, ਜਿੱਥੇ ਤੁਸੀਂ ਆਪਣੇ ਇੰਜਨ ਦਾ ਕੰਮ ਕਰਾਉਣਾ ਹੋਵੇ, ਟਰਾਂਸਮਿਸ਼ਨ ਦਾ ਕੰਮ ਕਰਾਉਣਾ ਹੋਵੇ, ਡੀਪੀਐਫ ਦੀ ਕਲੀਨਿੰਗ ਕਰਾਉਣੀ ਹੋਵੇ ਤੁਸੀਂ, ਜਾਂ ਇਲੈਕਟ੍ਰੀਕਲ ਦੀਆਂ ਤਾਰਾਂ ਰਿਪੇਅਰ ਕਰਾਉਣੀਆਂ ਹੋਣ, ਏ ਟੂ ਜ਼ੈਡ ਕੰਮ ਕਰਕੇ ਦਿੰਦੇ ਨੇ ਜੀ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਵੀਰ ਹੈਪੀ ਬਡਿਆਲ, ਸੁੱਖਾ ਢੇਸੀ, 1 ਗੁੱਡ ਮਾਰਕ ਪਲੇਸ, ਈਟੋਬੀਕੋ, ਯਾਰਾਂ ਦੇ ਯਾਰ ਸਾਡੇ ਗਾਰਡਰ ਵਰਗੇ ਸਪਾਂਸਰ, ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ 6477069257 ਤੇ ਕਾਲ ਕਰ ਸਕਦੇ ਹੋ, ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ। ਆਲਸੋ ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿਚ ਖੁੱਲਣ ਜਾ ਰਿਹਾ ਜੀ, ਜਿੱਥੇ ਬਹੁਤ ਵੱਡੇ ਲੈਵਲ ਤੇ ਮੈਂ ਕਿਹਾ ਉੱਥੇ ਲੱਕੀ ਡਰਾਜ਼ ਕੱਢਣ ਜਾ ਰਹੇ ਨੇ ਜੀ। ਉੱਥੇ ਅਨਾਜ ਮਾਰਟ ਦੇ ਵਿਚ ਗਰੋਸਰੀ ਦੀ ਸ਼ਾਪਿੰਗ ਇੰਨੀ ਘੈਂਟ ਹੋਣ ਵਾਲੀ ਹੈ, ਬਹੁਤ ਵਧੀਆ ਸਾਫ਼ ਸੁਥਰੀ ਗਰੋਸਰੀ ਅਨਾਜ ਮਾਰਟ ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਤੇ 19 September ਨੂੰ ਦੁਪਹਿਰ 12 ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਤੇ ਆਓ ਤੇ ਸਾਡੇ ਇਸ ਕਹਿ ਲੋ ਕਿ ਇਸ ਗਰੋਸਰੀ ਸਟੋਰ ਨੂੰ ਚਾਰ ਚੰਦ ਬਣਾਓ ਜੀ। ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 4-2A, ਬ੍ਰੈਂਪਟਨ ਦੇ ਵਿਚ, ਏਅਰਪੋਰਟ ਅਤੇ ਮੇਫੀਲਡ ਦਾ ਨਵਾਂ ਬਣਿਆ ਪਲਾਜ਼ਾ ਦੇ ਵਿਚ, ਅਨਾਜ ਮਾਰਟ ਗਰੋਸਰੀ ਸਟੋਰ 905928857 ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਿਨ੍ਹਾਂ ਦੀ ਗ੍ਰੈਂਡ ਓਪਨਿੰਗ ਹੋਣ ਜਾਰੀ ਹੈ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਏਸ਼ੀਅਨ ਵਿਜ਼ਨ, ਤੇ ਤੁਸੀਂ ਸਾਨੂੰ ਵੱਖ ਵੱਖ ਪਲੇਟਫਾਰਮਸ ਤੇ ਭਾਵ ਟੈਲੀਵਿਜ਼ਨ ਤੇ ਰੇਡੀਓ ਤੇ IPTV ਬਾਕਸ ਤੇ ਲੋਕਲ ਨੰਬਰ ਤੇ ਸਾਨੂੰ ਸੁਣ ਰਹੇ ਹੋ 6479101320 6479101320 13 20 ਤੇ ਸੁਣ ਸਕਦੇ ਹੋ ਅਮਰੀਕਾ ਦਾ ਨੰਬਰ 6417411919 ਆਈ ਹਾਰਟ ਰੇਡੀਓ ਤੇ ਸੁਣ ਸਕਦੇ ਹੋ ਰੰਗਲਾ ਪੰਜਾਬ ਦਾ ਐਪ ਹੈ ਉੱਥੇ ਸੁਣ ਸਕਦੇ ਹੋ ਵੱਖ ਵੱਖ ਸਾਡੇ ਰੰਗਲਾ ਪੰਜਾਬ ਦਾ ਪੇਜ ਹੈ ਉੱਥੇ ਵੀ ਤੁਸੀਂ ਲਾਈਵ ਦੇਖ ਸਕਦੇ ਹੋ ਸੁਣ ਸਕਦੇ ਹੋ ਫੇਸਬੁੱਕ ਅਤੇ ਯੂਟਿਊਬ ਤੇ ਅਸੀਂ ਲਾਈਵ ਹੋ ਇਸ ਵੇਲੇ ਤੇ ਵੱਖ ਵੱਖ ਅਗੇਨ ਪਲੇਟਫਾਰਮ ਤੁਹਾਡੇ ਵਾਸਤੇ ਅਸੀਂ ਤਿਆਰ ਕੀਤੇ ਹੋਏ ਨੇ ਤੁਸੀਂ ਅਗਰ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਮੇਰਾ ਨੰਬਰ 416-303-1515 ਤੇ ਆਓ ਫਿਰ ਹੁਣ ਸਾਡੀ ਲਾਈਨ ਜੁੜ ਚੁੱਕੀ ਹੈ ਜਗਰਾਉਂ ਸ਼ਹਿਰ ਜਿਸ ਨੂੰ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੀਆ ਜੀ ਵੱਲੋਂ ਸਪਾਂਸਰ ਕੀਤਾ ਜਾਂਦਾ ਜੀ ਓਸੀਆਈ ਪੀ ਆਰ ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਕਟਾਰੀਆ ਟੂਰ ਐਂਡ ਟਰੈਵਲ 9056781200 ਸਵੀਟ ਮਹਿਲ ਤੋਂ ਸੁੱਖਾ ਕੰਗ ਅਤੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਲੋਟਸ ਫਿਨੋ ਹੋਮ ਕ੍ਰੀਮੇਸ਼ਨ ਸਾਡੇ ਤੋਂ ਵੀਰ ਹਰਮਿੰਦਰ ਹੰਸੀ ਜੀ ਅਤੇ ਟ੍ਰੈਫਿਕ ਕੋਡ ਐਡਵੋਕੇਟ ਜੇ ਗਲੋਟੀ ਸਾਹਿਬ ਐਚ ਕੇ ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ ਸੰਧੂ ਡੈਂਟਿਸਟ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਐਂਡ ਟੀਮ ਐਨ ਆਰ ਆਈ ਮੈਰਿਜ ਬਿਊਰੋ ਤੋਂ ਪ੍ਰਦੀਪ ਜੀ ਅਤੇ ਰਾਜਵਿੰਦਰ ਜੀ ਹੁਣਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹੈ ਤੇ ਆਓ ਫਿਰ ਸਵਾਗਤ ਕਰਦੇ ਆ ਜੀ ਰਾਣਾ ਜੀ ਦਾ ਪ੍ਰੋਗਰਾਮ ਦੇ ਵਿਚ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ ਸਤਿ ਸ੍ਰੀ ਅਕਾਲ
7: ਸਤਿ ਸ੍ਰੀ ਅਕਾਲ ਅਸਪਾ ਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
6: ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਠੀਕ ਠਾਕ ਹੋ
7: ਬਿਲਕੁਲ ਤੰਦਰੁਸਤ ਆ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਚੜ੍ਹਦੀ ਕਲਾ ਦੇ ਵਿਚ
6: ਸਰੋਤੇ ਤੁਸੀਂ ਵੀ ਹੁਣ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-813-1320 ਨੰਬਰ ਨੇ 9058131320 905-813-1320 ਤੇ ਆਪਣੇ ਤੁਸੀਂ ਸਵਾਲ ਰਣਜੀਤ ਸਿੰਘ ਜੀ ਰਾਣਾ ਜੀ ਨੂੰ ਸ਼ਹਿਰ ਜਗਰਾਉਂ ਤੋਂ ਸਾਡੇ ਨਾਲ ਇਸ ਵੇਲੇ ਲਾਈਵ ਹਾਜ਼ਰ ਨੇ ਰਾਣਾ ਜੀ ਪਹਿਲਾਂ ਤਾਂ ਆਪਾਂ ਕੁਛ ਰਾਜਨੀਤਿਕ ਗੱਲਾਂ ਬਾਤਾਂ ਕਰ ਲਈਏ ਬਿਕਾਜ਼ ਚੋਣਾਂ ਦਾ ਬਿਗਲ ਆਲਮੋਸਟ ਵੱਜਣ ਜਾ ਰਹੇ ਵੱਜ ਚੁੱਕਾ ਜੇ ਆਪਾਂ ਕਹਿ ਸਕਦੇ ਵੱਖ ਵੱਖ ਪਾਰਟੀਜ਼ ਆਪਣੇ ਮੈਨੀਫੈਸਟੋ ਕਦੀ ਕੈਂਡੀਡੇਟ ਇਧਰ ਕੱਢ ਦਿੰਦੇ ਨੇ ਕਦੀ ਉਧਰ ਕੱਢ ਦਿੰਦੇ ਨੇ ਜੀ ਕਦੇ ਨਵੇਂ ਨਵੇਂ ਨਾਮ ਸਾਹਮਣੇ ਆ ਰਹੇ ਨੇ ਕਦੀ ਉਹ ਬੰਦਾ ਇਧਰ ਚਲ ਗਿਆ ਕਦੀ ਆਹ ਬੰਦਾ ਇੱਧਰ ਚਲ ਗਿਆ ਬਟ ਜੇ ਆਪਾਂ ਥੋੜੀ ਜੀ ਕਾਂਗਰਸ ਪਾਰਟੀ ਵਾਲੀ ਥੋੜਾ ਝਾਕ ਮਾਰੀ ਤਾਂ ਕਾਂਗਰਸ ਪਾਰਟੀ ਵਿਚ ਵੱਡਾ ਬਦਲਾਅ ਆਉਣ ਜਾ ਰਿਹਾ ਜੀ
7: ਬਿਲਕੁਲ ਬਿਲਕੁਲ ਅਰਸ਼ ਭਾਜੀ ਆਪਾਂ ਨੂੰ ਪਤਾ ਕਿ ਕਾਂਗਰਸ ਦੇ ਵਿਚ ਹਮੇਸ਼ਾ ਖਿੱਚੋ ਤਾਣੇ ਚੱਲਦੀ ਰਹੀ ਆਪਸ ਵਿਚ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਪੂਰੀ ਜਦੋਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਉਵੇਂ ਉਵੇਂ ਇਹਨਾਂ ਦੀ ਖਿੱਚੋ ਤਾਣੀ ਹਮੇਸ਼ਾ ਵੱਧਦੀ ਰਹੀ ਆ ਪਰ ਹੁਣ ਕੱਲ ਆਪਾਂ ਦੇਖਿਆ ਕਿ ਇੱਕੋ ਮੰਚ ਤੇ ਇਕੱਠੇ ਹੋਏ ਸੀ ਗੁਲਜ਼ਾਰ ਦੇ ਮਾਮਲੇ ਦੇ ਵਿਚ ਕਾਂਗਰਸ ਪੂਰੀ ਲੀਡਰਸ਼ਿਪ ਇੱਕੋ ਮੰਚ ਤੇ ਇਕੱਠੇ ਹੋਏ ਸੀ ਪਰ ਆਪਾਂ ਨੂੰ ਬੜੀਆਂ ਵੱਡੀਆਂ ਉਮੀਦਾਂ ਸੀ ਕਿ ਕਿਤੇ ਨਾ ਕਿਤੇ ਇਹ ਹੁਣ ਕੰਪਰੋਮਾਈਜ਼ ਕਰਕੇ ਕਾਂਗਰਸ ਪਾਰਟੀ ਨਵੇਂ ਸਿਰੇ ਤੋਂ ਉੱਭਰ ਕੇ ਆਏਗੀ ਪਰ ਇਹ ਸਭ ਕੁਛ ਮੈਨੂੰ ਅੱਜ ਫਿਰ ਲੱਗਿਆ ਵੀ ਕਿਤੇ ਨਾ ਕਿਤੇ ਜਿਵੇਂ ਅੱਗੇ ਸੀ ਕਿ ਜਦੋਂ ਨਵਜੋਤ ਸਿੱਧੂ ਮੌਕੇ ਵੀ ਜਦੋਂ ਨਵਜੋਤ ਸਿੱਧੂ ਦੀ ਤਾਜਪੋਸ਼ੀ ਹੋਈ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਪਹੁੰਚੇ ਸੀ ਤਾਂ ਉਦੋਂ ਇੰਜ ਲੱਗ ਰਿਹਾ ਸੀ ਕਿ ਜਿਹੜੀ ਆਪਸ ਵਿਚ ਜਿਹਨਾਂ ਦੀ ਖਿੱਚੋ ਤਾਣੀ ਚੱਲ ਰਹੀ ਹੈ ਖਤਮ ਹੋ ਚੁੱਕੀ ਹੈ ਬਾਅਦ ਦੇ ਵਿਚ ਹੋਇਆ ਕੀ ਆ 2022 ਦੇ ਵਿਚ ਮੈਨੂੰ ਲੱਗਦਾ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰਲਾ ਰਸਤਾ ਦੇਖਣਾ ਪੈ ਰਿਹਾ ਸੀ ਕਾਂਗਰਸ ਪਾਰਟੀ ਤੋਂ ਤੇ ਨਵਜੋਤ ਸਿੰਘ ਸਿੱਧੂ ਤਾਜਪੋਸ਼ੀ ਤੋਂ ਬਾਅਦ ਤੇਵਰ ਬਦਲ ਚੁੱਕੇ ਸੀ ਇਸੇ ਤਰੀਕੇ ਨਾਲ
6: ਜੀ
7: ਦੇ ਵਿਚ ਸਾਰੀ ਕਾਂਗਰਸ ਪਾਰਟੀ ਇੱਕੋ ਪੰਚ ਤੇ ਇਕੱਠੀ ਹੋਈ ਆ ਪਰ ਰਾਜਾ ਬੜੇ ਕਦੇ ਅੱਜ ਕਹਿੰਦੇ ਥੋੜੇ ਬਿਆਨ ਹਟਵੇਂ ਸੀ ਕਿ ਠੀਕ ਆ ਅਸੀਂ ਪਾਰਟੀ ਨਾਲ ਇੱਕੋ ਹੀ ਆ ਪਰ ਅੰਦਰ ਗਤੀ ਜਿਹੜੀਆਂ ਹੁਣ ਜੋ ਵੀ ਚੰਨੀ ਨੇ ਰਾਜੇ ਵਿਰੁੱਧ ਦੇ ਭੜਾਸ ਕੱਢੀ ਆਪਣੇ ਮਨ ਦੀ ਤੇ ਜੋ ਰਾਜੇ ਬੜਿੰਗ ਨੇ ਚੰਨੀ ਵਿਰੁੱਧ ਭੜਾਸ ਕੱਢੀ ਆ ਉਹ ਕਦੇ ਮੈਨੂੰ ਲੱਗਦਾ ਬੋਲ ਆਪਸ ਵਿਚ ਸਾਂਝੇ ਹੋ ਜਾਣਗੇ ਕਿ ਨਹੀਂ ਇਹ ਤਾਂ ਸਮਾਂ ਦੱਸੂਗਾ ਪਰ ਜੋ ਇਹਨਾਂ ਨੇ ਬਿਆਨ ਦਿੱਤੇ ਹੋਏ ਆ ਮੀਡੀਆ ਦੇ ਵਿਚ ਇੱਕ ਦੂਜੇ ਦੇ ਪ੍ਰਤੀ ਉਹ ਅੱਜ ਵੀ ਲਗਾਤਾਰ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੇ ਹੋਏ ਆ ਕਿਉਂਕਿ ਹੁਣ ਜੇਕਰ ਇਹ ਇਕੱਠੇ ਉਹ ਜੱਫੀਆਂ ਪਾਪਾ ਫੋਟੋਆਂ ਪਾਉਂਦੇ ਤਾਂ ਉਹ ਬਿਆਨ ਅੱਜ ਵੀ ਸੋਸ਼ਲ ਮੀਡੀਆ ਤੇ ਚੱਲ ਰਹੇ ਜਿੱਥੇ ਰਾਜਾ ਬੜਿੰਗ ਜੀ ਚੰਨੀ ਨੂੰ ਅਲੱਗ ਧੜਾ ਸਮਝ ਰਹੇ ਆ ਤੇ ਚੰਨੀ ਰਾਜੇ ਬੜਿੰਗ ਨੂੰ ਅਲੱਗ ਧੜਾ ਸਮਝ ਰਿਹਾ ਪਰ ਬਿਲਕੁਲ ਇਸੇ ਤਰੀਕੇ ਨਾਲ ਚੱਲਦਾ ਰਿਹਾ ਕਿਉਂਕਿ ਰਾਜੇ ਬੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਵਾਰੀ ਨੀ ਬਹੁਤ ਵਾਰੀ ਕਾਂਗਰਸ ਦੇ ਵਿਚ ਖਿੱਚੋ ਤਾਣੀ ਚੱਲੀ ਆ ਬਹੁਤ ਵਾਰੀ ਪਰ ਇਹ ਵੀ ਗੱਲ ਰਹੀ ਕਿ ਇੱਕ ਹਫ਼ਤਾ ਚਰਨਜੀਤ ਸਿੰਘ ਚੰਨੀ ਦਿੱਲੀ ਦੇ ਵਿਚ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਬੈਠੇ ਰਹੇ ਪਰ ਇੱਕ ਹਫ਼ਤੇ ਦੇ ਵਿਚ ਉਹਨਾਂ ਨੂੰ ਇੱਕ ਵਾਰੀ ਵੀ ਚੰਨੀ ਧੜੇ ਨੂੰ ਕਿਸੇ ਨੇ ਮਿਲ ਨਹੀਂ ਦਿੱਤਾ ਗਿਆ ਪਰ ਇਹ ਖਿੱਚੋ ਤਾਣੀ ਨੂੰ ਦੇਖਦੇ ਹੋਏ ਇਹਨਾਂ ਨੇ ਸਚਿਨ ਪਾਇਲਟ ਨੂੰ ਇੱਥੇ ਕਾਂਗਰਸ ਦਾ ਪ੍ਰਧਾਨ ਲਾ ਦਿੱਤਾ ਇੰਚਾਰਜ ਲਾ ਦਿੱਤਾ ਪੰਜਾਬ ਦੇ ਵਿਚ ਪਰ ਇੱਕ ਗੱਲ ਹੁਣ ਇਹ ਆ ਸੋਚਣ ਵਾਲੀ ਅਰਸ਼ ਭਾਜੀ ਕਿ ਸਚਿਨ ਪਾਇਲਟ ਰਾਜਸਥਾਨ ਤੋਂ ਆ ਪਰ ਕਦੇ ਸਚਿਨ ਪਾਇਲਟ ਦਾ ਇਹ ਸੁਪਨਾ ਸੀ ਕਿ ਰਾਜਸਥਾਨ ਦੇ ਮੁੱਖ ਮੰਤਰੀ ਬਣ
6: ਜੀ
7: ਹੁਣ ਤੇ ਇਸ ਤੋਂ ਬਾਅਦ ਜਿਹੜੇ ਸੁਖਜਿੰਦਰ ਰੰਧਾਵਾ ਉਹ ਪੰਜਾਬ ਦੇ ਆ ਠੀਕ ਹੈ ਨਾ ਉਹਨਾਂ ਦਾ ਪੰਜਾਬ ਦਾ ਸੁਪਨਾ ਸੀ ਕਿ ਮੁੱਖ ਮੰਤਰੀ ਬਣ ਆਪਾਂ ਨੂੰ ਪਤਾ ਕਿ ਇੱਕ ਸਮਾਂ ਐਸਾ ਆਇਆ ਸੀ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰੇ ਟੈਂਟ ਵੀ ਲੱਗ ਚੁੱਕਿਆ ਸੀ ਕਿ ਮੁੱਖ ਮੰਤਰੀ ਇਹਨਾਂ ਨੂੰ ਲਾਲਣਗੇ ਪਰ ਹੋਇਆ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਰੰਦ ਕਰ ਦਿੱਤਾ ਗਿਆ ਹੁਣ ਸੁਖਜਿੰਦਰ ਰੰਧਾਵਾ ਚੱਕੇ ਕਾਂਗਰਸ ਦੇ ਰਾਜਸਥਾਨ ਦੇ ਵਿੱਚ ਇੰਚਾਰਜ ਬਣਾ ਦਿੱਤੇ ਗਏ ਬਲਕਿ ਜਿਨ੍ਹਾਂ ਜਿਨ੍ਹਾਂ ਨੇ ਸੁਪਨਾ ਦੇਖਿਆ ਉਸੇ ਉਸੇ ਤਰੀਕੇ ਨਾਲ ਉਹਨਾਂ ਨੂੰ ਬਦਲ ਬਦਲ ਕੇ ਲਾ ਦਿੱਤਾ ਗਿਆ ਜੇਕਰ ਸਚਿਨ ਪਾਇਲਟ ਨੂੰ ਇੱਥੇ ਇੰਚਾਰਜ ਲਾਇਆ ਕਾਂਗਰਸ ਦਾ ਤਾਂ ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ਦੇ ਵਿੱਚ ਲਾ ਦਿੱਤਾ ਗਿਆ। ਇਹ ਮੈਨੂੰ ਇੰਜ ਨਹੀਂ ਸਮਝ ਲੱਗ ਰਹੀ ਕਿ ਜੇਕਰ ਸੁਖਜਿੰਦਰ ਰੰਧਾਵਾ ਨੇ ਕਦੇ ਸੁਪਨਾ ਦੇਖਿਆ ਮੁੱਖ ਮੰਤਰੀ ਬਣਨ ਦਾ ਉਹਨੂੰ ਚੱਕ ਕੇ ਰਾਜਸਥਾਨ ਲਾ ਦਿੱਤਾ। ਸਚਿਨ ਪਾਇਲਟ ਨੇ ਸੁਪਨਾ ਦੇਖਿਆ ਤੇ ਸਚਿਨ ਪਾਇਲਟ ਨੇ ਜ਼ੋਰ ਵੀ ਪੂਰਾ ਲਾਇਆ ਕਿ ਮੈਂ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਬਣਾ, ਪਰ ਉਹਨਾਂ ਦੀ ਵਾਹ ਨਹੀਂ ਚੱਲੀ ਤਾਂ ਉਹਨਾਂ ਨੂੰ ਪੰਜਾਬ ਦੇ ਉੱਤੇ ਇੰਚਾਰਜ ਲਾ ਦਿੱਤਾ ਗਿਆ। ਇਹਨਾਂ ਦੋਨਾਂ ਨੂੰ ਅਦਲ ਫੇਲ ਕਰਨ ਦੇ ਵਿੱਚ ਮੈਨੂੰ ਇੰਜ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਇਹਨਾਂ ਦੋਨਾਂ ਦੇ ਹੀ ਸੁਪਨੇ ਪੂਰੇ ਕਰੂਗੀ ਕਾਂਗਰਸ ਪਾਰਟੀ, ਕਿਉਂਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਤਾਂ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਵੱਡੇ ਬਦਲਾਵ ਆ ਰਹੇ ਆ। ਹਾਈਕਮਾਨ ਕੀ ਚਾਹੁੰਦੀ ਹਾਲੇ ਤੱਕ ਕਿਸੇ ਸਮਝ ਨਹੀਂ ਆਇਆ, ਕਿਉਂਕਿ ਜੇਕਰ ਇੰਜ ਸੁਖਜਿੰਦਰ ਰੰਧਾਵੇ ਨੂੰ ਪੰਜਾਬ ਦਾ ਇੰਚਾਰਜ ਬਣਾ ਦਿੰਦੇ ਤਾਂ ਕਿਤੇ ਨਾ ਕਿਤੇ ਚੰਨੀ ਧੜੇ ਦੀ ਇੱਕ ਵੱਖਰੀ ਗੱਲ ਬਣ ਜਾਣੀ ਸੀ ਕਿ ਇੰਚਾਰਜ ਸੁਖਜਿੰਦਰ ਰੰਧਾਵੇ ਨੂੰ ਲਾ ਦਿੱਤਾ ਗਿਆ। ਇਹਨਾਂ ਨੇ ਸੁਖਜਿੰਦਰ ਰੰਧਾਵਾ ਨੂੰ ਚੱਕ ਕੇ ਰਾਜਸਥਾਨ ਦੇ ਵਿੱਚ ਇੰਚਾਰਜ ਲਾਤਾ ਤੇ ਸਚਿਨ ਪਾਇਲਟ ਨੂੰ ਰਾਜਸਥਾਨ ਵਾਲੇ ਨੂੰ ਚੱਕ ਕੇ ਪੰਜਾਬ ਦੇ ਵਿੱਚ ਇੰਚਾਰਜ ਲਾ ਦਿੱਤਾ ਗਿਆ। ਕਾਂਗਰਸ ਦੀ ਖਿੱਚੋ ਤਾਣੀ ਮੈਨੂੰ ਇੰਜ ਲੱਗਦਾ ਪਿਆ ਕਿ ਦਿਨੋ ਦਿਨ ਖਤਮ ਹੋਣ ਦੀ ਥਾਂ ਤੇ ਦਿਨੋ ਦਿਨ ਹੋਰ ਵੱਧਦੀ ਜਾ ਰਹੀ ਆ, ਕਿਉਂਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਆਪਾਂ ਨੂੰ ਹਰ ਵਾਰੀ ਪਤਾ ਕਿ ਜੇਕਰ ਅੱਜ ਕਾਂਗਰਸ ਦਾ ਥੋੜਾ ਬੈਕ ਗਈ ਆ ਤਾਂ ਇਹਦਾ ਕਾਰਨ ਵੀ ਇਹੀ ਰਿਹਾ ਕਿ ਕਾਂਗਰਸ ਦੀ ਕਦੇ ਵੀ ਖਿੱਚੋ ਤਾਣੀ, ਜਦੋਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਦੋਂ ਮੁੱਖ ਮੰਤਰੀ ਬੈਂਤ ਸਿੰਘ ਸੀ ਉਦੋਂ ਤੋਂ ਹੀ ਕਾਂਗਰਸ ਦੇ ਵਿੱਚ ਖਿੱਚੋ ਤਾਣੀ ਚੱਲਦੀ ਆ ਰਹੀ ਹੈ, ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਨਾ ਹੀ ਹਾਈਕਮਾਨ ਇਹਨਾਂ ਪ੍ਰਤੀ ਸੀਰੀਅਸ ਹੋ ਰਹੀ ਆ। ਇਹ ਗੱਲ ਆਪਾਂ ਬਹੁਤ ਵਾਰੀ ਕਹੀ ਕਿ ਹਾਈਕਮਾਨ ਨੂੰ ਸੋਚਣਾ ਚਾਹੀਦਾ ਕਿ ਜੇਕਰ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਹੋ ਰਹੇ ਆ ਤੇ ਜਿਸ ਪਾਰਟੀ ਨੇ 50 ਸਾਲ ਦੇ ਨੇੜੇ ਰਾਜ ਕੀਤਾ ਹੋਵੇ ਤੇ ਬਾਅਦ ਦੇ ਵਿੱਚ ਇਹ ਹਾਲਾਤ ਆ ਜਾਣ ਤਾਂ ਕਿਤੇ ਨਾ ਕਿਤੇ ਕਮੀ ਹੈ, ਕਿਉਂਕਿ ਦੇਪੀ ਮਖਸੂਸਪੁਰੀ ਦਾ ਇੱਕ ਗਾਣਾ ਆਇਆ ਸੀ ਕਿ ਜੋ ਤੀਜੇ ਦੋਸਤ ਮੈਨੂੰ ਛੱਡ ਗਏ ਨੇ ਤਾਂ ਕੋਈ ਕਮੀ ਮੇਰੇ ਵਿੱਚ ਹੋਵੇਗੀ। ਇਹ ਗੱਲ ਸੋਚਣ ਵਾਲੀ ਜ਼ਰੂਰ ਆ ਕਿ ਜੇਕਰ ਬੰਦੇ ਦੇ ਅੱਜ ਇਹ ਕਾਰਨ ਜਾ ਰਿਹਾ ਪਿੱਛੇ ਨੂੰ ਜਾ ਰਹੀ ਕਾਂਗਰਸ ਤਾਂ ਇਹਦੇ ਵਿੱਚ ਇਹੀ ਕਾਰਨ ਆ ਕਿ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਫੁੱਟਤਾਣ ਆ ਜਿਹੜੀ ਖਿੱਚੋ ਤਾਣੀ ਆ ਇਹ ਖਤਮ ਨਹੀਂ ਹੋ ਰਹੀ ਕਾਂਗਰਸ ਦੀ, ਇੱਕ ਦੂਜੇ ਦੀਆਂ ਜੜਾਂ ਵੱਢਣ ਨੂੰ ਲੱਗੇ ਹੋਏ ਆ। ਕਿ ਹੁਣ ਜਗਰਾਉਂ ਦੇ ਹਾਲਾਤ ਦੇਖੀਏ, ਮੈਂ ਜਗਰਾਉਂ ਦੀ ਇੱਕ ਛੋਟੀ ਜਿਹੀ ਜਾਤੀ ਮਿਲਾ ਦੇਣਾ ਦਰਸ਼ਕਾਂ ਨੂੰ। ਜਗਰਾਉਂ ਦੇ ਵਿੱਚ ਇਸ ਟਾਈਮ 4 ਕੈਂਡੀਡੇਟ ਖੜਨ ਲਈ ਤਿਆਰ ਹੈ ਕਾਂਗਰਸ ਪਾਰਟੀ ਵੱਲੋਂ। ਸਾਡੇ ਇੱਕ ਨਿੱਜੀ ਪੱਤਰਕਾਰ ਆ, ਮੇਰੇ ਮਿੱਤਰ ਆ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ, ਉਹ ਵੀ ਕਾਂਗਰਸ ਵੱਲੋਂ ਚੋਣ ਲੜਨ ਲਈ ਆ। ਜੱਗਾ ਹਿੱਸੋ ਵਾਲੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਰਾਏਕੋਟ ਦੇ ਵਿੱਚ ਖੜੇ ਸੀ ਤੇ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਸ਼ਾਮਿਲ ਹੋਏ, ਉਹ ਵੀ ਕਾਂਗਰਸ ਪਾਰਟੀ ਵੱਲੋਂ ਲੜਨ ਲਈ ਤਿਆਰ ਆ। ਮਹੇਸ਼ ਇੰਦਰ ਸਿੱਧੂ, ਉਹ ਵੀ ਲੜਨ ਲਈ ਤਿਆਰ ਆ। ਇੱਕ ਹੋਰ ਚਿਹਰਾ ਵਾ ਜਿਹੜੇ SHO ਖੜੇ ਸੀ, SHO ਸੀ ਪ੍ਰੇਮ ਭੰਗੂ, ਜਿਨ੍ਹਾਂ ਦੀ ਆਪਾਂ ਇੱਕ ਵਾਰ ਵੀਡੀਓ ਵਾਇਰਲ ਕੀਤੀ ਸੀ ਕਿ ਚੋਰੀ ਦੀ ਗੱਡੀ ਦੇ ਵਿੱਚ ਆਪਣੀ ਫਰੈਂਡ ਨੂੰ ਗੇੜੇ ਦਵਾ ਰਿਹਾ, ਆਪਣੀ ਬਾਤ ਦੇ ਵਿੱਚ ਆਪਣੀ ਵਾਈਫ ਨੂੰ ਗੇੜੇ ਦਵਾ ਰਿਹਾ। ਪਹਿਲਾਂ ਫਰੈਂਡ ਨੂੰ ਗੇੜੇ ਦਵਾ ਰਹੇ ਸੀ, ਆਪਾਂ ਇੱਕ ਵੀਡੀਓ ਕੀ ਵਾਇਰਲ ਕੀਤੀ ਸੀ ਆਪਣੇ ਚੈਨਲ ਤੇ, ਸਭ ਨੂੰ ਪਤਾ, ਉਹ ਵੀ ਟਿਕਟ ਲੜਨ ਲਈ ਤਿਆਰ ਆ। ਪਰ ਗੱਲ ਇਹ ਆ ਵੀ ਚਾਰ ਚਿਹਰੇ ਆ, ਹੁਣ ਜੇ ਇੱਕ ਚਿਹਰੇ ਨੂੰ ਟਿਕਟ ਮਿਲੂਗੀ ਤਾਂ ਤਿੰਨ ਚਿਹਰਿਆਂ ਨੇ ਨਾਰਾਜ਼ ਹੋ ਕੇ ਉਸ ਚਿਹਰੇ ਨੂੰ ਹਰਾਉਣ ਦੀ ਕੋਸ਼ਿਸ਼ ਪੂਰੀ ਕਰਨੀ ਆ। ਸਭ ਨੂੰ ਪਤਾ ਕਿ ਉਹ ਆਈ ਹੁੰਦਾ ਕਿ ਜਦੋਂ ਇੱਕ ਪਾਸੇ ਜਦੋਂ ਪਹਿਲਾਂ ਟਿਕਟ ਮਿਲੀ ਆ ਇੱਥੇ ਮਲਕੀਤ ਦਾਖਾ ਸੀਗੇ MLA, ਤੇ ਜਦੋਂ ਉਹਨਾਂ ਨੇ ਚੋਣ ਲੜੀ ਆ ਤਾਂ ਉਹਨਾਂ ਦੇ ਵਿਰੁੱਧ ਵੀ ਬਹੁਤ, ਇੱਥੇ ਗੁਰਦੀਪ ਭੈਣੀ ਆ, ਕਿਰਨਜੀਤ ਸੋਨੀ ਆ, ਬਹੁਤ ਸਾਰੇ ਕਾਂਗਰਸ ਵਾਲੇ ਤੁਹਾਡਾ ਲੀਡਰ ਜਗਰਾਉਂ ਸਾਹਿਬ ਦੇ ਵਿੱਚ ਬੈਠੇ ਆ, ਜਿਨ੍ਹਾਂ ਦਾ ਹਰੇਕ ਦਾ ਸੁਪਨਾ ਕਿ ਸਾਨੂੰ ਟਿਕਟ ਮਿਲੇ। ਪਰ ਜੇਕਰ ਪਾਰਟੀ ਕਿਸੇ ਇੱਕ ਬੰਦੇ ਨੂੰ ਟਿਕਟ ਦੇ ਦਿੰਦੀ ਆ ਤਾਂ ਉਹਦੀ ਖਿੱਚੋ ਤਾਣੀ ਤਾਂ ਹੋਣੀ ਸ਼ੁਰੂ ਹੋ ਜਾਣੀ ਕਿ ਕਿਉਂਕਿ ਜਿਹੜੇ 6-7 ਬੰਦੇ ਬੈਠੇ ਉਹਨਾਂ ਨੇ ਕਹਿਣਾ ਸਾਨੂੰ ਟਿਕਟ ਫ੍ਰੀ, ਫਿਰ ਉਹਨਾਂ ਨੇ ਆਪਣੇ ਬੰਦਿਆਂ ਨੂੰ ਕਹਿਣਾ ਕਿ ਆਪਾਂ ਇਹਨਾਂ ਨੂੰ ਹਰਾਉਣਾ ਵਾ। ਇਸ ਕਰਕੇ ਇਹਨਾਂ ਨੂੰ ਹਾਈਕਮਾਨ ਨੂੰ ਚਾਹੀਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਕਿਹਨੂੰ ਟਿਕਟ ਦੇਣੀ ਹੈ, ਕਿਸ ਦਾ ਜਿਹੜਾ ਕਿਰਦਾਰ ਕਿ ਟਿਕਟ ਦੇਣ ਵਾਲਾ ਹੈ ਜਾਂ ਨਹੀਂ ਹੈ, ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਹਾਈਕਮਾਨ ਨੂੰ। ਮੈਨੂੰ ਇੰਜ ਲੱਗਦਾ ਪਿਆ ਅਰਸ਼ ਭਾਜੀ ਜਿਵੇਂ ਕਿ ਰਾਹੁਲ ਗਾਂਧੀ ਟਾਈਮ ਹੀ ਨਹੀਂ ਦੇ ਰਹੇ ਮਿਲਣ ਦਾ ਕਿਸੇ ਨੂੰ ਵੀ, ਤਾਂ ਮੈਨੂੰ ਇੰਜ ਲੱਗਦਾ ਚਾਹੀਦਾ ਫਿਰ ਇਹ ਹਾਈਕਮਾਨ ਨੂੰ ਸੋਚਣਾ ਚਾਹੀਦਾ ਕਿ ਜੇਕਰ ਛੋਟੀ ਲੀਡਰਸ਼ਿਪ ਨੂੰ ਬਿਠਾ ਕੇ ਇੱਥੇ ਇੱਕੋ ਮੰਚ ਤੇ ਬੈਠ ਕੇ ਗੱਲ ਕਰਨ ਤਾਂ ਕਿਤੇ ਨਾ ਕਿਤੇ ਮਸਲਾ ਸੋਲਵ ਹੋ ਸਕਦਾ, ਤੇ ਨਹੀਂ ਦਿਨੋ ਦਿਨ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਗਈ ਆ ਬੈਕਫੁੱਟ ਤੇ, ਉਹੀ ਆਪਾਂ ਨੂੰ ਇੰਜ ਲੱਗਦਾ ਪਿਆ ਕਿ ਕਾਂਗਰਸ ਵੀ ਕਿਤੇ ਉਸ ਤਰੀਕੇ ਨਾਲ ਚਲੀ ਜਾਵੇ, ਕਿਉਂਕਿ ਮੈਨੂੰ ਇੰਜ ਲੱਗਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਟੱਕਰ ਜਿਵੇਂ ਆਪਾਂ ਪਹਿਲਾਂ ਦੇਖਿਆ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ, ਤੇ ਮੈਨੂੰ ਇੰਜ ਲੱਗਦਾ ਪਿਆ ਕਿ ਹੁਣ ਵਾਰਸ ਪੰਜਾਬ ਦੀ ਤੇ ਝਾੜੂ ਦੀ ਆਮ ਆਦਮੀ ਪਾਰਟੀ ਟੱਕਰ ਨਾ ਰਹਿ ਜਾਵੇ, ਕਿਉਂਕਿ ਇਹ ਦੋਨੇ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ, ਚਾਹੇ ਸ਼੍ਰੋਮਣੀ ਅਕਾਲੀ ਦਲ ਵਿੱਚ ਖਿੱਚੋ ਤਾਣੀ ਨਹੀਂ, ਪਰ ਉਹਨਾਂ ਦੇ ਕੰਮ ਜਿਹੜੇ ਕੀਤੇ ਜਿਵੇਂ ਬਾਈਬਲ ਗੋਲੀ ਕਾਂਡ, ਕੋਟਕਪੂਰਾ ਗੋਲੀ ਕਾਂਡ, ਇਹਨਾਂ ਕਰਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ ਤੇ ਗਈ ਹੈ, ਤੇ ਕਾਂਗਰਸ ਹਮੇਸ਼ਾ ਜੇਕਰ ਬੈਕਫੁੱਟ ਤੇ ਜਾ ਰਹੀ ਹੈ ਤਾਂ ਇਹ ਕਾਂਗਰਸ ਦੀ ਆਪਸ ਵਿੱਚ ਖਿੱਚੋ ਤਾਣੀ ਹੈ ਜਿਹੜੀ ਬਣੀ ਹੋਈ ਆ, ਉਹਦੇ ਕਰਕੇ ਬੈਕਫੁੱਟ ਤੇ ਜਾ ਰਹੀ ਹੈ।
8: ਵਾਰੀ ਹੁਣ ਸਾਡੇ ਸਰੋਤਿਆਂ ਦੀ, ਤੁਸੀਂ ਆਪਣੇ ਵਿਚਾਰ ਸਾਹਮਣੇ ਰੱਖ ਸਕਦੇ ਹੋ 905-813-1320, 905-601-1350 ਤੇ ਆਪਣੇ ਵਿਚਾਰ ਤੁਸੀਂ ਸਾਹਮਣੇ ਰੱਖ ਸਕਦੇ ਹੋ। 905-813-1320, 905-813-1320, 905-813 1320 ਸਾਡੇ ਇਹੀ ਨੰਬਰ ਨੇ ਜੀ, ਲੋਕਲ ਨੰਬਰ ਤੇ ਵੱਡੀ ਤਾਦਾਦ ਦੇ ਵਿਚ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ, ਸ਼ੁਕਰੀਆ ਧੰਨਵਾਦ। 647-1320 ਤੇ ਤੁਸੀਂ ਸੁਣ ਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਦੂਰ ਦਰੇਡੇ ਜਿੱਥੇ ਵੀ ਤੁਸੀਂ ਗੱਡੀਆਂ ਦੇ ਵਿਚ ਜਾ ਰਹੇ ਹੋ ਤਾਂ ਆਪਣੇ ਦੋਸਤਾਂ ਨੂੰ ਇਕ ਵਾਰੀ ਫਿਰ ਤੋਂ ਦੱਸ ਦੋ ਕਿ 1320 AM ਮੁੜ ਵਾਪਸ ਆ ਚੁੱਕਾ ਹੈ। ਬਿਕਰਮ ਜੀਠੀਆ ਸਾਹਿਬ ਦੀ ਗੱਲ ਕਰੀਏ ਜਾਂ ਹਰਸਿਮਰਤ ਕੌਰ ਬਾਦਲ ਜੀ ਦੀ ਗੱਲ ਕਰੀਏ ਜਾਂ ਸੁਖਪਾਲ ਖਹਿਰਾ ਜੀ ਦੀ ਗੱਲ ਕਰੀਏ, ਇਨ੍ਹਾਂ ਸਾਰਿਆਂ ਦੇ ਕੋਰਟ ਦੇ ਵਿਚ ਦਸਤਕ ਬੁਲਾ ਰਹੀ ਹੈ ਜੀ।
7: ਬਿਲਕੁਲ ਬਿਲਕੁਲ ਅਰਸ਼ ਭਾਜੀ, ਸਭ ਨੂੰ ਪਤਾ ਹੈ ਕਿ ਬਿਕਰਮਜੀਤ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਤੇ ਸੁਖਪਾਲ ਖਹਿਰਾ ਤੇ ਮਾਣਯੋਗ ਅਦਾਲਤ ਦੇ ਵਿਚ ਮਨਹਾਨੀ ਦਾ ਕੇਸ ਲੱਗ ਚੁੱਕਾ। ਕੇਸ ਕਿਹਨਾਂ ਨੇ ਲਾਇਆ? ਡਾਕਟਰ ਗੁਰਪ੍ਰੀਤ ਨੇ, ਭਗਵੰਤ ਮਾਨ ਦੇ ਮੁੱਖ ਮੰਤਰੀ ਦੀ ਪਤਨੀ ਨੇ ਲਾਇਆ। ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਜਾਂਦਾ ਅਰਸ਼ ਭਾਜੀ, ਨੋਟਿਸ ਦੇ ਵਿਚ 10 ਦਿਨ ਦਾ ਟਾਈਮ ਦਿੱਤਾ ਜਾਂਦਾ ਕਿਸੇ ਵੀ ਕੇਸ ਦੇ ਵਿਚ ਮਾਨਹਾਨੀ ਦੇ ਵਿਚ, ਕਿ ਵਿਰੋਧੀ ਧਿਰ ਨੂੰ ਬੁਲਾਇਆ ਜਾਂਦਾ ਕਿ ਜੇਕਰ ਵਿਰੋਧੀ ਧਿਰ ਆਪਣੀ ਗਲਤੀ ਮੰਨਦੀ ਆ ਮਾਫ਼ੀ ਮੰਗਦੀ ਆ ਤਾਂ ਉਹ ਨੋਟਿਸ ਕੈਂਸਲ ਹੋ ਜਾਂਦਾ, ਬਾਅਦ ਦੇ ਵਿਚ ਕੰਪਰੋਮਾਈਜ਼ ਕਰਵਾ ਦਿੱਤਾ ਜਾਂਦਾ ਕੋਰਟ ਦੇ ਵਿਚ। ਪਰ ਉਹ ਨੋਟਿਸ ਦੇ ਵਿਚ ਲਿਖਿਆ ਸੀ ਕਿ ਜੇਕਰ ਤੁਸੀਂ 10 ਦਿਨਾਂ ਦੇ ਵਿਚ ਆਪਣੀ ਗਲਤੀ ਮੰਨਦੇ ਹੋ ਤਾਂ ਤੁਹਾਡੇ ਤੇ ਕੋਈ ਮਾਨਹਾਨੀ ਦਾ ਕੇਸ ਨਹੀਂ ਹੋਵੇਗਾ, ਪਰ ਜੇਕਰ ਇਹ ਗਲਤੀ ਨਾ ਮੰਨੀ ਤਾਂ ਤੁਹਾਡੇ ਤੇ ਮਾਨਹਾਨੀ ਦਾ ਕੇਸ ਦਾਇਰ ਹੋਏਗਾ। ਪਰ 10 ਦਿਨ ਦਾ ਟਾਈਮ ਲੰਘਣ ਤੋਂ ਬਾਅਦ ਇਹ ਨੋਟਿਸ ਦੇ ਵਿਚ ਹੁਣ ਮਾਨਹਾਨੀ ਦਾ ਕੇਸ ਦਾਇਰ ਹੋ ਚੁੱਕਾ। ਔਰ ਵੱਡੀ ਗੱਲ ਇਹ, ਮਾਨਹਾਨੀ ਦੇ ਕੇਸ ਦੇ ਵਿਚ ਅਰਸ਼ ਭਾਜੀ ਇੱਕ ਸਾਲ ਦੇ ਨੇੜੇ ਸੰਮਣ ਜਿਹੜੇ ਇੱਕ ਦੂਜੇ ਨੂੰ ਮਿਲਦੇ ਔਖੇ ਆ, ਚਾਹੇ ਦੀਵਾਨੀ ਦਾ ਵਾ, ਪਰ ਇਹਦੇ ਵਿਚ ਕਈ ਵਾਰੀ ਐ ਹੁੰਦਾ ਅਰਸ਼ ਭਾਜੀ ਕਿ ਜੇਕਰ ਮੌਕੇ ਤੇ ਸਜ਼ਾ ਵੀ ਮਿਲ ਜੇ ਤਾਂ ਇਹ ਅਵੇਲੇਬਲ ਡਿਫੈਂਸ ਆ, ਇਹਦੇ ਵਿਚ ਮੌਕੇ ਤੇ ਬੇਲ ਜਾਂਦੀ ਚਾਹੇ 7 ਸਾਲ ਦੀ ਸਜ਼ਾ ਰਹੇ ਜਿਹੜਾ ਅਪਰਾਧ ਆ, ਪਰ ਫੇਰ ਵੀ ਇਹਦੇ ਵਿਚ ਜੇਕਰ 7 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਮੌਕੇ ਤੇ ਬੇਲ ਮਿਲ ਜਾਂਦੀ ਹੈ, ਇਹਦੇ ਵਿਚ ਕੋਈ ਵੱਡੀ ਰਾਇ ਨੀ। ਪਰ ਮਾਨਹਾਨੀ ਦਾ ਕੇਸ ਅਕਸਰ ਹੀ ਮੈਂ ਦੇਖਿਆ ਕਿ 5-5 7-7 ਸਾਲ ਚੱਲਿਆ ਜਾਂਦਾ, 10 ਸਾਲ ਤੱਕ ਵੀ ਚੱਲਿਆ ਜਾਂਦਾ, ਪਰ ਕਈ ਵਾਰੀ ਐਂਡ ਤੇ ਕੀ ਹੁੰਦਾ ਕਿ ਐਂਡ ਦੇ ਵਿਚ ਜੇ ਤੁਸੀਂ ਇਹਦੇ ਵਿਚ ਮਾਨਹਾਨੀ ਦੇ ਵਿਚ 10 ਲੱਖ ਭਰ ਕੇ ਲਾਇਆ ਜਾਂ 50 ਲੱਖ ਦਾ ਭਰ ਕੇ ਲਾਇਆ ਜਾਂ ਕਰੋੜ ਦਾ ਭਰ ਕੇ ਲਾਇਆ, ਤਾਂ ਇਹਦੇ ਵਿਚ ਕਈ ਵਾਰੀ ਮੈਂ ਇੱਕ ਐਸਾ ਕੇਸ ਦੇਖਿਆ ਜਿਸ ਦੇ ਵਿਚ ਇੱਕ ਆਪਣੇ ਆਪਾਂ ਕੱਲ ਗੱਲ ਕੀਤੀ ਸੀ ਰਜਿੰਦਰਪਾਲ ਕੌਰ ਸੀਨਾ MLA ਦੀ ਲੁਧਿਆਣੇ ਦੀ, ਤੇ ਲੁਧਿਆਣੇ ਦੀ ਇਹਨਾਂ ਨੂੰ 10 ਲੱਖ ਰੁਪਇਆ ਮਾਨਹਾਨੀ ਦੇ ਕੇਸ ਦੇ ਵਿਚ ਜੁਰਮਾਨਾ ਪੈ ਗਿਆ ਸੀ। ਇਹਨਾਂ ਨੇ ਆਪਣੇ ਭਤੀਜਿਆਂ ਦੇ ਤੇ ਕੇਸ ਕਰਤਾ ਸੀ, ਭਤੀਜਿਆਂ ਨੂੰ ਉਹਨਾਂ ਨੇ ਕਿਹਾ ਆਪਦੇ ਭਤੀਜਿਆਂ ਤੇ ਪਰਚਾ ਦਰਜ ਕਰਾਤਾ ਸੀ, ਪਰਚਾ ਦਰਜ ਕਰਾਉਣ ਤੋਂ ਬਾਅਦ ਭਤੀਜੇ ਕੋਰਟ ਦੇ ਵਿਚ ਨਿਰਦੋਸ਼ ਸਾਬਤ ਹੋ ਗਏ, ਨਿਰਦੋਸ਼ ਸਾਬਤ ਹੋ ਗਏ ਤਾਂ ਉਹਨਾਂ ਨੇ ਕਾਫੀ ਟਾਈਮ ਮੈਨੂੰ ਲੱਗਦਾ 1.5-2 ਸਾਲ ਜੇਲ੍ਹ ਦੇ ਵਿਚ ਬਿਲਾਏ। ਚਲੋ ਉਸ ਸਮੇਂ ਦੀ ਭੁਗਤ ਭਰਪਾਈ ਤਾਂ ਕੋਈ ਨੀ ਕਰ ਸਕਦਾ, ਪਰ ਬਾਅਦ ਦੇ ਵਿਚ ਜਦੋਂ ਬਰੀ ਹੁੰਦੇ ਆ ਮੁਕੱਦਮੇ ਚੋਂ ਤਾਂ ਉਹ ਬਰੀ ਦੀ ਕਾਪੀ ਲੈ ਕੇ ਸੀਨਾ ਤੇ ਮੈਨੂੰ ਲੱਗਦਾ ਮਾਨਯੋਗ ਅਦਾਲਤ ਦੇ ਵਿਚ ਨਾ ਦਾਵਾ ਪੇਸ਼ ਕਰ ਦਿੰਦੇ ਆ ਮਾਨਹਾਨੀ ਦਾ, ਤੇ ਜਿਸ ਦੇ ਵਿਚ ਦਾਵਾ 25 ਲੱਖ ਰੁਪਏ ਦਾ ਕਰਦੇ ਤੇ 10 ਲੱਖ ਰੁਪਇਆ ਕੋਰਟ ਵੱਲੋਂ ਜੁਰਮਾਨਾ ਲਾ ਦਿੱਤਾ ਜਾਂਦਾ ਰਜਿੰਦਰਪਾਲ ਕੌਰ ਸੀਮਾ MLA ਨੂੰ, ਤੇ ਨਹੀਂ ਪਰ ਜਦੋਂ ਉਹਨਾਂ ਨੇ ਨਹੀਂ ਦਿੱਤਾ ਤਾਂ ਮੈਨੂੰ ਇੰਝ ਲੱਗਦਾ ਪਿਆ ਕਿ ਉਹਨਾਂ ਦੀ ਪ੍ਰੋਪਰਟੀ ਅਟੈਚ ਕਰ ਦਿੱਤੀ ਗਈ ਹੈ ਇਸ ਕੇਸ ਦੇ ਵਿਚ। ਮੈਨੂੰ ਇੰਝ ਲੱਗਦਾ, ਮੈਨੂੰ ਯਾਦ ਆ ਕਿ ਕਾਫੀ ਸਮਾਂ ਆਪਾਂ ਪਹਿਲਾਂ ਕੀਤਾ ਸੀ ਇਸ ਤੇ ਵਿਸ਼ੇ ਤੇ ਗੱਲ ਵੀ ਕੀਤੀ ਸੀ ਆਪਾਂ ਕਿ ਉਹਨਾਂ ਦੀ ਪ੍ਰੋਪਰਟੀ ਉਦੋਂ ਅਟੈਚ ਨਹੀਂ ਕੀਤੀ ਸੀ, ਪਰ ਹੁਣ ਉਹਨਾਂ ਨੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਕੋਰਟ ਵੱਲੋਂ ਉਹਨਾਂ ਦੀ ਲੁਧਿਆਣੇ ਦੀ ਇੱਕ ਪਲਾਟ ਤੇ ਸਟੇ ਕਰ ਦਿੱਤੀ ਗਈ ਹੈ ਕਿ ਜਿੰਨਾ ਚਿਰ ਤੁਸੀਂ ਮਾਨਹਾਨੀ ਕੇਸ ਦੇ ਜਿਹੜੇ ਪੈਸੇ ਨਹੀਂ ਦੇ ਸਕਦੇ ਉਹਨਾਂ ਚਿਰ ਤੁਸੀਂ ਇਸ ਪਲਾਟ ਨੂੰ ਵੇਚ ਨਹੀਂ ਸਕਦੇ, ਇਸ ਪਲਾਟ ਨੂੰ ਸੇਲ ਨਹੀਂ ਕਰ ਸਕਦੇ, ਇਸ ਪਲਾਟ ਤੇ ਕੋਈ ਵੀ ਤੁਸੀਂ ਜਾਂ ਇਮਾਰਤ ਜਾਂ ਕੋਈ ਬਿਲਡਿੰਗ ਨਹੀਂ ਪਾ ਸਕਦੇ, ਸਟੇ ਲਾ ਦਿੱਤਾ ਗਿਆ ਉਹਨਾਂ ਚਿਰ ਪਲਾਟ ਦੇ ਉੱਪਰ। ਪਰ ਕਈ ਵਾਰੀ ਆਪਾਂ ਨੂੰ ਇੰਝ ਲੱਗਦਾ ਕਿ ਮਾਨਹਾਨੀ ਕੇਸ ਦੇ ਵਿਚ ਹੋਊਗਾ ਕੀ, ਪਰ ਕਈ ਵਾਰੀ ਇਹਦਾ ਭੁਗਤਾਨ ਬਹੁਤ ਔਖਾ ਹੋ ਜਾਂਦਾ। ਹੁਣ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਮਜੀਠੀਆ ਤੇ ਸੁਖਪਾਲ ਖਹਿਰਾ ਤੇ ਤਿੰਨਾਂ ਤੇ ਇਹਨਾਂ ਤੇ ਮਾਨਹਾਨੀ ਦਾ ਕੇਸ ਦਾਇਰ ਹੋ ਚੁੱਕਾ ਮਾਨਯੋਗ ਅਦਾਲਤ ਦੇ ਵਿਚ। ਔਰ ਵੱਡੀ ਗੱਲ ਇਹ ਕਿ ਇਹਨਾਂ ਹੁਣ ਪੇਸ਼ੀਆਂ ਭੁਗਤਣਾ ਜਾਣਾ ਪਊਗਾ। ਜੇਕਰ ਅਰਸ਼ ਭਾਜੀ ਇਹਦੇ ਵਿਚ ਇਹ ਵੀ ਗੱਲ ਆ, ਇਹ ਨੋਟਿਸ ਦਿੰਦਾ ਕੋਰਟ, ਜੇਕਰ ਤੁਸੀਂ ਤਰੀਕ ਤੇ ਨਹੀਂ ਆਉਂਦੀ ਤਾਂ ਨਾਲੋ ਨਾਲ ਕੋਰਟ ਦੇ ਵਿਚ ਬਰੰਟ ਵੀ ਕੱਢ ਦਿੰਦਾ, ਫਿਰ ਤੁਹਾਨੂੰ ਨੋਟਿਸ ਦੇ ਵਿਚ ਬਰੰਟ ਵੀ ਕੱਢ ਦਿੰਦੇ। ਜੇਕਰ ਬਰੰਟ ਵੀ ਤੇ ਬੰਦਾ ਨਹੀਂ ਜਾਂਦਾ ਤਾਂ ਕੋਰਟ ਐਸੀ ਚੀਜ਼ ਕਰ ਦਿੰਦਾ ਕਿ ਕੋਰਟ ਬੰਦੇ ਨੂੰ ਪੁਲਿਸ ਨੂੰ ਕਹਿ ਦਿੰਦਾ ਕਿ ਇਸ ਬੰਦੇ ਨੂੰ ਲੈ ਕੇ ਕੋਰਟ ਦੇ ਵਿਚ ਐਮਰਜੈਂਸੀ ਪਹੁੰਚ ਲਓ, ਫਿਰ ਗ੍ਰਿਫਤਾਰੀ ਬਰੰਟ ਵੀ ਕੱਢ ਦਿੰਦਾ। ਇਹ ਵੀ ਇੰਝ ਲੱਗਦਾ ਹੁੰਦਾ ਕਿ ਦੇਖਿਆ ਕੇਸ 10 ਸਾਲ ਚਲਾ ਜਾਂਦਾ, ਪਰ ਜੇਕਰ ਦੇਣਗੇ ਨਹੀਂ ਹੈ ਤਾਂ 10 ਸਾਲ ਵੀ ਮਿਹਨਤੀ ਆ ਜਾਂਦੇ, ਇਹ ਕੋਈ ਵੱਡੀ ਕੋਈ ਗੱਲ ਨਹੀਂ ਹੁੰਦੀ। ਪਰ ਇਹ ਇੱਕ ਗੱਲ ਜ਼ਰੂਰ ਆ ਕਿ ਪਹਿਲਾਂ ਕੋਰਟ ਨੋਟਿਸ ਜ਼ਰੂਰ ਦਿੰਦਾ ਬੰਦੇ ਨੂੰ ਕਿ ਜੇਕਰ ਤੁਸੀਂ ਆਪਣੀ ਗਲਤੀ ਮੰਨਦੇ ਹੋ, ਮਾਨਹਾਨੀ ਹਰੇਕ ਕੇਸ ਦੇ ਵਿਚ ਹੀ ਨੋਟਿਸ ਜ਼ਰੂਰ ਹੁੰਦਾ ਬੰਦੇ ਨੂੰ ਕਿ ਜੇਕਰ ਤੁਸੀਂ ਆਪਣੀ ਕੋਰਟ ਦੇ ਵਿਚ ਜਾ ਕੇ ਗਲਤੀ ਸਵੀਕਾਰ ਕਰਦੇ ਹੋ ਤਾਂ ਕੋਰਟ ਤੁਹਾਡਾ ਕਿਤੇ ਨਾ ਕਿਤੇ ਫਾਇਦਾ ਕਰ ਜਾਂਦਾ। ਪਰ ਇਹਨਾਂ ਤਿੰਨਾਂ ਨੇ ਆਪਣੀ ਗਲਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਕੋਈ ਗਲਤ ਨਹੀਂ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ 5 ਕਰੋੜ ਦਾ ਮਸਲਾ ਚੱਲਦਾ ਪਿਆ ਜੋ ਬੜਾ ਹੀ ਫੇਮਸ ਹੋਇਆ, ਜਿਸ ਦੇ ਵਿਚ ਬਿਕਰਮਜੀਤ ਮਜੀਠੀਆ ਫੋਟੋ ਵੀ ਵਾਇਰਲ ਕਰ ਰਹੇ ਆ, ਸੁਖਪਾਲ ਖਹਿਰਾ ਵੀ ਇਸ ਤੇ ਟਵੀਟ ਕਰ ਚੁੱਕੇ ਆ, ਔਰ ਹਰਸਿਮਰਤ ਕੌਰ ਬਾਦਲ ਨੇ ਵੀ ਇਲਜ਼ਾਮ ਲਾਏ ਆ
8: ਜੀ,
7: ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਤੇ ਇਲਜ਼ਾਮ ਲੱਗੇ ਹੋਏ ਤਾਂ ਪਤਨੀ ਵੱਲੋਂ ਹੀ ਮਾਨਯੋਗ ਅਦਾਲਤ ਦੇ ਵਿਚ ਦਰਵਾਜ਼ਾ ਖੜਕਾਇਆ ਗਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਗਲੀ ਤਰੀਕ ਦੇ ਵਿਚ ਕੀ ਹੁੰਦਾ, ਕਿ ਦੋਨੇ ਤਿੰਨੇ ਧਿਰਾਂ ਪੇਸ਼ ਹੁੰਦੀਆਂ ਜਾਂ ਨਹੀਂ ਹੁੰਦੀਆਂ,
9: ਇਹ ਆਉਣ ਵਾਲਾ ਸਮਾਂ ਜਰੂਰ ਦੱਸੋ।
8: ਸਾਡੇ ਨਾਲ ਕੁਛ ਕਾਲਰਸ ਨੇ ਜੀ, ਆਪਾਂ ਕਾਲ ਲੈ ਲਈਏ ਆਉਂਦੀ ਏ 905-813-1320 ਤੇ ਤੁਸੀਂ ਆਪਣੇ ਵਿਚਾਰ ਸਾਂਝੇ ਰੱਖ ਸਕਦੇ ਹੋ। ਪਹਿਲੀ ਕਾਲ ਆਉਂਦੀ ਏ, ਸਤਿ ਸ਼੍ਰੀ ਅਕਾਲ ਕਾਲਰ।
10: ਸਤਿ ਸ਼੍ਰੀ ਅਕਾਲ
8: ਜੀ।
10: ਹਾਂਜੀ ਰਾਣਾ ਜੀ, ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
10: ਹਾਂਜੀ, ਅੱਜ ਕੱਲ ਦੱਸਿਓ ਜਗਰਾਉਂ ਤੋਂ ਜਿਹੜੀ ਐਮ ਐਲ ਏ ਆਈ ਦੀ ਵੀ ਕਹਿੰਦੇ ਟਿਕਟ ਕੱਟੀ ਜਾਣੀ ਆ ਹੁਣ, ਖਬਰਾਂ ਪਹੁੰਚ ਗਈਆਂ ਜੀ, ਆ ਦੱਸ ਦਿਓ।
8: ਬਹੁਤ ਬਹੁਤ ਧੰਨਵਾਦ ਜੀ।
9: ਬਿਲਕੁਲ ਅਰਸ਼ ਭਾਜੀ, ਚਰਚਾਵਾਂ ਬਿਲਕੁਲ ਛੱਡ ਚੁੱਕੀਆਂ, ਪਰ ਇਹ ਗੱਲ ਆ ਕਿ ਮਨੀਸ਼ ਸਿਸੋਦੀਆ ਦੇ ਨਾਲ ਉਹਨਾਂ ਦੀ ਚੰਗੀ ਗੱਲਬਾਤ ਆ।
8: ਅੱਛਾ,
9: ਹੁਣ ਗੱਲਬਾਤ ਚ ਇਹ ਆ ਵੀ ਹਾਲੇ ਤੀਕਰ ਮੈਡਮ ਵੱਲੋਂ ਕੋਈ ਐਸੀ ਟਿੱਪਣੀ ਨਹੀਂ ਕੀਤੀ ਗਈ, ਪਰ ਚਰਚਾਵਾਂ ਨਿਊਜ਼ ਸਾਰੇ ਪਾਸੇ ਚੱਲ ਰਹੀਆਂ ਕਿ ਵੀ ਮੈਡਮ ਦੀ ਟਿਕਟ ਕੱਟ ਦਿੱਤੀ, ਪਰ ਮੈਡਮ ਵੱਲੋਂ ਇਸ ਸਮੇਂ ਤੇ ਕੋਈ ਵੀ ਟਿੱਪਣੀ। ਔਰ ਅਰਸ਼ ਭਾਜੀ, ਸੋਚਣ ਵਾਲੀ ਗੱਲ ਇਹ ਆ ਕਿ ਇੱਕ ਕੈਂਡੀਡੇਟ ਵੀ ਆਇਆ ਵਾ ਵਿਜੇ ਦਾਨਵ, ਜਗਰਾਉਂ ਦੇ ਵਿੱਚ ਹਲਕਾ ਇੰਚਾਰਜ ਉਤਾਰ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਵਿਜੇ ਦਾਨਵ, ਪਰ ਹਾਲੇ ਤੀਕਰ ਵਿਜੇ ਦਾਨਵ ਦੀ ਵੀ ਇੱਕ ਗੱਲ ਦੱਸੀਏ ਕਿ ਵਿਜੇ ਦਾਨਵ ਦੀ ਆਉਣ ਸਾਰੀ ਗਲਤੀ ਫੜੀ ਗਈ ਆ, ਜੋ ਅਸੀਂ ਆਪਣੇ ਚੈਨਲ ਤੇ ਵੀਡੀਓ ਭੇਜ ਚੁੱਕੇ ਹਾਂ, ਜਿਸ ਦੇ ਵਿੱਚ ਇੱਕ ਜਾਲੀ ਗੱਡੀ ਤੇ ਨੰਬਰ ਪਲੇਟ, ਪਾਇਲਟ ਗੱਡੀ ਤੇ ਜਾਲੀ ਨੰਬਰ ਪਲੇਟ ਲਾ ਕੇ ਵਿਜੇ ਦਾਨਵ ਦੀ ਗੱਡੀ ਦੀ, ਜਿਹੜੀ ਮੁਰੇ ਪਾਇਲਟ ਲੱਗਦੀ ਪੁਲਿਸ ਦੀ, ਉਸ ਤੇ ਜਾਲੀ ਨੰਬਰ ਪਲੇਟ ਆ, ਉਹ ਇੱਕ ਸਕੂਟਰੀ ਦਾ ਨੰਬਰ ਲਾਇਆ ਹੋਇਆ, ਐਕਟਿਵਾ ਸਕੂਟਰੀ ਦਾ ਨੰਬਰ, ਉਹ ਕੱਟ ਕੇ ਇਹ ਜਰਸੀ ਤੇ ਨੰਬਰ ਲਾ ਕੇ ਤੇ ਉਹ ਜਰਸੀ ਚੱਲਦੀ ਪਈ ਆ ਵਿਜੇ ਦਾਨਵ ਦੀ ਪਾਇਲਟ ਗੱਡੀ, ਜਿਹੜੀ ਵਿਜੇ ਦਾਨਵ ਦੀ ਗੱਡੀ ਦੇ ਮੂਹਰੇ ਗੱਡੀ ਚੱਲਦੀ ਆ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਦਾਅਵੇ ਸੀਗੇ ਕਿ ਸਾਡਾ ਕੋਈ ਬੰਦਾ ਐਸਾ ਨਹੀਂ ਹੋਊਗਾ, ਤੁਸੀਂ ਬਿਲਕੁਲ ਸਾਡੇ ਸਾਫ ਬੰਦੇ ਹੋਣਗੇ ਜਿਨ੍ਹਾਂ ਦਾ ਅਰਸ ਬਿਲਕੁਲ ਸਾਫ ਹੋਊਗਾ, ਆਪਾਂ ਨੂੰ ਸਭ ਨੂੰ ਪਤਾ ਕਿ ਸਰਬਜੀਤ ਕੌਰ ਮਾਣੂਕੇ ਦੀ ਵਿਧਾਇਕਾ ਦੀ ਸਥਿਤੀ ਜਗਰਾਉਂ ਦੇ ਵਿੱਚ ਕਿਵੇਂ ਰਹੀ ਆ, ਅਰਸ਼ ਕਿਸ ਤਰੀਕੇ ਨਾਲ ਰਿਹਾ
8: ਜੀ।
9: ਉਸ ਤੋਂ ਬਾਅਦ ਜੇਕਰ ਇਹਨਾਂ ਨੇ ਸਾਫ਼ ਸੁਥਰੇ ਅਕਸ਼ ਵਾਲਾ ਲੈ ਕੇ ਆਉਂਦਾ ਵਿਜੇ ਦਾਨਵ, ਤਾਂ ਉਹਦੀ ਆਉਣ ਸਾਰੀ ਇਹ ਗਲਤੀ ਫੜੀ ਜਾਂਦੀ ਹੈ ਕਿ ਇੱਕ ਗੱਡੀ ਤੇ ਸਕੂਟਰੀ ਦਾ ਨੰਬਰ ਲਾ ਕੇ ਉਹ ਗੱਡੀ ਮੂਹਰੇ ਚੱਲਦੀ ਪਈ ਆ, ਪਾਇਲਟ ਗੱਡੀ, ਉਹ ਵੀ ਪੰਜਾਬ ਪੁਲਿਸ ਦੀ ਗੱਡੀ, ਜਿਸ ਤੇ ਨੰਬਰ ਟਰੇਸ ਕੀਤਾ ਗਿਆ ਰਜਿਸਟ੍ਰੇਸ਼ਨ ਨੰਬਰ ਤੇ, ਇੱਕ ਸਕੂਟਰੀ ਦੇ ਨਾਮ ਤੇ ਬੋਲਦਾ, ਪੈਟਰੋਲ ਵਾਈਟ ਕਲਰ ਦੀ ਸਕੂਟਰੀ ਦੇ ਨਾਮ ਤੇ, ਤੇ ਜਿਹੜਾ ਉਹ ਗੱਡੀ ਦੇ ਨੰਬਰ ਲੱਗਿਆ ਹੋਇਆ ਪਾਇਲਟ ਗੱਡੀ ਤੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਜੇ ਦਾਨਵ ਜੇਕਰ ਆਉਣ ਸਾਰੀ ਐਸੀਆਂ ਗੱਲਾਂ ਕਰ ਰਿਹਾ, ਆਉਣ ਸਾਰ ਕਮਜ਼ੋਰੀਆਂ ਫੜੀਆਂ ਜਾਂਦੀਆਂ, ਤਾਂ ਵਿਰੋਧੀ ਪਾਰਟੀਆਂ ਨੂੰ ਟਿੱਪਣੀ ਕਰਨ ਦੇ ਵੱਡੇ ਸਵਾਲ ਖੜੇ ਹੋ ਜਾਂਦੇ ਕਿ ਜਿਹੜੀ ਉਹ ਸਰਕਾਰ ਜਿਸ ਤੇ ਅਸੀਂ ਮਾਣ ਮਹਿਸੂਸ ਕੀਤਾ ਕਿ ਇਹ ਸਰਕਾਰ ਪੰਜਾਬ ਨੂੰ ਇੱਕ ਖੁਸ਼ਹਾਲ ਬਣਾਊਗੀ, ਪੰਜਾਬ ਨੂੰ ਫਿਰ ਤੋਂ, ਮੁੱਖ ਮੰਤਰੀ ਦੇ ਬਿਆਨ ਸੀ ਕਿ ਜਿਸ ਤਰੀਕੇ ਨਾਲ ਸ਼ੇਰੇ ਪੰਜਾਬ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ, ਉਸ ਤਰੀਕੇ ਦਾ ਇੱਕ ਵਾਰੀ ਰਾਜ ਤੁਹਾਨੂੰ ਝਲਕ ਫਿਰ ਦੇਖਣ ਨੂੰ ਮਿਲੂਗੀ। ਪਰ ਮੈਨੂੰ ਇੰਝ ਲੱਗਦਾ ਪਿਆ ਕਿ ਜੇਕਰ ਹਾਲਾਤ ਹੀ ਐਸੇ ਹੋਏ ਕਿ ਮੈਨੂੰ ਉਹ ਝਲਕ ਕਦੋਂ ਮਹਿਸੂਸ ਹੋ ਗਈ, ਅੱਜ ਤੁਸੀਂ ਕਿਸੇ ਵੀ ਨਗਰ ਦੇ ਵਿੱਚ ਜਾ ਕੇ ਪੁੱਛ ਲਓ ਕਿ ਤੁਹਾਨੂੰ ਉਹ ਝਲਕ ਮਹਿਸੂਸ ਹੋਈ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਵਾਲੀ ਪੰਜਾਬ ਦੀ, ਤਾਂ ਤੁਹਾਨੂੰ ਆਪੇ ਦੱਸ ਲੋਕਾਂ ਨੇ ਦੱਸ ਦੇਣਾ ਕਿ ਉਹ ਝਲਕ ਕਿੱਥੇ ਸੀ ਤੇ ਕਿਹੜੇ ਵਾਅਦੇ ਕੀਤੇ ਸੀ। ਵਾਅਦਾ ਤਾਂ ਇਹ ਵੀ ਕੀਤਾ ਗਿਆ ਸੀ ਕਿ ਇੱਥੇ ਗੋਰੇ ਅੰਗਰੇਜ਼ ਨੌਕਰੀਆਂ ਕਰਨਗੇ, ਪਰ ਉਹ ਵਾਅਦੇ ਕਿੱਥੇ ਗਏ ਜਦੋਂ ਸਕੂਲਾਂ ਦੇ ਵਿੱਚ ਆਈਲੈਟਸ ਦਾ ਇੱਕ ਪੀਰੀਅਡ ਲਾਉਣ ਦਾ ਦਿੱਤਾ। ਇੱਥੇ ਤਾਂ ਮਾਨ ਸਾਹਿਬ ਕਹਿੰਦੇ ਸੀ ਕਿ ਆਈਲੈਟਸ ਸੈਂਟਰ ਬਣਨਗੇ, ਬਾਹਰ ਨਹੀਂ ਭੇਜੇ ਜਾਣਗੇ ਬੱਚੇ। ਹੁਣ ਕਿੱਥੇ ਸਕੂਲਾਂ ਦੇ ਵਿੱਚ ਹੀ ਆਈਲੈਟਸ ਸੈਂਟਰ ਬੰਦ ਕਰਕੇ ਸਕੂਲਾਂ ਦੇ ਵਿੱਚ ਹੀ ਪੀਰੀਅਡ ਲਾ ਦਿੱਤਾ ਗਿਆ ਆਈਲੈਟਸ ਦਾ ਜੀ।
8: 905-813-1320 ਤੁਹਾਡੇ ਕਾਲਸ ਕੁਝ ਫਲੈਸ਼ ਕਰ ਰਹੇ ਸਨ, ਕਾਲਰਸ ਦੁਬਾਰਾ ਕਾਲ ਕਰਕੇ ਆਪਣਾ ਸਵਾਲ ਪੁੱਛ ਲਓ। ਰਾਣਾ ਜੀ, ਮਿੰਟ ਸਾਡੇ ਕੋਲ 3-4 ਨੇ, ਪਰੰਤੂ ਮੈਂ ਹੈਰਾਨ ਆ ਕਿ ਇੱਕ ਸਮਾਂ ਸੀ, ਕੁਝ ਇੱਕ ਲੀਡਰ ਕਹਿੰਦੇ ਨੇ, ਮੈਂ ਨਾਮ ਨਹੀਂ ਲਵਾਂਗਾ, ਬਟ ਕੁਝ ਪਾਰਟੀਆਂ ਨੇ ਵੀ ਬਿਆਨ ਦਿੱਤੇ ਸੀ ਕਿ ਅਸੀਂ ਪੰਜਾਬ ਨੂੰ ਐਨ ਨਸ਼ਾ ਮੁਕਤ ਕਰ ਦੇਵਾਂਗੇ। ਬਹੁਤ ਵੱਡੇ ਬਿਆਨ ਹੈ, ਕਈਆਂ ਨੇ ਤਾਂ ਆਪਣੀ ਕੁਰਸੀ ਵੀ ਉਸ ਸੈਂਟੈਂਸ ਦੇ ਨਾਲ, ਉਸ ਝੂਠੇ ਵਾਅਦਿਆਂ ਦੇ ਨਾਲ ਵੀ ਜਿੱਤੀ ਨੇ ਜੀ। ਤੇ ਹੁਣ ਕਿਹਾ ਜਾ ਰਿਹਾ, ਖਬਰ ਆ ਰਹੀ ਹੈ ਕਿ ਪੰਜਾਬ ਵਾਲੇ ਤੇ ਕੁਛ ਕਰ ਨਹੀਂ ਪਾਏ, ਕਹਿੰਦੇ ਦਿੱਲੀਓ ਇੱਕ ਬੰਦਾ ਆ ਰਿਹਾ ਜੀ ਕੁਛ ਇਸ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ।
9: ਬਿਲਕੁਲ ਬਿਲਕੁਲ ਅਰਸ਼ ਭਾਜੀ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਰ ਪਾਰਟੀ, ਜਿਸ ਤਰੀਕੇ ਨਾਲ ਨੇੜੇ ਹੀ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ, ਉਸ ਤਰੀਕੇ ਨਾਲ ਹਰ ਪਾਰਟੀ ਆਪਣਾ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਭਾਜਪਾ ਵੱਲੋਂ ਵੀ ਵੱਖਰਾ ਜ਼ੋਰ ਲਾਇਆ ਗਿਆ, ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਆ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ। ਇੱਕ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਹੜੀ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੀਕਰ ਜਾਵੇਗੀ, ਔਰ ਫਤਿਹਗੜ੍ਹ ਸਾਹਿਬ ਤੋਂ ਹੋਰ ਵੀ ਬਹੁਤ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਜਾਊਗੀ ਯਾਤਰਾ। ਔਰ ਵੱਡੀ ਗੱਲ ਇਹ ਕਿ ਇਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਵੀ ਆ ਰਹੇ ਆ, ਰੇਖਾ ਜੀ ਵੀ ਇੱਥੇ ਪਹੁੰਚ ਰਹੇ ਆ ਮੁੱਖ ਮੰਤਰੀ, ਉਹ ਵੀ ਇੱਥੇ ਪੰਜਾਬ ਨੂੰ ਬਚਾਉਣ ਦੇ ਲਈ ਕਹਿੰਦੇ ਹਰ ਕਦਮ ਚੱਕਿਆ ਜਾਏਗਾ। ਹੁਣ ਗੱਲ ਇਹ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਵੱਖਰੀਆਂ ਵੱਖਰੀਆਂ ਸਰਕਾਰਾਂ, ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਰਹੀ, ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸੁਹਾਗ ਖਾਧੀ, ਤੇ ਜਿੱਥੇ ਮਾਨ ਸਾਹਿਬ ਜਦੋਂ ਪੰਜਾਬ ਦੀ ਬਾਗਡੋਰ ਹੱਥ ਸੰਭਾਲਦੇ ਤਾਂ ਇਹਨਾਂ ਨੇ ਵੀ ਵਾਅਦਾ ਕੀਤਾ ਸੀ ਕਿ 7-8 ਦਿਨਾਂ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋਊਗਾ।
7: ਪਰ ਹਰ ਰੋਜ਼ ਵੀਡੀਓ ਸਾਹਮਣੇ ਆਉਂਦੀਆਂ ਜਿਸ ਦੇ ਵਿੱਚ ਮਾਵਾਂ ਦੇ ਪੁੱਤ ਚਲੇ ਜਾਂਦੇ ਆ, ਨੌਜਵਾਨ ਪੁੱਤ ਚਲੇ ਜਾਂਦੇ ਆ। ਹਰ ਰੋਜ਼ ਆਪਾਂ ਦੇਖਦੇ ਹਾਂ ਕਿ ਵੀਡੀਓ ਵੈਸੀਆਂ ਵੀ ਵਾਇਰਲ ਹੁੰਦੀਆਂ ਜਿਸ ਦੇ ਵਿੱਚ ਕੁੜੀਆਂ, ਪੰਜਾਬ ਦੀਆਂ ਕੁੜੀਆਂ ਜਿਹੜੀਆਂ ਨਸ਼ੇ ਦਾ ਧੁੱਦ ਪੁੱਦ ਹੋ ਕੇ ਘੁੰਮਦੀਆਂ ਫਿਰਦੀਆਂ ਸੜਕਾਂ ਤੇ, ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਹੁੰਦੀਆਂ। ਪਰ ਗੱਲ ਹੁਣ ਇਹ ਹੈ ਕਿ ਬੀਜੇਪੀ ਨੇ ਵੀ ਇੱਕ ਵੱਡਾ ਕਦਮ ਚੁੱਕਿਆ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਸਾਰੀਆਂ ਸਰਕਾਰਾਂ ਫੇਲ ਹੋ ਗਈਆਂ ਤਾਂ ਇੱਕ ਵਾਰ ਸਾਨੂੰ ਵੀ ਮੌਕਾ ਦਿਓ
8: ਜੀ,
7: ਤੇ ਕਹਿੰਦੇ ਅਸੀਂ ਤੁਹਾਨੂੰ ਨਸ਼ਾ ਬੰਦ ਕਰਕੇ ਦਿਖਾਵਾਂਗੇ। ਹੁਣ ਅਰਸ਼ ਭਾਜੀ ਗੱਲ ਇਹ ਆ ਕਿ ਜਦੋਂ ਤੋਂ ਬਾਦਲ ਦੀ ਸਰਕਾਰ ਆਈ ਆ ਉਦੋਂ ਤੋਂ ਬਾਦਲਾਂ ਤੇ ਇਲਜ਼ਾਮ ਲੱਗਦੇ ਰਹੇ ਕਿ ਬਾਦਲਾਂ ਨੇ ਚਿੱਟਾ ਪਕਾਇਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਉਹ ਵੀ ਬਾਦਲਾਂ ਨੂੰ ਕਹਿੰਦੇ ਰਹੇ ਕਿ ਭਾਈ ਬਾਦਲਾਂ ਨੇ ਚਿੱਟਾ ਲਿਆਂਦਾ ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆ ਜਾਂਦੀ, ਭਗਵੰਤ ਮਾਨ ਜੀ ਇਹ ਕਹਿੰਦੇ ਰਹੇ ਕਿ ਹੁਣ ਬਾਦਲਾਂ ਦੀ ਚੱਲਣੀ ਨੀ, ਹੁਣ ਬਾਦਲਾਂ ਦੀ ਸਰਕਾਰ ਨੀ ਬਣ ਦੇਣੀ। ਇਹ ਵੀ ਮੈਂ ਸ਼ਹਿਰ ਸੁਣਿਆ ਕਿ ਡਾਇਨਾਸੌਰ ਆ ਜਾਣ ਆ ਸਕਦੇ, ਪਰ ਪੰਜਾਬ ਦੇ ਵਿੱਚ ਕਦੇ ਬਾਦਲ ਨਹੀਂ ਆ ਸਕਦੇ। ਇਹ ਵੀ ਮਾਨ ਸਾਹਿਬ ਦੀ, ਪਰ ਗੱਲ ਇਹ ਆ ਕਿ ਮਾਨ ਸਾਹਿਬ ਹੁਣ ਤਾਂ ਬਾਦਲ ਸਰਕਾਰ ਨੀ, ਹੁਣ ਤਾਂ ਚਿੱਟਾ ਬੰਦ ਨੀ ਹੋਇਆ, ਹੁਣ ਤਾਂ ਬਾਦਲ ਸਰਕਾਰ ਨੇ, ਹੁਣ ਤਾਂ ਤੁਸੀਂ ਕਹਿ ਹੀ ਦਿੱਤਾ ਕਿ ਡਾਇਨਾਸੌਰ ਆ ਸਕਦੇ ਬਾਦਲ ਨਹੀਂ ਆ ਸਕਦਾ, ਤੇ ਫਿਰ ਚਿੱਟਾ ਕਿਉਂ ਨੀ ਬੰਦ ਹੋ ਰਿਹਾ ਹਾਲੇ। ਔਰ ਗੱਲ ਵੱਡੀ ਗੱਲ ਇਹ ਕਿ ਹੁਣ ਬੀਜੇਪੀ ਵੱਲੋਂ ਵੱਡੀ ਲੀਡਰਸ਼ਿਪ ਦਿੱਲੀ ਤੋਂ ਆ ਰਹੀ ਆ, ਜਿਸ ਦੇ ਵਿੱਚ ਇੱਕ ਇਹ ਯਾਤਰਾ ਤੁਰੀ ਗਈ ਆ ਪੰਜਾਬ
8: ਜੀ। ਹੈਲੋ ਰਾਣਾ ਜੀ, ਆਈ ਥਿੰਕ
7: ਪੰਜਾਬ ਦੇ ਵਿੱਚ ਨਸ਼ਾ ਬੰਦ ਨਹੀਂ ਹੋਇਆ, ਤਾਂ ਕੀ ਬੀਜੇਪੀ ਇਸ ਨਸ਼ੇ ਦੀ ਜਿਹੜੀ ਵਿਰੋਧ ਮੁਹਿੰਮ ਚਲਾ ਰਹੀ ਆ ਉਸ ਦੇ ਵਿੱਚ ਕੀ ਸਰਗਰਮ ਹੋ ਰਹੀ ਆ, ਇਹ ਆਉਣ ਵਾਲਾ ਸਮਾਂ ਜ਼ਰੂਰ ਦੱਸੂਗਾ।
8: ਰਾਣਾ ਜੀ ਟਾਈਮ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੱਲਾਂ ਬਾਤਾਂ। ਥੈਂਕ ਯੂ ਸੋ ਮਚ,
7: ਥੈਂਕ ਯੂ
8: ਜੀ। ਇਹ ਸਨ ਸੀ ਰਣਜੀਤ ਸਿੰਘ ਜੀ, ਰਾਣਾ ਸ਼ਹਿਰ ਜਗਰਾਓ ਤੋਂ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਸ ਹਿੱਸੇ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕੀਤਾ ਜਾ ਰਿਹਾ ਇਸ ਗੱਲਾਂ ਬਾਤਾਂ ਨੂੰ। ਇਹ ਸਪਾਂਸਰ ਬਾਈ ਰਿਟਸ ਫਰਨੀਚਰ ਪਲੈਨਟ 5200 ਡਿਕਸੀ ਰੋਡ, ਡਿਕਸੀ ਅਤੇ ਮੈਥਸਨ ਦੀ ਇੰਟਰਸੈਕਸ਼ਨ ਤੇ ਸਥਿਤ ਰਿਟਸ ਫਰਨੀਚਰ, 9052327489। NRI ਮੈਰਿਜ ਬਿਊਰੋ, ਹਰ ਉਮਰ ਹਰ ਵਰਗ ਦੀ ਵਿਚੋਲਗਿਰੀ ਕਰਦੇ ਨੇ ਜੀ NRI ਮੈਰਿਜ ਬਿਊਰੋ ਤੋਂ। ਪ੍ਰਦੀਪ ਜੀ, ਰਾਜਵਿੰਦਰ ਜੀ, ਤੁਸੀਂ ਅਗਰ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ 6478886000। ਸਮੋਸਾ ਐਂਡ ਸਵੀਟ ਫੈਕਟਰੀ ਦੇ ਵੀਰ ਹਰਪਾਲ ਜੀ ਕਹਿੰਦੇ ਨੇ ਕਿ ਕਰ ਲਓ ਤਿਆਰੀਆਂ ਦੀਵਾਲੀ ਦੇ ਇਸ ਮੌਕੇ ਤੇ। ਕਹਿੰਦੇ ਇਸ ਵਾਰ ਰਿਕਾਰਡ ਤੋੜਨੇ ਨੇ ਤੇ ਸਮੋਸਾ ਐਂਡ ਸਵੀਟ ਫੈਕਟਰੀ ਨੇ ਤੇ ਪਹਿਲੋ ਐਡਵਾਂਸ ਦੇ ਵਿੱਚ ਹੀ ਤੁਹਾਨੂੰ ਇੱਕ ਕਹਿ ਲਓ ਕਿ ਤਿਆਰੀਆਂ ਉਹਨਾਂ ਨੇ ਸਟਾਫ ਵਧਾ ਲਿਆ ਜੀ। ਕਹਿੰਦੇ ਇਸ ਵਾਰ ਦੀਵਾਲੀ ਰਿਕਾਰਡ ਤੋੜ ਹੋਣੀ ਹੈ ਜੀ। ਸੋ ਸਮੋਸਾ ਐਂਡ ਸਵੀਟ ਫੈਕਟਰੀ ਉਹੀ ਜਗ੍ਹਾ 1850 ਐਲਬੀਅਨ ਰੋਡ ਤੇ ਰੌਣਕਾਂ ਲੱਗਣਗੀਆਂ। ਸਮੋਸਾ ਐਂਡ ਸਵੀਟ ਫੈਕਟਰੀ, ਭਾਜੀ ਤਿਆਰ ਕਰਾਉਣੀ ਹੋਵੇ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਇਜ਼ ਦਾ ਨੇਮ ਟੂ ਰਿਮੈਂਬਰ। ਘਰ ਦੇ ਵਿੱਚ ਪੇਂਟ ਕਰਾਉਣ ਵਾਲਾ ਹੋ ਗਿਆ ਜੀ ਤੇ ਇੱਕੋ ਇੱਕ ਨਾਮ ਯਾਦ ਰੱਖਣਾ, ਚਾਹੇ ਕਮਰਸ਼ੀਅਲ ਹੋਵੇ ਚਾਹੇ ਰੈਜੀਡੈਂਸ਼ੀਅਲ, ਗਿੱਲ ਹਾਊਸ ਪੇਂਟਿੰਗ ਤੋਂ 30 ਸਾਲ ਤੋਂ ਵੱਧ ਤਜਰਬਾ ਸਰਦਾਰ ਕਮਲ ਗਿੱਲ ਜੀ ਨੂੰ ਜ਼ਰੂਰ ਕਾਲ ਕਰ ਲਿਓ ਜੀ। ਪ੍ਰੋਫੈਸ਼ਨਲ ਰੈਜੀਡੈਂਸ਼ੀਅਲ ਕਮਰਸ਼ੀਅਲ ਤੁਸੀਂ ਪੇਂਟ ਕਰਾਉਣਾ ਚਾਹੁੰਦੇ ਹੋ, ਸਟੱਕੋ ਰਿਮੂਵਲ ਸਪੈਸ਼ਲਿਸਟ ਨੇ ਕਮਲ ਗਿੱਲ, 6478335960। ਤੁਸੀਂ ਅਗਰ ਕੋਈ ਵੀ ਲੱਕੜ ਦਾ ਕੰਮ ਕਰਾਉਣਾ ਹੋਵੇ, ਭਾਵ ਤੁਸੀਂ ਟੇਬਲਸ ਬਣਾਉਣੇ ਹੋਣ, ਭਾਵ ਤੁਸੀਂ ਕਿਚਨ ਦਾ ਕੋਈ ਵੀ ਫੁੱਲ ਕਿਚਨ ਬਣਾਉਣੀ ਹੋਵੇ, ਆਫਿਸ ਦੇ ਤੁਸੀਂ ਡੈਸਕ ਬਣਾਉਣੇ ਹੋਣ, ਜਾਂ ਤੁਸੀਂ ਡੈਂਟਲ ਆਫਿਸ, ਮੈਡੀਕਲ ਆਫਿਸ ਜਾਂ ਕੋਈ ਵੀ ਆਪਟੀਕਲ ਸਟੋਰ ਖੋਲ ਰਹੇ ਹੋ, ਉਹਦੇ ਵਾਸਤੇ ਸ਼ੈਲਫਿੰਗ ਦੀ ਜ਼ਰੂਰਤ ਹੈ ਤਾਂ ਮੇਪਲ 1 ਕਿਚਨ ਐਂਡ ਬਾਥ ਨੂੰ ਜ਼ਰੂਰ ਯਾਦ ਰੱਖਣਾ। 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ। ਫਾਰ ਕੁਆਲਿਟੀ ਵਰਕ ਆਲਵੇਜ਼ ਰਿਮੈਂਬਰ ਮੇਪਲ 1 ਕਿਚਨ ਐਂਡ ਬਾਥ, 9054580075। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਮਠਾਰੂ ਵੈਲਡਿੰਗ ਸਰਵਿਸ ਤੋਂ ਵੀਰ ਸਨੀ ਅਤੇ ਸੁਖਵਿੰਦਰ ਮਠਾਰੂ ਜੀ ਹੋਣਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਫਰੰਟ ਬੰਪਰ, ਡੀਅਰ ਬੰਪਰ, ਡੀਜ਼ਲ ਟੈਂਕ, ਲੌਕ ਲਗਾਉਣਾ ਚਾਹੁੰਦੇ ਹੋ ਤਾਂ ਮਠਾਰੂ ਵੈਲਡਿੰਗ ਸਰਵਿਸ, 98 ਰਦਰਫੋਰਡ ਰੋਡ, ਯੂਨਿਟ ਨੰਬਰ 1647460-6355। ਅਸ਼ੋਕ ਜੁਐਲਰਸ, ਜਿੱਥੇ ਬਹੁਤ ਸੋਹਣੀ ਵਣਗੀ ਪਹੁੰਚ ਚੁੱਕੀ ਹੈ, ਰਾਣੀ ਹਾਰ, ਝੁਮਕੇ ਵਾਲੀਆਂ, ਜੜਾਊ ਸੈੱਟ, ਰਾਡੋ ਰੋਲਕਸ ਦੀਆਂ ਘੜੀਆਂ ਤੁਸੀਂ ਲੈਣੀਆਂ ਹੋਣ ਤਾਂ ਅਸ਼ੋਕ ਜੁਐਲਰਸ, 7198 ਏਅਰਪੋਰਟ ਰੋਡ, ਮਾਲਟੇ, 9056714290। ਘਰ ਦੇ ਵਿੱਚ ਫੰਕਸ਼ਨ ਹੈ, ਕੇਟਰਿੰਗ ਕਰਾਉਣਾ ਚਾਹੁੰਦੇ ਹੋ, ਜਾਂ ਤੁਸੀਂ ਇੱਕ ਬੈਂਕਟ ਹਾਲ ਲੱਭ ਰਹੇ ਜਿੱਥੇ ਤੁਹਾਡਾ ਮਹਿਮਾਨ ਅਸ਼ ਕਰੇ, ਉਹ ਹੈ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਸਵੀਟ ਮਹਿਲ ਦੀ ਕੇਟਰਿੰਗ, 680 ਡੈਕਸਟਰ ਬੁਲੇਵਾਰਡ, ਹਾਈਵੇ 27 ਤੇ ਸਥਿਤ ਸਵੀਟ ਮਹਿਲ ਦੇ ਸੁਖਰਾਜ ਕੰਗ ਜੀ ਨੂੰ ਕਾਲ ਕਰ ਸਕਦੇ ਹੋ, 4166799191। ਕਟਾਰੀਆ ਟੂਰ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀ ਜੀ ਦਾ ਪੈਗਾਮ ਕਿ OCI, PR ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ, ਖਾਸ ਕਰਕੇ ਤੁਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਟਿਕਟਾਂ ਦੀਆਂ ਡੀਲਸ ਭਾਲ ਰਹੇ ਹੋ ਤਾਂ ਦੋ ਸ਼ਾਨਦਾਰ ਲੋਕੇਸ਼ਨ ਨੇ ਜੀ, 2888 ਡੈਰੀ ਰੋਡ ਈਸਟ ਏਅਰਪੋਰਟ ਅਤੇ ਡੈਰੀ ਦੀ ਨੁੱਕਰ ਤੇ, 4550 ਈਬਨਿਜ਼ ਰੋਡ, ਯੂਨਿਟ ਨੰਬਰ 12, 905-678-1200 ਤੇ ਤੁਸੀਂ ਕਟਾਰੀਆ ਟੂਰ ਐਂਡ ਟਰੈਵਲ ਦੇ ਵੀਰ ਅਵਤਾਰ ਜੀ ਨੂੰ ਕਾਲ ਕਰ ਸਕਦੇ ਹੋ। ਰਵੀ ਗੁਲਾਟੀ ਲਾਅ ਆਫਿਸ ਤੋਂ ਰਵਿੰਦਰਪਾਲ ਸਿੰਘ ਗੁਲਾਟੀ ਜੀ ਉਹਨਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ। ਜੀ ਟੀ ਏ ਫਲੋਰਿੰਗ ਕੈਨੇਡਾ ਤੋਂ ਵੀਰ ਨਵ ਬਰਾੜ ਅਤੇ ਪ੍ਰੋਗਰਾਮ ਨੂੰ ਅਜੈਬ ਸਿੰਘ ਸਹੋਤਾ ਸਾਹਿਬ ਹੋਣਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਜਿਨ੍ਹਾਂ ਨੂੰ ਫਾਰਮਰਸ ਦੇ ਵਾਸਤੇ ਵਰਕਰਸ ਚਾਹੀਦੇ ਨੇ ਜੀ। ਅਜੈਬ ਸਿੰਘ ਸਹੋਤਾ ਜੀ ਨੂੰ ਕਾਲ ਕਰ ਲਿਓ। ਆਨ ਟਾਈਮ ਪੇਮੈਂਟ, ਡੇਲੀ ਪੇਮੈਂਟ, ਸੱਤੋ ਦਿਨ ਤੁਸੀਂ ਕੰਮ ਕਰ ਸਕਦੇ ਹੋ। 416-561-888-2 ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਲੋਕਲ ਨਿਊਜ਼ ਤੁਸੀਂ ਮਿਸ ਕਰ ਰਹੇ ਹੋ, ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਲ ਨਿਊਜ਼ ਵੀ ਪੇਸ਼ ਕਰਨ ਜਾ ਰਹੇ ਹਾਂ, ਖਾਸ ਕਰਕੇ ਜਿਹੜੇ ਸਾਡੇ ਸਰੋਤੇ ਅਪ ਟੂ ਡੇਟ ਰਹਿਣਾ ਚਾਹੁੰਦੇ ਆ। ਮੈਂ ਮੋਟੀਆਂ ਮੋਟੀਆਂ ਦੋ ਤਿੰਨ ਖ਼ਬਰਾਂ ਨੇ ਜੀ ਤੁਹਾਨੂੰ ਦੱਸ ਦਿੰਦਾ। 16 ਸਾਲ ਦੇ ਮੁੰਡੇ ਨੂੰ ਫਸਟ ਡਿਗਰੀ ਮਰਡਰ ਚਾਰਜ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਜੀ। ਇਸ ਨੇ ਇੱਕ ਟੀਨੇਜ ਮੁੰਡੇ ਨੂੰ ਨੌਰਥ ਯੋਰਕ ਦੇ ਵਿੱਚ ਉਹਦਾ ਕਤਲ ਕੀਤਾ ਸੀ, ਤੇ ਇੱਕ ਕਾਪ ਨੂੰ ਚਾਰਜ ਕੀਤਾ ਗਿਆ। ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਸਾਊਥ ਪਲੈਂਟ ਤੇ ਇਲੀਗਲ ਡਿਸਪੈਂਸਰੀਜ਼ ਤੇ ਮਸਾਜ ਪਾਰਲਰਸ ਨੂੰ ਲੈ ਕੇ ਇਸ ਕਾਪ ਨੂੰ ਚਾਰਜ ਕੀਤਾ ਗਿਆ। ਇਹਦੀ ਖ਼ਬਰ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇਨ ਬਿਨ ਤੁਹਾਨੂੰ ਦੱਸਾਂਗੇ ਜੀ ਜ਼ਰੂਰ। ਤੇ ਟੋਰਾਂਟੋ ਅਤੇ ਜੀ ਟੀ ਦੇ ਆਸ ਪਾਸ ਇਲਾਕਿਆਂ ਦੇ ਵਿੱਚ 9 ਸੈਂਟ ਕਹਿ ਲਓ ਫਰਾਈਡੇ ਵਾਲੇ ਦਿਨ ਤੇਲ ਥੱਲੇ ਡਿੱਗ ਰਿਹਾ ਹੈ ਜੀ। ਅੱਜ ਕਾਫ਼ੀ ਹਾਈ ਹੈ ਜੀ, ਡੀਜ਼ਲ 11 ਸੈਂਟ ਵਧਿਆ, ਪਰੰਤੂ 9 ਸੈਂਟ ਪਰ ਲੀਟਰ ਤੁਹਾਨੂੰ ਤੇਲ ਸਸਤਾ ਮਿਲ ਸਕਦਾ ਹੈ ਫਰਾਈਡੇ ਵਾਲੇ ਦਿਨ। ਤੇ ਬ੍ਰੈਂਪਟਨ ਦੇ ਵਿੱਚ ਇੱਕ ਕੰਮ ਕਰ ਵੇਲੇ ਇੱਕ ਆਦਮੀ ਦੀ ਮੌਤ ਹੋ ਚੁੱਕੀ ਹੈ ਜੀ, ਵਹੀਕਲ ਦੇ ਨਾਲ ਹੋਈ ਟੱਕਰ। ਤੇ ਪੀਲ ਪੁਲਿਸ ਇਸ ਵੇਲੇ ਪਹੁੰਚੀ ਹੋਈ ਹੈ ਜੀ ਉਸ ਇੰਟਰਸੈਕਸ਼ਨ ਉੱਤੇ। ਇਹ ਬ੍ਰੈਂਪਟਨ ਦੇ ਵਿੱਚ ਸ਼ਾਮ ਨੂੰ ਇਹ ਵਾਰਦਾਤ ਵਾਪਰੀ ਸੀ, ਹਾਲੇ ਵੀ ਉਸ ਏਰੀਏ ਨੂੰ ਬਲੌਕ ਕੀਤਾ ਗਿਆ। ਦ ਗੋਰ ਰੋਡ ਤਕਰੀਬਨ 1:29 ਤੇ ਇੱਕ ਕਮਰਸ਼ਲ ਟਰੱਕ ਦੇ ਨਾਲ ਹੋਈ ਟੱਕਰ, ਥਾਈ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਤੇ ਏਦਾਂ ਹੀ ਬਹੁਤ ਸਾਰੀਆਂ ਹੋਰ ਖ਼ਬਰਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ, ਵੈਸੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ 6 ਤੋਂ ਲੈ ਕੇ 9 ਵਜੇ ਤੱਕ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਗਾਇਜ਼ ਪ੍ਰੋਡਿਊਸਰਸ, ਅਗਰ ਤੁਸੀਂ ਆਪਣਾ ਖੁਦ ਦਾ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਹੋ 1320 ਤੇ, ਜਿੱਥੇ ਤੁਹਾਨੂੰ ਸਟੇਟ ਆਫ ਦੀ ਆਰਟ ਸਟੂਡੀਓ ਮਿਲੇਗਾ ਜੀ, ਇਹ ਜੋ ਤੁਸੀਂ ਟੈਲੀਵਿਜ਼ਨ ਤੇ ਲੁੱਕ ਦੇਖ ਰਹੇ ਹੋ ਇਹ ਵੀ ਕੁਝ ਟਾਈਮ ਬਾਅਦ ਚੇਂਜ ਹੋਵੇਗਾ। ਇੱਕ ਨਵਾਂ ਰੂਪ, ਫਰੈਸ਼ ਲੁੱਕ ਲੈ ਕੇ ਟਿਕਸੀ ਅਤੇ ਟਰੂ ਤੇ ਸਾਡਾ ਜਿਹੜਾ ਵੱਡਾ ਸਾਰਾ ਬਿੱਲ ਬੋਰਡ ਹੈ ਜੀ, ਉਹ ਸਾਈਨੇਜ ਉਹ ਲੱਗ ਚੁੱਕਾ ਜੀ। ਜ਼ਰੂਰ ਸਾਨੂੰ ਵੀ ਫੋਟੋ ਭੇਜੋ ਕਿ ਅਸੀਂ ਤੁਹਾਡਾ ਆਫਿਸ ਦੇਖ ਕੇ ਆਏ ਹਾਂ ਜੀ। 416-303-1515 ਸਟੇਟ ਆਫ ਦੀ ਆਰਟ ਤੁਹਾਨੂੰ ਫੈਸਿਲਿਟੀ ਉੱਥੇ ਮਿਲੇਗਾ, ਸਟੇਟ ਆਫ ਦੀ ਆਰਟ ਸਟੂਡੀਓ ਮਿਲੇਗਾ, ਸਟੇਟ ਆਫ ਦੀ ਆਰਟ ਤੁਹਾਨੂੰ ਉੱਥੇ ਹੈਲਪ ਮਿਲੇਗੀ ਜੀ। ਐਂਡ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਤੇ ਹੋਸਟ ਹੋਣਗੇ ਉਹਨਾਂ ਨੂੰ ਤੁਸੀਂ ਟੈਲੀਵਿਜ਼ਨ ਤੇ ਲਾਈਵ ਵੀ ਦੇਖ ਸਕੋਗੇ। ਸੋ ਬਹੁਤ ਵੱਡੀ ਤਾਦਾਦ ਦੇ ਨਾਲ ਅਸੀਂ ਇਸ ਨੂੰ ਮਾਡਰਨਾਈਜ਼ ਕਰ ਰਹੇ ਹਾਂ ਇਸ ਸਟੂਡੀਓ ਨੂੰ, ਤਾਂ ਕਿ ਜਿਹੜੇ ਆਪਾਂ ਵੱਡੇ ਅਨਾਊਂਸਮੈਂਟਸ ਕਰਨੇ ਨੇ ਜੀ ਫਿਊਚਰ ਦੇ ਵਿੱਚ ਬਹੁਤ ਜਲਦ, ਬਸ ਇੱਕ ਗ੍ਰੀਨ ਲਾਈਟ ਮਿਲ ਜਾਵੇ ਤੁਹਾਨੂੰ ਅਸੀਂ ਫਿਰ ਹੋਰ ਵਧੀਆ ਵਧੀਆ ਅਨਾਊਂਸਮੈਂਟਸ ਦੇਵਾਂਗੇ। ਤੁਸੀਂ ਸਾਨੂੰ ਫਿਰ ਕਹਿ ਲਓ ਕਿ ਜਿਹੜੇ ਸਾਡੇ ਪ੍ਰੋਡਿਊਸਰਸ ਹੋਣਗੇ ਜਾਂ ਐਡਵਰਟਾਈਜ਼ਰਸ ਹੋਣਗੇ ਜਾਂ ਬਿਜ਼ਨਸ ਓਨਰਸ ਹੋਣਗੇ ਉਹਨਾਂ ਨੂੰ ਵੀ ਖੁਸ਼ੀ ਹੋਵੇਗੀ ਉਹ ਨਿਊਜ਼ ਸੁਣ ਕੇ। ਸੋ ਬਹੁਤ ਵੱਡੀ ਨਿਊਜ਼ ਹੈ ਜਿਸ ਦੇ ਵਿੱਚ ਮੈਂ ਤਾਂ ਹਾਲੇ ਅੰਦਰ ਰੱਖ ਕੇ ਬੈਠਾ ਹੋਇਆ ਜੀ, ਮੇਰਾ ਬੜਾ ਮਨ ਹੈ ਕਿ ਮੈਂ ਉਹ ਨਿਊਜ਼ ਸਾਂਝੀ ਕਰਾਂ, ਪਰੰਤੂ ਬਹੁਤ ਜਲਦ ਉਹ ਨਿਊਜ਼ ਸਾਡੇ ਅੱਗੇ ਸਾਹਮਣੇ ਵੀ ਆ ਜਾਵੇਗੀ। ਐਂਡ ਹੱਥ ਜੋੜ ਕੇ ਬੇਨਤੀ ਹੈ ਜੀ, ਜਿਹੜੇ ਸਾਡੇ ਚੋਣ ਵਾਲੇ ਨੇ ਭਾਵ ਸਾਡੇ ਬਹੁਤੇ ਹੀ ਚੋਣ ਵਾਲੇ ਨੇ ਜਿਹੜੇ ਕੰਪਲੇਂਟਸ ਕਰ ਰਹੇ ਨੇ, ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਡੇ ਨਾਮ ਸਾਹਮਣੇ ਆ ਗਏ ਜਾਂ ਅਸੀਂ ਇਹ ਨਹੀਂ ਚਾਹੁੰਦੇ ਕਿ ਮੀਨੋ ਸਾਨੂੰ ਹੁਣ ਇਹ ਕਿਹਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਮਝ ਲੱਗ ਗਈ। ਪੰਜਾਬੀ ਦੇ ਵਿੱਚ ਨਾ ਕਹਾਵਤ ਹੈ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਤੇ ਜਿਹੜੇ ਤੁਹਾਡੇ ਸੀ ਤੁਹਾਡੇ ਆਪਣੇ ਸੀ ਉਹੀ ਉਹ ਨਿਕਲੇ ਪਿੱਠ ਪਿੱਛੇ ਵਾਰ ਕਰਨ ਵਾਲੇ। ਸੋ ਅਸੀਂ ਇਹ ਬੇਨਤੀ ਕਰਨਾ ਚਾਹਾਂਗੇ ਕਿ ਦੇਖੋ ਜੀ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਵੀ ਐਕਸ਼ਨਸ ਲਈਏ, ਅਸੀਂ ਵੀ ਕੁਛ ਕਰੀਏ, ਬਿਕਾਜ਼ ਸਾਡਾ ਮਨ ਸਾਫ਼ ਹੈ, ਸਾਡਾ ਕੰਮ ਸਾਫ਼ ਹੈ, ਸਾਡਾ ਐਵਰੀਥਿੰਗ ਇਜ਼ ਕਲੀਨ। ਬਟ ਜੇ ਤੁਸੀਂ ਇੱਦਾਂ ਹੀ ਕਰਦੇ ਰਹੋਗੇ ਤੇ ਫਿਰ ਕਿਤੇ ਨਾ ਕਿਤੇ ਜੇ ਤੁਸੀਂ ਵੀ ਉਸ ਲੈਵਲ ਤੇ ਪਹੁੰਚੇ ਹੋਏ ਹੋ ਜੋ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਹਿੰਦੇ ਨੂੰ, ਬਟ ਕਰਨਾ ਨਹੀਂ ਚਾਹੀਦਾ। ਖੈਰ ਅਸੀਂ ਬਸ ਇਹੀ ਅਰਦਾਸ ਕਰਦੇ, ਬੇਨਤੀ ਕਰਦੇ ਅਮਨ ਸ਼ਾਂਤੀ ਲਈ, ਬਾਕੀ ਤੁਸੀਂ ਆਪਣਾ ਖਾਣਾ ਅਸੀਂ ਆਪਣਾ ਖਾਣਾ, ਇਹੀ ਮੈਂ ਬਾਰ ਬਾਰ ਬੇਨਤੀ ਕਰਦਾ ਆ ਰਿਹਾ। ਪਰੰਤੂ ਅੱਜ ਕੀ ਕਹਿੰਦਾ ਥਰਸਡੇ ਜੀ, ਜੂਨੀਅਰ ਫਰਾਈਡੇ ਆ, ਅੱਜ ਸੰਗਰਾਂਦ ਵੀ ਹੈ ਜੀ। ਸੰਗਰਾਂਦ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਤੇ ਗੁਰਦੁਆਰਾ ਜਾਓ, ਮੱਥਾ ਟੇਕੋ, ਅਰਦਾਸ ਕਰੋ, ਤੇ ਨਾਲ ਜੇ ਤੁਸੀਂ ਕਿਤੇ ਅੱਜ ਪਾਰਟੀਜ਼ ਪੂਟੀਜ਼ ਤੇ ਜਾ ਰਹੇ ਹੋ ਤਾਂ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਪੀਲ ਪੁਲਿਸ ਵੱਲੋਂ ਇੱਕ ਚਿੜੀ ਨੇ ਦੱਸਿਆ ਜੀ ਕਿ ਅੰਡਰ ਕਵਰ ਕੋਪਸ ਕਾਫੀ ਘੁੰਮ ਰਹੇ ਨੇ, ਸੋ ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ। ਬਾਰ ਬਾਰ ਤੁਹਾਨੂੰ ਦੱਸ ਰਿਹਾ ਕਿ ਦਾਰੂ ਪੀ ਕੇ ਗੱਡੀ ਨਾ ਚਲਾਇਓ ਮੇਰੇ ਵੀਰੋ। ਬਾਕੀ ਸ਼ਾਮ ਨੂੰ ਹੋਣਗੀਆਂ ਰੌਣਕਾਂ 6 ਤੋਂ ਲੈ ਕੇ 9 ਵਜੇ ਤੱਕ। ਹੈਵ ਅ ਵੰਡਰਫੁਲ ਵੰਡਰਫੁਲ ਡੇ। ਯੂਟਿਊਬ ਤੇ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਸਨ ਉਹਨਾਂ ਦਾ ਧੰਨਵਾਦ, ਫੇਸਬੁੱਕ ਤੇ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਸਨ ਉਹਨਾਂ ਦਾ ਧੰਨਵਾਦ। ਬਾਕੀ ਵੀ ਮਿਲਦੇ ਹਾਂ ਸ਼ਾਮ ਨੂੰ, ਹੈਵ ਅ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

where culture lives. This is CJMR 1320, the voice of the city.

0: ਘੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: For culture, community, and unity, here on CJMR 1320.
2: Is ilaake ka ek hi tiger hai, jab wo aata hai, chha jata hai.

0: CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: Brampton. ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
3: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
6: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 905-928-8557।
7: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ, ਕਈਆਂ ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਓ, ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕ ਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882, 416-561-8882,

0: ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨਹੀਂ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨਹੀਂ। ਵਾਂਗ ਰੱਸੀਆਂ ਦੇ ਲੋਕੀ ਕੰਮ ਲੈਂਦੇ, ਤੇ ਜਿਹੜੇ ਸੱਪ ਦੇ ਮੂੰਹ ਵਿੱਚ ਯਾਰੋ ਦੰਦ ਹੈ ਨਹੀਂ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨਹੀਂ। ਤੇ ਵਾਂਗ ਰੱਸੀਆਂ ਦੇ ਲੋਕੀ ਕੰਮ ਲੈਂਦੇ, ਜਿਹੜੇ ਸੱਪ ਦੇ ਮੂੰਹ ਵਿੱਚ ਦੰਦ ਹੈ ਨਹੀਂ। ਦੱਸੋ ਕਾਹਦਾ ਮਿਸਤਰੀ ਜਹਾਨ ਉੱਤੇ, ਤੇ ਪੂਰੇ ਜਿਹਦੇ ਕੋਲ ਆਪਣੇ ਸੰਦ ਹੈ ਨਹੀਂ। ਸ਼ਿਵਗੜ ਸਤਿਆ ਆਖਰ ਨੂੰ ਪਛਤਾਉਂਦਾ ਏ, ਤੇ ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਨਹੀਂ। ਬੁਝਦੀ ਪਿਆਸ ਨਾ ਰੇਤਲੇ ਟਿੱਬਿਆਂ ਦੀ, ਸੌ ਵਾਰ ਰਮਾਇਆ ਭਾਵੇਂ ਖੇਤ ਹੋਵੇ। ਦੇਸੀ ਸਾਲ ਦਾ ਸਦਾ ਆਰੰਭ ਹੁੰਦਾ, ਤੇ ਜਦੋਂ ਚੜਿਆ ਮਹੀਨਾ ਚੇਤ ਹੋਵੇ। ਵਧਣਾ ਫੁੱਲਣਾ ਕੀ ਹੁੰਦਾ ਉਸ ਦੇਸ਼ ਤਾਈ, ਮਾਨਸਿਕਤਾ ਜਿੱਥੇ ਗੁਲਾਮੀ ਹੇਠ ਹੋਵੇ। ਉਹ ਕੀ ਜਾਣੂ ਬੰਬਲ ਨੇ ਕੀ ਹੁੰਦੇ ਤੇ ਵੱਟਿਆ, ਜਿਸਨੇ ਕਦੇ ਨਾ ਖੇਸ ਹੋਵੇ। ਸ਼ਿਵਗੜ ਸਤਿਆ ਉਹ ਘਰ ਕਾਮਯਾਬ ਨਹੀਂ ਉਹ ਹੁੰਦਾ, ਜਿਹਦਾ ਬੇਗਾਨੇ ਲੋਕਾਂ ਨੂੰ ਭੇਤ ਹੋਵੇ। ਬੇਗਾਨੇ ਲੋਕਾਂ ਨੂੰ ਭੇਤ ਹੋਵੇ। ਸੱਤਾ ਸ਼ਿਵਗੜ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਇਸ ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸੁਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਆਪ ਸਭ ਦਾ ਧੰਨਵਾਦ ਪ੍ਰੋਗਰਾਮ ਨਾਲ ਸਪੈਸ਼ਲ ਜੁੜ ਬੈਠਣ ਲਈ। ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਉਸ ਮਾਧਿਅਮ ਦਾ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਸਾਂਝ ਪੈਦਾ ਕਰ ਦੋ, ਦਿਲੋਂ ਧੰਨਵਾਦੀ ਹੋਵਾਂਗੇ। ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਧੰਨਵਾਦੀ ਹਾਂ। ਸਬਸਕ੍ਰਾਈਬ ਕਰ ਲਓ, ਬੈਲ ਬਟਨ ਆਨ ਕਰਕੇ ਤੇ ਅਗਾਹ ਸ਼ੇਅਰ ਕਰ ਦਿਓ। ਲੋਕਲ ਨੰਬਰ ਨੇ ਕੈਨੇਡਾ ਵਾਈਡ 647-910-1300-6479-1013-20, US 641-741-1919, ਅਤੇ ਇਸ ਤੋਂ ਇਲਾਵਾ ਤੁਸੀਂ ਰੰਗਲਾ ਪੰਜਾਬ ਤੇ CJMR 1320 ਐਪ ਡਾਊਨਲੋਡ ਕਰਕੇ ਵੀ ਸੁਣ ਦੇਖ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਨਾਲ ਨਾਲ IPTV ਬਾਕਸ ਤੇ ਤੁਸੀਂ ਸਾਨੂੰ ਦੇਖ ਰਹੇ ਹੋ। ਉਹਦੀ ਸਰਵਿਸ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ 12 ਮਹੀਨੇ ਸਾਲ ਦੇ ਤੇ $100 ਓਕਾ ਪੋਕਾ ਟਰਾਈ ਕਰਨ ਵਾਸਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। ਨੰਬਰ ਟੂ ਕਾਲ 6475545859 ਤੇ ਲਓ ਰੂਪਰੇਖਾ। ਜਾਣਦੇ ਹੋ ਤੁਸੀਂ ਡੇਲੀ ਕਿ ਸਾਡੇ ਨਾਲ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਆਪਣੀਆਂ ਗੱਲਾਂ ਬਾਤਾਂ ਤਬਸਰੇ ਲੈ ਕੇ ਹਾਜ਼ਰ ਹੋਣਗੇ। ਮਿੰਟੂ ਗੁਰਸਰੀਆ ਹਾਜ਼ਰ ਹੋਣਗੇ ਪੰਜਾਬ ਤੋਂ। ਰੀਮਾ ਗੁਗਲਾਨੀ ਜੀ ਜਾਂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਖਬਰਾਂ ਪੇਸ਼ ਕਰਾਂਗੇ। ਹਿੰਦੀ ਸਮਾਚਾਰ, ਨਾਰਥ ਅਮਰੀਕਾ ਦੇ ਅੰਜੂ ਜੀ ਪੇਸ਼ ਕਰਨਗੇ, ਅਜੇ ਕੋ ਹੋਸਟ ਹਾਜ਼ਰ ਹੋਣਗੇ। ਔਰ ਮੇਰੇ ਪਾਸ ਖਬਰਾਂ ਨੇ ਵੱਖ ਵੱਖ ਵਿਸ਼ਿਆਂ ਦੇ ਉੱਤੇ, ਉਹ ਤੁਹਾਡੇ ਨਾਲ ਦੋ ਹਿੱਸਿਆਂ ਦੇ ਵਿਚ ਸਾਂਝੀਆਂ ਕੀਤੀਆਂ ਜਾਣਗੀਆਂ। ਆਪ ਜੀ ਪਾਸ ਕੋਈ ਕਮਿਊਨਿਟੀ ਨਿਊਜ਼ ਇਨਫਰਮੇਸ਼ਨ ਹੈ? ਅਸੀਂ 1997 ਤੋਂ ਕਮਿਊਨਿਟੀ ਨਿਊਜ਼ ਦਾ ਕੋਈ ਪੈਸਾ ਚਾਰਜ ਨਹੀਂ ਕੀਤਾ ਮੰਦਰ ਮਸਜਿਦ ਗੁਰਦੁਆਰਾ ਧਾਰਮਿਕ ਸਥਾਨਾਂ ਦੇ ਕੋਲੋਂ। ਕਾਲ ਕਰ ਸਕਦੇ ਹੋ ਖੇਡ ਕਲੱਬਾਂ ਵਾਲੇ ਵੀ, ਜੇਕਰ ਕੋਈ ਇਨਫਰਮੇਸ਼ਨ ਭੇਜਣਾ ਚਾਹੋ। ਨੰਬਰ ਉਹੀ ਹੈ 1997 ਵਾਲਾ, 416-7-16-77-94 ਨੂੰ ਵਟਸਐਪ ਤੇ ਭੇਜ ਸਕਦੇ ਹੋ। ਤੇ ਫੋਨ ਕਾਲ ਕਰਨ ਲਈ ਨੰਬਰ ਹੈ 4167167794 ਤੇ ਲੋਕੇਸ਼ਨ ਹੈ ਖਬਰਾਂ ਲੋਟਸ ਫਿਰਨ ਹੋਮ 121 ਸਿਟੀ ਬਰੈਕਸਟਲ 3-4 ਵਿਲ ਕਿਚਨਰ ਦੇ ਵਿਚ ਵਾਕਿਆ ਨੇ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦਾ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਰੈਕਸਟਲ 3-4 ਵਿਲ ਕਿਚਨਰ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕਰ ਸਕਦੇ ਹੋ। ਐਸਐਸਏ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਵੀ ਤੁਹਾਡੀ ਸਪੌਂਸਰ ਕੀਤਾ ਜਾਂਦਾ ਹੈ। ਕਟਾਰੀਆ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ ਰੋਡ ਤੇ ਵਾਕਿਆ ਨੇ। ਟਰਾਂਟੋ ਟੂ ਦਿੱਲੀ 91 ਟਿਕਟ ਹੈ ਜੀ 1060 ਦੀ ਤੇ ਰਿਟਰਨ 2340 ਦੀ। ਟਰਾਂਟੋ ਟੂ ਸ੍ਰੀ ਅੰਮ੍ਰਿਤਸਰ 91-1285 ਤੇ ਰਿਟਰਨ ਹੈ ਜੀ 1580 ਦੀ। ਟਰਾਂਟੋ ਟੂ ਕਰਾਚੀ 91 ਹੈ ਜੀ 1190 ਤੇ ਰਿਟਰਨ 2100 ਦੀ। ਟਰਾਂਟੋ ਟੂ ਇਸਲਾਮਾਬਾਦ ਸਿੰਗਲ ਹੈ ਜੀ 91-1225 ਤੇ ਰਿਟਰਨ 2070। ਇਸ ਤੋਂ ਇਲਾਵਾ ਤੁਸੀਂ ਡੋਮਿਨਿਕਨ ਰਿਪਬਲਿਕ ਦਾ ਪੈਕੇਜ ਲੈਣਾ ਵਕੇਸ਼ਨ 1145, ਮੈਕਸੀਕੋ 1060। ਟਿਕਟ ਬੁੱਕ ਕਰਨ ਤੋਂ ਪਹਿਲਾਂ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਡਾਕੂਮੈਂਟ ਚੈੱਕ ਕਰੋ, ਪਾਸਪੋਰਟ ਵੈਲਿਡ ਹੈ, ਰੀਨਿਊ ਨਹੀਂ ਹੋਣ ਵਾਲਾ ਵੀਜ਼ਾ ਜਿਸ ਕੰਟਰੀ ਦੇ ਵਿਚ ਜਾਣਾ ਹੈ ਤੁਸੀਂ ਉਸ ਦਾ ਲਵਾਇਆ ਹੋਇਆ ਹੈ। ਟਿਕਟ ਬੁੱਕ ਕਰਨ ਲਈ ਨੰਬਰ 905 6781200। ਇਸ ਹਿੱਸੇ ਨੂੰ ਸਪਾਂਸਰ ਕਰਦੇ ਨੇ ਜੀ ਡੇਲੀ ਬੇਸ ਤੇ ਲੁਧਿਆਣਾ ਟ੍ਰੇਡਿੰਗ ਇੰਕ ਰੇੜਾਸਨ ਤੇ ਮਿਕਲੋਗਲਨ ਦਾ ਇਕ ਅਜਿਹਾ ਏਰੀਆ ਹੈ ਜਿੱਥੇ ਤੁਸੀਂ ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ, ਫਾਸਟ ਸਰਵਿਸ, ਭਰੋਸੇਯੋਗ ਸਰਵਿਸ 24 ਘੰਟਿਆਂ ਦੇ ਅੰਦਰ ਆਪਣੇ ਇੰਡੀਆ ਦੇ ਖਾਤੇ ਚ ਪੈਸੇ ਵੇਚ ਸਕਦੇ ਹੋ। ਨੰਬਰ ਟੂ ਕਾਲ 905-909-5454। ਚਲੋ ਅੱਜ ਦੀ ਇਸ ਮਹਿਫਲ ਦੇ ਵਿਚ ਪੇਸ਼ ਨੇ ਆਪ ਜੀ ਦੀ ਕਚਹਿਰੀ ਦੇ ਵਿਚ ਚੰਦ ਚੋੜਵੀਆਂ ਖ਼ਬਰਾਂ। ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ CNN ਟੋਰਾਂਟੋ CGMR 1320 AM ਤੇ ਕੁਝ ਇਸ ਪ੍ਰਕਾਰ।
1: Real news, real impact, showing you real world. CJMR 1320. CJMR 1320. The voice of the city.
0: Akashwani 1320 meter band hai. Tusi sun rahe ho Chawla News Network Toronto. Te lo pesh ne chand chunwiyan khabra. Chand te sadi di sab to vaddi takkar hon di khabra hai. 6 manzila imarat jinna toa. Kehnde ne ke badlega munda mission da rukh. ਨਾਸਾ ਦੇ ਵਿਗਿਆਨੀ ਨੇ ਚੰਦਰਮਾ ਦੀ ਸਤਹ ਤੇ ਇਕ ਨਵਾਂ ਟੋਆ ਲੱਭਿਆ। ਕਿਹਾ ਜਾਂਦਾ ਹੈ ਕਿ ਇਸ ਸਦੀ ਵਿਚ ਇਕ ਵਾਰ ਹੋਣ ਵਾਲੇ ਪ੍ਰਭਾਵ ਦੁਆਰਾ ਬਣਾਇਆ ਗਿਆ ਹੈ। ਮੈਕ ਗਿਚਨ ਨਾਮ ਦਾ ਇਹ ਟੋਆ 728 ਫੁੱਟ ਭਾਵ 222 ਮੀਟਰ ਚੌੜਾ ਅਤੇ 141 ਫੁੱਟ ਭਾਵ 43 ਮੀਟਰ ਡੂੰਘਾ। ਇਸ ਦੀ ਖੋਜ ਨਾਸਾ ਦੇ ਲੂਨਰ ਰਿਕੋਨਾਈਸੈਂਸ ਓਰਬਿਟਰ ਦੁਆਰਾ ਕੀਤੀ ਗਈ ਹੈ। ਇਸ ਕ੍ਰੇਟਰ ਦਾ ਨਾਮ ਟੋਮ ਮੈਗੀਚਨ ਦੇ ਨਾਂ ਤੇ ਰੱਖਿਆ ਗਿਆ ਜੋ ਪਹਿਲੇ ਚੰਦਰਮਾ ਖੋਜਕਰਤਾਵਾਂ ਦੇ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਅਮਰੀਕਾ ਵੱਲੋਂ ਜੰਗ ਦੇ ਮਾਹੌਲ ਦੇ ਬਾਵਜੂਦ ਇਰਾਨੀ ਆਗੂਆਂ ਤੇ ਵੀਜੇ ਦੀਆਂ ਮੋਹਰਾਂ ਲਾ ਦਿੱਤੀਆਂ ਗਈਆਂ ਨੇ। ਯੂਐਨ ਮੀਟਿੰਗ ਸ਼ਾਮਲ ਹੋਣਗੇ ਮਸੂਦ ਪਜੇਸਕਿਨ, ਅਬਾਸ ਅਰਾਗਚੀ ਸਣੇ ਸਿਖਰਲੇ ਚੋਟੀ ਦੇ ਆਗੂ। ਅਮਰੀਕਾ ਪ੍ਰਸ਼ਾਸਨ ਨੇ ਅਮਰੀਕਾ ਤੇ ਇਰਾਨ ਵਿਚਾਲੇ ਜੰਗ ਵਰਗੇ ਹਾਲਾਤ ਦੇ ਬਾਵਜੂਦ ਇਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਸਣੇ ਚੋਟੀ ਦੇ ਅਧਿਕਾਰੀਆਂ ਨੂੰ ਨਿਊਯਾਰਕ ਵਿਚ ਅਗਲੇ ਹਫ਼ਤੇ ਹੋਣ ਵਾਲੀ ਸੰਯੁਕਤ ਰਾਸ਼ਟਰ ਯੂਐਨ ਮਹਾਂਸਭਾ ਦੀ ਉੱਚ ਪੱਧਰੀ ਬੈਠਕ ਵਿਚ ਸ਼ਾਮਲ ਹੋਣ ਲਈ ਵੀਜ਼ੇ ਮਨਜੂਰ ਕਰ ਦਿੱਤੇ ਨੇ। ਅੱਜ ਅਮਰੀਕੀ ਵਿਦੇਸ਼ ਵਿਭਾਗ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀਆਂ ਮੀਟਿੰਗਾਂ ਵਿਚ ਹਿੱਸਾ ਲੈ ਲਈ ਇਰਾਨ ਦੇ ਮੁੱਖ ਵਫਦ ਅਤੇ ਸਟਾਫ ਮੈਂਬਰਾਂ ਲਈ ਵੀਜ਼ੇ ਜਾਰੀ ਕੀਤੇ ਹਨ। ਅਮਰੀਕੀ ਅਧਿਕਾਰੀਆਂ ਨੇ ਦਸਿਆ ਹੈ ਕਿ ਇਸ ਵਫਦ ਵਿਚ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਅਬਾਸ ਅਰਾਗਜੀ ਸ਼ਾਮਲ ਹਨ ਜੋ ਵਿਸ਼ਵ ਪੱਧਰ ਦੇ ਅਹਿਮ ਮੁੱਦਿਆਂ ਤੇ ਆਪਣਾ ਪੱਖ ਰੱਖਣਗੇ। ਅਮਰੀਕੀ ਨੀਤੀ ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਨਿਊਯਾਰਕ ਵਿਚ ਆਪਣੇ ਨਿਰਯਾਤ ਘੇਰੇ ਤੋਂ ਬਾਹਰ ਜਾਣ ਦੀ ਮਨਾਹੀ ਹੋਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਲਗਜ਼ਰੀ ਸਮਾਨ ਸਮੇਤ ਕਈ ਹੋਰ ਵਸਤਾਂ ਦੀ ਖਰੀਦਦਾਰੀ ਕਰਨ ਤੇ ਵੀ ਮੁਕੰਮਲ ਰੋਕ ਦਾ ਸਾਹਮਣਾ ਕਰਨਾ ਪਵੇਗਾ। ਉਧਰ ਯੂਕਰੇਨ ਵਿਚ ਰੂਸੀ ਮਿਜ਼ਾਇਲ ਅਤੇ ਡਰੋਨ ਹਮਲਿਆਂ ਕਾਰਨ ਬੱਚਿਆਂ ਸਮੇਤ ਘੱਟੋ ਘੱਟ 19 ਲੋਕ ਜ਼ਖਮੀ ਹੋਏ ਨੇ। ਯੂਕਰੇਨੀ ਫੌਜਾਂ ਨੇ ਵੀ ਰੂਸ ਵਿਚਾਲੇ ਟਿਕਾਣਿਆਂ ਤੇ ਹਮਲੇ ਕੀਤੇ ਨੇ। ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਹੈ ਕਿ ਯੂਕਰੇਨੀ ਫੌਜਾਂ ਨੇ ਵੀ ਰਾਤੋ ਰਾਤ ਰੂਸ ਵਿਚਾਲੇ ਟਿਕਾਣਿਆਂ ਤੇ ਹਮਲੇ ਕੀਤੇ ਹਨ ਜਿਨ੍ਹਾਂ ਵਿਚ ਯਾਰੋਸਲਵਾਲ ਵਿਚ ਇਕ ਆਇਲ ਰਿਫਾਇਨਰੀ ਅਤੇ ਰੋਸਤੋਵ ਖੇਤਰ ਵਿਚ ਇਕ ਫੌਜੀ ਏਅਰਫੀਲਡ ਸ਼ਾਮਲ ਹੈ। ਕੀਵ ਦੇ ਫੌਜੀ ਪ੍ਰਸ਼ਾਸਨ ਨੇ ਦਸਿਆ ਹੈ ਕਿ ਰਾਤ ਵੇਲੇ ਹੋਏ ਹਮਲਿਆਂ ਨੇ ਰਾਜਧਾਨੀ ਦੇ 10 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਦੋਂ ਕਿ ਆਸ ਪਾਸ ਦੇ ਵੱਡੇ ਖੇਤਰ ਵਿਚ 33 ਥਾਵਾਂ ਨੁਕਸਾਨੀਆਂ ਗਈਆਂ ਨੇ। ਓਨਟੇਰੀਓ ਸੂਬੇ ਦੇ ਲੰਡਨ ਸ਼ਹਿਰ ਚ ਇਕ ਦੁਖਦਾਈ ਖ਼ਬਰ ਹੈ। ਪੰਜਾਬੀ ਔਰਤ ਦੀ ਹੱਤਿਆ, ਪਤੀ ਤੇ ਦੂਜੇ ਦਰਜੇ ਦੇ ਕੇਸ ਦਾ ਕਤਲ ਦਾ ਦੋਸ਼, ਪੁਲਿਸ ਨੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ 15 ਸਤੰਬਰ ਨੂੰ ਸ਼ਾਮ ਇਕ ਗੰਭੀਰ ਸੱਟਾਂ ਨਾਲ ਜ਼ਖਮੀ ਜਿਹੜੀ ਔਰਤ ਮਿਲੀ ਜਿਸ ਦੀ ਬਾਅਦ ਵਿਚ ਹਾਸਪਿਟਲ ਦੇ ਵਿਚ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਉਸ ਦੇ 41 ਸਾਲਾ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ। ਮਨਦੀਪ ਸਿੰਘ ਪੁਲਿਸ ਹਿਰਾਸਤ ਵਿਚ ਹੈ। ਦੋਸ਼ ਅਜੇ ਅਦਾਲਤ ਵਿਚ ਸਾਬਤ ਨਹੀਂ ਹੋਏ ਅਤੇ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਉਦੋਂ ਤੱਕ ਬੇਗੁਨਾਹ ਮੰਨਿਆ ਜਾਂਦਾ ਜਦੋਂ ਤੱਕ ਦੋਸ਼ ਸਾਬਤ ਨਾ ਹੋਣ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਅਮਰੀਕਾ ਉਤੇ ਇਰਾਨ ਚ ਜੰਗੀ ਅਪਰਾਧ ਦੇ ਦੋਸ਼। ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਜਥੇਬੰਦੀ ਵੱਲੋਂ ਨਿਯੁਕਤ ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਮੰਨਣ ਦੇ ਢੁਕਵੇਂ ਆਧਾਰ ਮਿਲੇ ਹਨ ਕਿ ਅਮਰੀਕਾ ਨੇ ਇਰਾਨ ਚੋਂ 2 ਹਮਲਿਆਂ ਦੌਰਾਨ ਜੰਗੀ ਅਪਰਾਧ ਕੀਤੇ ਹਨ। ਇਨ੍ਹਾਂ ਹਮਲਿਆਂ ਚੋਂ ਦੱਖਣੀ ਸ਼ਹਿਰ ਮਿਨਾਬ ਦੇ ਸਕੂਲ ਤੇ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ। ਇਰਾਨ ਬਾਰੇ ਬਣੇ ਕੌਮਾਂਤਰੀ ਤੱਤ ਖੋਜ ਮਿਸ਼ਨ ਨੇ ਕਿਹਾ ਹੈ ਕਿ ਇਸ ਸਿੱਟੇ 2 ਹਵਾਈ ਹਮਲਿਆਂ ਤੇ ਕੇਂਦਰ ਹਨ ਜਿਨ੍ਹਾਂ ਚੋਂ ਔਰਤਾਂ ਅਤੇ ਬੱਚਿਆਂ ਸਮੇਤ 178 ਵਿਅਕਤੀ ਮਾਰੇ ਗਏ ਨੇ। ਮਿਸ਼ਨ ਨੇ ਕਿਹਾ ਹੈ ਕਿ ਆਮ ਨਾਗਰਿਕ ਆਪਣੀ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਤੇ ਗੰਭੀਰ ਉਲੰਘਣ ਅਤੇ ਮਾਨਵਤਾ ਦੇ ਖਿਲਾਫ ਅਪਰਾਧਾਂ ਤੇ ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗ ਵਿਚਾਲੇ ਫਸ ਗਏ। ਫਰਵਰੀ ਚ ਜੰਗ ਸ਼ੁਰੂ ਹੋਣ ਸਮੇਂ ਅਮਰੀਕਾ ਦੀ ਮਿਜ਼ਾਇਲ ਮਿਨਾਵ ਸਥਿਤ ਜਜ਼ਰੇ ਤੇ ਡਿੱਗੀ ਸੀ। ਇਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਸੀ ਕਿ ਹਮਲੇ ਚ 168 ਜਾਨਾਂ ਗਈਆਂ, ਜਿਨ੍ਹਾਂ ਚ ਜ਼ਿਆਦਾਤਰ ਮਾਸੂਮ ਬੱਚੇ ਸਨ। ਟਰੰਪ ਪ੍ਰਸ਼ਾਸਨ ਨੇ ਹਾਲੇ ਤੱਕ ਸਥਿਤ ਤੌਰ ਤੇ ਹਮਲੇ ਦੀ ਕੋਈ ਜਿੰਮੇਵਾਰੀ ਨਹੀਂ ਲਈ ਅਤੇ ਨਾ ਹੀ ਸਕੂਲ ਤੇ ਹੋਏ ਹਮਲੇ ਦੀ ਜਾਂਚ ਦੇ ਸਿੱਟੇ ਜਾਰੀ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਸਮਰਥ ਟੀਮ ਨੇ 2 ਹਮਲੇ ਲੈ ਕੇ ਜੰਗੀ ਅਪਰਾਧ ਦੇ ਦੋਸ਼ਾਂ ਦਾ ਜ਼ਿਕਰ ਕੀਤਾ। ਇਨ੍ਹਾਂ ਚੋਂ ਇਕ ਹਮਲਾ

0: PTRI ने ਅੱਜ ਕਿਹਾ ਹੈ ਕਿ ਹਾਲਾਂਕਿ ਭਾਰਤੀ ਨਿਰਯਾਤ ਤੇ ਨਵੇਂ ਟੈਕਸਾਂ ਦਾ ਅਸਲ ਪ੍ਰਭਾਵ ਸਿਰਫ ਉਦੋਂ ਹੀ ਤੈਅ ਕੀਤਾ ਜਾ ਸਕਦਾ ਹੈ ਜਦੋਂ ਅਮਰੀਕਾ ਟੈਕਸ ਦਰਾਂ ਉਤਪਾਦ ਕਵਰੇਜ ਅਤੇ ਲਾਗੂ ਕਰਨ ਦੇ ਸਮਾਂ ਸਾਰਨੀ ਦਾ ਐਲਾਨ ਕਰੇਗਾ। ਇਹ ਕਾਨੂੰਨ ਟਰੰਪ ਨੂੰ ਚੀਨ, ਭਾਰਤ ਅਤੇ ਰੂਸੀ ਤੇਲ ਅਤੇ ਗੈਸ ਦੇ ਉਨ੍ਹਾਂ ਦੀ ਨਿਰਭਰਤਾ ਨੂੰ ਘਟਾਉਣ ਲਈ ਹੋਰ ਦੇਸ਼ਾਂ ਤੇ ਸਖ਼ਤ ਟੈਕਸ ਲਗਾਉਣ ਦਾ ਪੂਰਾ ਅਧਿਕਾਰ ਦਿੰਦਾ ਹੈ। ਮੁਸਲਿਮ ਅਫਸਰਾਂ ਦੇ ਮਾਮਲੇ ਦੇ ਵਿਚ ਮਵਾ ਮਿੱਤਰਾ ਵੱਲੋਂ UN ਦਾ ਰੋਕ ਕੀਤਾ ਗਿਆ ਹੈ। ਅਮਿਤ ਸ਼ਾਹ ਦੇ ਪ੍ਰੋਗਰਾਮ ਚੋਂ ਮੁਸਲਿਮ ਅਧਿਕਾਰੀਆਂ ਨੂੰ ਬਾਹਰ ਰੱਖਣ ਦਾ ਦੋਸ਼। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਚੋਂ ਘੱਟ ਗਿਣਤੀਆਂ ਦੇ ਮਾਮਲੇ ਦੇ ਆਜ਼ਾਦ ਮਨੁੱਖੀ ਅਧਿਕਾਰ ਮਾਹਰ ਨਿਕੋਲਸ ਲੈਵਰਟ ਨੂੰ ਲਿਖੇ ਪੱਤਰ ਚੋਂ ਮੋਇਆ ਮਿੱਤਰਾ ਨੇ ਦੋਸ਼ ਲਗਾਇਆ ਹੈ ਕਿ ਜੁਲਾਈ ਚੋਂ ਅਗਸਤ ਮਹੀਨੇ ਸ਼ਾਹ ਦੇ ਦੌਰਿਆਂ ਦੌਰਾਨ ਤਿੰਨ ਮੌਕਿਆਂ ਤੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਜਾਂ ਤਾਂ ਪ੍ਰੋਗਰਾਮ ਵਾਲੀ ਥਾਂ ਤੇ ਚਲੇ ਜਾਣ ਲਈ ਕਿਹਾ ਜਾਂ ਉਨ੍ਹਾਂ ਨੂੰ ਅਧਿਕਾਰਤ ਪ੍ਰੋਗਰਾਮਾਂ ਦੌਰਾਨ ਹਾਜ਼ਰ ਨਾ ਰਹਿਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਪ੍ਰੋਗਰਾਮ ਚੋਂ ਬਾਹਰ ਰੱਖਿਆ ਗਿਆ ਜਦਕਿ ਹੋਰਨਾਂ ਧਰਮਾਂ ਦੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਉਸ ਦੌਰਾਨ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਗਈ। TMC ਸੰਸਦ ਮੈਂਬਰ ਨੇ ਸਿਲੀਗੁੜੇ ਦੇ ਪੁਲਿਸ ਕਮਿਸ਼ਨਰ ਵਕਾਰ ਰਜ਼ਾ, ਪੱਛਮੀ ਬੰਗਾਲ ਪੁਲਿਸ ਦੀ STF ਦੇ ਮੁਖੀ ਜਵੇਦ ਅਸਮੀਮ ਅਤੇ ਸੀਨੀਅਰ IPS ਖਲੀਲ ਅਹਿਮਦ ਦਾ ਇਸ ਵਿਚ ਜ਼ਿਕਰ ਕੀਤਾ ਹੈ। ਖ਼ਬਰਾਂ ਦਾ ਇੱਥੇ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਲੈ ਕੇ ਆਵਾਂਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨੂੰ ਅਤੇ ਕੁਝ ਹੋਰ ਖ਼ਬਰਾਂ ਗੱਲਾਂ ਬਾਤਾਂ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਦੀ ਟੈਸਟਿੰਗ ਚੱਲ ਰਹੀ ਹੈ। ਜੇਕਰ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਗਰਾਮ ਸੁਣਨ ਦੇ ਦਰਮਿਆਨ ਰਾਤ ਨੂੰ 9 ਵਜੇ ਤੋਂ ਬਾਅਦ ਅਜੇ ਟੈਸਟਿੰਗ ਜਾਰੀ ਰਹੇਗੀ, ਪਰ ਉਦੋਂ ਪਹਿਲਾਂ ਸਵੇਰੇ 5 ਵਜੇ ਤੋਂ ਲੈ ਕੇ ਹੁਣ ਤੱਕ ਕੋਈ ਕਿਸੇ ਤਰੀਕੇ ਦੀ ਵੀ ਕੋਈ ਡਿਸਟਰਬੈਂਸ ਸੁਣਾਈ ਦਿੰਦੀ ਹੈ ਤਾਂ ਪਲੀਜ਼ ਸਾਡੀ ਟੀਮ ਨਾਲ ਸੰਪਰਕ ਕੀਤਾ ਜਾਵੇ। ਸਾਡੀ ਟੀਮ ਦਾ ਨੰਬਰ ਹੈ 416-303-1515 ਤੇ ਸਟੂਡੀਓ ਦੇ ਨੰਬਰ ਨੇ 905-813-1320। IPTV ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ 12 ਮਹੀਨਿਆਂ ਦਾ $100, 2 ਦਿਨ ਦਾ ਟ੍ਰਾਇਲ ਫ੍ਰੀ ਤੇ ਨਾਰਥ ਅਮਰੀਕਾ ਦੇ ਵਿਚ ਜਿੱਥੋਂ ਮਰਜ਼ੀ ਘਰੋਂ ਬੈਠੇ ਆਪਣਾ ਬਾਕਸ ਤੁਸੀਂ ਸਾਡੇ ਨਾਲ ਸਵਿਚ ਕਰ ਸਕਦੇ ਹੋ। 6475545859 ਤੇ ਕਾਲ ਕੀਤੀ ਜਾ ਸਕਦੀ ਹੈ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 647-547-8188। ਲੋਟਸ ਫਿਊਨਰਲ ਹੋਮ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜਿਊਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਪਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜਿਊਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜਿਊਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
5: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
6: ਓ ਯਾਰ, ਕਾਵਿਆ ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
7: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
8: 6477-6002779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
9: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: यह टाटा आटो इलेक्ट्रिक का इत्थे हर तरह दी कार वैन ट्रक अते एक्सयूवी दे स्टार्टर अल्टरनेटर अते जनरेटर तुसी रीबिल्ड करवा सकदे हो टाटा आटो इलेक्ट्रिक का स्टार्टर अल्टरनेटर जनरेटर रीबिल्ड करन दा चैंपियन मिलो घर शंकर वाले वीर सरदार सतनाम सिंह अते अमरीक सिंह 38 एडिस्टोन एवेन्यू इन नॉर्थ यॉर्क वधेरे जानकारी लई कॉल करो 416-740-5555 4167405555 टाटा आटो इलेक्ट्रिक
3: क्रैम्पटन वाले तैयार हो जाओ बुल्ट मोटरसाइकिल जीतने लई क्योंकि तुहाडे शहर विच नवे ग्रोसरी स्टोर अनाज मार्ट दी हो रही है ग्रैंड ओपनिंग
4: आज ही अनाज मार्ट पे आओ $100 दी शॉपिंग करो ते लकी ड्रॉ विच एंट्री पाओ ते तुसी जीत सकदे हो रॉयल एनफील्ड मोटरसाइकिल एलईडी टीवी एयर फ्रायर ते होर भी बहुत सारे एक्साइटिंग प्राइजेस
3: विजिट अनाज मार्ट 6141 मेफील्ड रोड यूनिट 42A Brampton. Call 905-928-8557.
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, tailor transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, Unit Number 10, Brampton.
7: Long distance moving specialist,
5: HK Movers.
8: HK Movers.
9: 10G. ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ ਭਲਾ ਇੰਡੀਆ ਤੋਂ ਆਈ
10: ਓ ਨਾ ਜੀ ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ
11: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ
12: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ
11: ਅਵੇਲੇਬਲ ਐਟ ਆਲ 3 ਲੋਕੇਸ਼ਨ ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ ਕਾਲ ਐਟ 416-213-1165 416-213-1165 Samosa and Sweet Factory
2: Electronics di market de vich mashhoor naam Top Choice Electronics itthu tusi har company de har size da television fridge stove dishwasher laundry li washer and dryer de naal agar tusi apne ghar de vich home theater system set up karna hai ya fir ghar di kitchen de vich aalishan appliances lagwana chahunde ho delivery on time lain layi cheti rakho Top Choice Electronics 16 Intermall Drive at Airport Road in Brampton number 905-799-0045 905-799-0045 Top Choice Electronics
13: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲੋਕਿੰਗ ਫੈਂਸਿੰਗ ਪੈਡੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-888-8956 ya 416-474-6836 Oracle Construction Strong Foundations Lasting Results
2: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ ਸੰਪਰਕ ਕਰੋ ਅਜੈਬ ਸਿੰਘ ਸਹੋਤਾ ਜੋ ਮਿਲਟਨ ਕੈਲਡਨ ਬ੍ਰੈਂਪਟਨ ਮਾਲਟਨ ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ 7 ਡੇਜ਼ ਕੰਮ ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882 ਨੋਟ ਕਰੋ ਕਿ ਕੈਲਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ ਸਾਗ ਬਣਿਆ ਬਣਾਇਆ ਵੀ ਮਿਲਦਾ ਹੈ ਜਿੰਨਾ ਮਰਜ਼ੀ ਲਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲਡਨ ਸਬਜ਼ੀ ਫਾਰਮ ਤੇ ਆਓ 12050 ਏਅਰਪੋਰਟ ਰੋਡ ਐਟ ਮੇਫੀਲਡ ਜਾਣਕਾਰੀ ਲਈ ਕਾਲ ਕਰੋ 905-840-9000 ਕੈਲਡਨ ਸਬਜ਼ੀ ਫਾਰਮ
8: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ। ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੁਆੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸਡ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਇੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟਰਸਟਡ, ਮੋਸਟ ਇਫੈਕਟਿਵ।
14: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565. 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।

0: ਸੀ ਜਮਾਰ 1320 AM ਚਾਵਲਾ ਨਿਊਜ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਲਈ ਆਪ ਸਭ ਦਾ ਧੰਨਵਾਦ ਤੇ ਲਓ ਲੈ ਚਲਦੇ ਆ ਪੰਜਾਬ ਖਬਰਾਂ ਦਾ ਅਗਲਾ ਵਿਸ਼ੇਸ਼ ਬੁਲੇਟਿਨ ਲੈ ਕੇ ਤੁਹਾਡੀ ਸੇਵਾ ਦੇ ਵਿਚ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਹਾਜ਼ਰ ਨੇ। ਵੋਇਸ ਆਫ ਸਿਟੀ 1320 AM ਨੂੰ ਤੁਸੀਂ ਸਵੇਰੇ 5 ਵਜੇ ਤੋਂ ਲੈ ਕੇ ਤੇ ਸ਼ਾਮ ਦੇ 9 ਵਜੇ ਤੱਕ ਕ੍ਰਿਸਟਲ ਕਲੀਅਰ ਜਿਹੜਾ ਹੈ ਉਹ ਨਾਇਗਰਾ ਫਾਲ ਬਫਲੋ ਦੇ ਏਰੀਏ ਤੋਂ ਲੈ ਕੇ ਸਕਾਰਬਰੋ ਮਾਰਕਮ ਅਤੇ ਬੈਰੀ ਵਾਲੇ ਪਾਸੋਂ ਔਸ਼ਵਾ ਵਾਲੇ ਪਾਸੋਂ ਵੀ ਸਾਨੂੰ ਤੁਹਾਡੀਆਂ ਫੀਡਬੈਕਸ ਆਈਆਂ ਨੇ। ਅਸੀਂ ਚਾਹਾਂਗੇ ਕਿ ਜਿੱਥੋਂ ਤੱਕ ਤੁਸੀਂ ਸਾਨੂੰ ਸੁਣਦੇ ਹੋ, ਜੇਕਰ ਟਰੱਕ ਡਰਾਈਵਰ ਹੋ, ਟੈਕਸੀ ਡਰਾਈਵਰ ਹੋ, ਤੁਹਾਡਾ ਵੱਡਾ ਵੱਡਾ ਯੋਗਦਾਨ ਰਿਹਾ ਰੰਗਲਾ ਪੰਜਾਬ ਦੇ ਉੱਤੇ ਸੀ ਜਮਾਰ 1320 ਨੂੰ ਤੁਸੀਂ ਸੁਣਦੇ ਰਹੇ ਹੋ ਤੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਜਿੱਥੋਂ ਤੁਸੀਂ ਸਾਨੂੰ ਸੁਣਦੇ ਹੋ ਆਪਣਾ ਟੈਕਸਟ ਮੈਸੇਜ ਜਾਂ ਤੁਸੀਂ ਸਾਨੂੰ ਫੋਨ ਕਾਲ ਕਰਕੇ ਦੱਸੋ ਕਿ ਪਹਿਲਾਂ ਇਸ ਕਲੀਅਰ ਏਰੀਏ ਦੇ ਵਿਚ ਕਲੀਅਰ ਸੁਣਾਈ ਦਿੰਦਾ ਸੀ, ਹੁਣ ਥੋੜਾ ਜਿਹਾ ਘੱਟ ਸੁਣਾਈ ਦਿੰਦਾ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜੇ ਠੀਕ ਹੋ ਸਕੇ ਤਾਂ ਜੋ ਸਾਨੂੰ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ, ਪਲੱਸ ਜੇ ਕਿਤੇ ਨਹੀਂ ਸੀ ਸੁਣਦਾ ਉਧਰ ਸੁਣ ਰਿਹਾ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ, ਅਸੀਂ ਧੰਨਵਾਦੀ ਹੋਵਾਂਗੇ। ਤੇ ਲਓ ਸਟੂਡੀਓ ਦੇ ਵਿਚ 905-813-1320 ਪਰਸਨਲ 416-7167794 ਅਰਸ਼ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪ੍ਰੋਗਰਾਮ ਦੀ ਮਹਿਫਲ ਨੂੰ ਅਗਾਂਹ ਤੋਰਦਿਆਂ ਪੇਸ਼ ਕਰਾਂਗੇ ਚੋਣਵੀਆਂ ਖਬਰਾਂ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਜਿਹੜੀਆਂ ਖਾਸ ਖਾਸ ਖਬਰਾਂ ਤੇ। ਮਨੀਸ਼ ਸਿਸੋਦੀਆ ਨੇ ਕਿਹਾ ਜੇਕਰ ਮਾਨ ਸਰਕਾਰ ਸੱਤਾ ਵਿਚ ਨਾ ਆਈ ਤਾਂ ਨਸ਼ਾ ਤੇ ਲੁੱਟ ਖਸੁੱਟ ਵਧੇਗੀ। ਬਿਹਾਰ ਦੇ ਵਿਚ ਹੜ੍ਹ ਪੀੜਤਾਂ ਦੇ ਲਈ ਫਲਾਂ ਦਾ ਲੰਗਰ ਲਗਾਉਣ ਆਏ ਸਮਾਜ ਸੇਵਕ ਨੂੰ ਰਾਸਤੇ ਵਿਚ ਲੁੱਟਿਆ, ਭੀੜ ਸਾਰਾ ਸਮਾਨ ਖੋ ਕੇ ਨੱਠੀ। ਸੁਨੀਲ ਜਾਖੜ ਦੇ ਮੁੜ ਕਾਂਗਰਸ ਦੇ ਵਿਚ ਜਾਣ ਦੀਆਂ ਚਰਚਾਵਾਂ ਵਿਚਾਲੇ ਸੁਨੀਲ ਜਾਖੜ ਦਾ ਆਇਆ ਵੱਡਾ ਬਿਆਨ। ਸ਼੍ਰੋਮਣੀ ਅਕਾਲੀ ਦਲ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ 2027 ਦੇ ਲਈ ਐਲਾਨੇ ਗਏ ਉਮੀਦਵਾਰ ਡਾਕਟਰ ਨਿਸ਼ਾਂਤ ਸਿੰਘ ਨੇ ਛੱਡੀ ਪਾਰਟੀ। ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਾਜਨੀਤਿਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਪਿੰਡ ਹਰੀ ਨੌ ਨੇ ਕੀਤਾ ਬਾਈਕਾਟ। ਹੁਣ ਖਬਰਾਂ ਤਫਸੀਲ ਦੇ ਨਾਲ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਆਮ ਆਦਮੀ ਪਾਰਟੀ ਦੀ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਦਿੱਲੀ ਦੇ ਵਿਚ ਹੋਈ ਹੈ, ਜਿੱਥੇ ਪੰਜਾਬ ਅਤੇ ਹੋਰ ਚੋਣ ਰਾਜਾਂ ਦੇ ਵਿਚ ਪਾਰਟੀ ਦੀ ਰਣਨੀਤੀ ਤੇ ਸੰਗਠਨ ਦੀ ਸਥਿਤੀ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੰਜਾਬ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮਾਨ ਸਰਕਾਰ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਪਾਰਟੀ ਦਾ ਰੁਖ ਸਪਸ਼ਟ ਕੀਤਾ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦੇ ਵਿਚ ਸਾਰੇ ਆਗੂਆਂ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਦੇ ਵਿਚ ਭਰੋਸਾ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਔਰ ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਨੇ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਲੋਕ ਪੱਖੀ ਕੰਮ ਅਤੇ ਪਾਰਦਰਸ਼ੀ ਸ਼ਾਸਨ ਦੇ ਆਧਾਰ ਤੇ ਇਕ ਵਾਰ ਮੁੜ ਤੋਂ ਪੰਜਾਬ ਦੇ ਵਿਚ ਪੂਰਨ ਬਹੁਮਤ ਵਾਲੀ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਲੋਕ ਜਾਣਦੇ ਨੇ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਬਣੇ ਤਾਂ ਪੰਜਾਬ ਨੂੰ ਇਕ ਵਾਰ ਫਿਰ ਨਸ਼ੇਖੋਰੀ ਤੇ ਵਪਾਰੀਆਂ ਦੀ ਲੁੱਟ ਦਾ ਸਾਹਮਣਾ ਕਰਨਾ ਪਏਗਾ। ਸਿਸੋਦੀਆ ਨੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਜਨਤਾ ਦੇ ਟੈਕਸ ਤੇ ਪੈਸਿਆਂ ਨੂੰ ਲੁੱਟਿਆ ਗਿਆ ਔਰ ਸਰਕਾਰੀ ਖਜ਼ਾਨੇ ਨੂੰ ਰਾਜਨੀਤਿਕ ਉਦੇਸ਼ਾਂ ਦੇ ਲਈ ਵਰਤਿਆ ਗਿਆ। ਪੰਜਾਬ ਦਾ ਵਪਾਰਕ ਭਾਈਚਾਰਾ ਅਤੇ ਆਮ ਨਾਗਰਿਕ ਕਦੇ ਵੀ ਉਸ ਭਿਆਨਕ ਯੁੱਗ ਨੂੰ ਵਾਪਸ ਨਹੀਂ ਦੇਖਣਾ ਚਾਹੁੰਦੇ। ਬਿਹਾਰ ਵਿਚ ਹੜ੍ਹ ਪੀੜਤਾਂ ਦੇ ਲਈ ਫਲਾਂ ਦਾ ਲੰਗਰ ਲਗਾਉਣ ਆਏ ਹਰਿਆਣਾ ਦੇ ਇਕ ਸਿੱਖ ਸਮਾਜ ਸੇਵੀ ਨੂੰ ਰਸਤੇ ਦੇ ਵਿਚ ਲੁੱਟਣ ਦਾ ਸਮਾਚਾਰ ਮਿਲਿਆ। ਅਚਾਨਕ ਭੀੜ ਵੱਲੋਂ ਸਾਰੇ ਉਸ ਦੇ ਲਿਆਂਦੇ ਗਏ ਫਲ ਖੋਹ ਲਏ ਔਰ ਉਨ੍ਹਾਂ ਦੀਆਂ ਬੇਟੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਹੈ। ਸਿੱਖ ਸਮਾਜ ਸੇਵਕ ਨੇ ਇਕ ਵੀਡੀਓ ਜਾਰੀ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ। ਪਿਛਲੇ 4 ਦਿਨਾਂ ਤੋਂ ਹਰਿਆਣਾ ਦੇ ਇਕ ਸਿੱਖ ਸਮਾਜ ਸੇਵੀ ਸਹਿਜ ਦੁੱਗਲ ਬਿਹਾਰ ਦੇ ਵੱਖ ਵੱਖ ਹਿੱਸਿਆਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭੋਜਨ, ਦਵਾਈ ਤੇ ਫਲ ਵੰਡ ਰਹੇ ਸਨ। ਮੰਗਲਵਾਰ ਦੁਪਹਿਰ ਨੂੰ ਸਹਿਜ ਆਪਣੀ ਟੀਮ ਹਰ ਮੈਦਾਨ ਫਤਿਹ ਦੇ ਨਾਲ ਪਟਨਾ ਦੇ ਇਕ ਪ੍ਰਭਾਵਿਤ ਪਿੰਡ ਦੇ ਵੱਲ ਸੇਬ, ਅਮਰੂਦ, ਪਪੀਤਾ ਤੇ ਅਨਾਰ ਸਮੇਤ ਹੋਰ ਫਲ ਵੰਡਣ ਜਾ ਰਹੇ ਸਨ ਜਦੋਂ ਰਸਤੇ ਦੇ ਵਿਚ ਉਸ ਦਾ ਸਾਹਮਣਾ ਕੁਝ ਬੱਚਿਆਂ ਨਾਲ ਹੋਇਆ ਤਾਂ ਉਸ ਨੇ ਗੱਡੀ ਰੋਕ ਲਈ ਤੇ ਫਲ ਵੰਡਣੇ ਸ਼ੁਰੂ ਕਰ ਦਿੱਤੇ। ਉਥੇ ਲਗਭਗ 100 ਲੋਕ ਇਕੱਠੇ ਹੋ ਗਏ। ਕੁਝ ਹੀ ਦੇਰ ਦੇ ਵਿਚ ਭੀੜ ਨੇ ਸਾਰੇ ਫਲ ਖੋਹ ਲਏ ਔਰ ਉਨ੍ਹਾਂ ਨੂੰ ਲੈ ਕੇ ਦੌੜ ਗਏ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਪੰਜਾਬ ਬੀਜੇਪੀ ਆਗੂ ਸੁਨੀਲ ਜਾਖੜ ਦੇ ਕਾਂਗਰਸ ਦੇ ਵਿਚ ਮੁੜ ਸ਼ਾਮਲ ਹੋਣ ਦੀਆਂ ਚਰਚਾਵਾਂ ਪਿਛਲੇ 1-2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ। ਹੁਣ ਸੁਨੀਲ ਜਾਖੜ ਵੱਲੋਂ ਖੁਦ ਇਸ ਮਾਮਲੇ ਤੇ ਸਪਸ਼ਟੀਕਰਨ ਦਿੰਦਿਆਂ ਇਨ੍ਹਾਂ ਚਰਚਾਵਾਂ ਨੂੰ ਬੇਬੁਨਿਆਦ ਦੱਸ ਕੇ ਵਿਰਾਮ ਲਗਾ ਦਿੱਤਾ ਹੈ। ਜਾਖੜ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਹ ਗੱਲਾਂ ਪੂਰੀ ਤਰ੍ਹਾਂ ਦੇ ਨਾਲ ਝੂਠੀਆਂ ਤੇ ਸੱਚਾਈ ਤੋਂ ਦੂਰ ਨੇ। ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸਪੋਜ਼ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਨਾਲ ਜੁੜੀਆਂ ਖ਼ਬਰਾਂ ਦੇ ਵਿਚ ਕੋਈ ਸੱਚਾਈ ਨਹੀਂ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਪੋਸਟਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਤੋਂ ਇਹ ਸੰਕੇਤ ਮਿਲ ਰਿਹਾ ਕਿ ਉਹ ਮੁੜ ਕਾਂਗਰਸ ਦੇ ਵਿਚ ਸ਼ਾਮਲ ਹੋਣ ਵਾਲੇ ਨੇ। ਸੁਨੀਲ ਜਾਖੜ ਨੇ ਕਾਂਗਰਸ ਵਿਚ ਵਾਪਸੀ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਜਾਖੜ ਨੇ ਕਿਹਾ ਕਿ ਕਾਂਗਰਸ ਵਿਚ ਮੁੜ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਇਹ ਸਾਰੀਆਂ ਗੱਲਾਂ ਝੂਠੀਆਂ ਤੇ ਬੇਬੁਨਿਆਦ ਨੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਵੀ ਕਾਂਗਰਸ ਵਿਚ ਵਾਪਸੀ ਦੀਆਂ ਚਰਚਾਵਾਂ ਨੂੰ ਨਕਾਰ ਦਿੱਤਾ। ਮਾਨਸਾ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਲੱਗਿਆ। ਬੁਢਲਾਡਾ ਵਿਧਾਨ ਸਭਾ ਹਲਕੇ ਤੋਂ 2027 ਦੇ ਲਈ ਐਲਾਨੇ ਗਏ ਉਮੀਦਵਾਰ ਡਾਕਟਰ ਨਿਸ਼ਾਂਤ ਸਿੰਘ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਪਾਰਟੀ ਨੂੰ ਮੁੜ ਸੋਚਣ ਦੇ ਲਈ ਛੱਡ ਦਿੱਤਾ। ਉਨ੍ਹਾਂ ਦੇ ਅਸਤੀਫੇ ਦੇ ਨਾਲ ਬੁਢਲਾਡਾ ਦੇ ਵਿਚ ਸਿਆਸੀ ਉਥਲ ਪੁਥਲ ਮਚ ਗਈ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਭੇਜ ਦਿੱਤਾ। ਡਾਕਟਰ ਨਿਸ਼ਾਂਤ ਸਿੰਘ ਨੇ ਅਸਤੀਫੇ ਪਿੱਛੇ ਆਪਣੀ ਖਰਾਬ ਸਿਹਤ, ਘਰੇਲੂ ਕਾਰਨਾਂ ਤੇ ਆਰਥਿਕ ਮੁਸ਼ਕਲਾਂ ਦਾ ਹਵਾਲਾ ਦਿੱਤਾ। ਹਰੀਨੌ ਪਿੰਡ ਦੇ ਵਿਚ ਹੋਈ ਇਕ ਵਿਸ਼ੇਸ਼ ਮੀਟਿੰਗ ਦੇ ਦੌਰਾਨ ਪਿੰਡ ਵਾਸੀਆਂ, ਵੱਖ ਵੱਖ ਸਮਾਜਿਕ ਸੰਗਠਨਾਂ ਅਤੇ ਪੰਚਾਇਤ ਪ੍ਰਤੀਨਿਧੀਆਂ ਨੇ ਸਰਬਸੰਮਤੀ ਦੇ ਨਾਲ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਾਜਨੀਤਿਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਸਾਰੀਆਂ ਗਤੀਵਿਧੀਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਵਿਚ ਨਜ਼ਰਬੰਦ ਹੈ। ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਗੁਰਪ੍ਰੀਤ ਸਿੰਘ ਦੇ ਕਤਲ ਦੇ ਨਾਲ ਸਬੰਧਤ ਪੁਲਿਸ ਜਾਂਚ ਅਤੇ ਚਾਰਜਸ਼ੀਟ ਰਿਪੋਰਟਾਂ ਦੇ ਵਿਚ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਮ ਮੁੱਖ ਦੋਸ਼ੀ ਵਜੋਂ ਉਭਰ ਕੇ ਸਾਹਮਣੇ ਆਇਆ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿਚ ਉਹ ਆਪਣੇ ਪਿੰਡ ਦੇ ਵਿਚ ਪਾਰਟੀ ਨੂੰ ਕੋਈ ਰਾਜਨੀਤਿਕ ਸਮਰਥਨ ਜਾਂ ਜਗ੍ਹਾ ਨਹੀਂ ਦੇਣਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਖਬਰਾਂ ਦੇ ਇਸੇ ਸਿਰ ਨੂੰ ਸਪਾਂਸਰ ਕਰ ਰਹੇ ਸਨ ਕੈਲਡਨ ਸਬਜ਼ੀ ਫਾਰਮ। ਜੇ ਤੁਸੀਂ ਤਾਜ਼ੀਆਂ ਫਰੈਸ਼ ਸਬਜ਼ੀਆਂ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਵਾਸਤੇ ਇਹ ਢੁਕਵੀਂ ਜਗ੍ਹਾ ਹੈ। ਲੋਕ ਦੂਰੋਂ ਦੂਰੋਂ ਆਉਂਦੇ ਨੇ, ਖਾਸ ਤੌਰ ਤੇ ਇਨ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਜੋ ਉਨ੍ਹਾਂ ਦੇ ਖੇਤਾਂ ਵਿਚ ਖੁਦ ਉਗਾਈਆਂ ਜਾਂਦੀਆਂ ਨੇ, ਜਿਹਦੇ ਵਿਚ ਸ਼ਲਗਮ, ਬਤਾਊ, ਲੌਕੀ, ਮੂਲੀਆਂ, ਮਿਰਚਾਂ, ਘੀਆ, ਮਟਰ ਅਤੇ ਹੋਰ ਵੰਨ ਸਵੰਨੀਆਂ ਸਬਜ਼ੀਆਂ ਤਾਜ਼ੀਆਂ ਫਰੈਸ਼। ਇਸ ਤੋਂ ਇਲਾਵਾ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਅਤੇ ਹਰ ਸਾਈਜ਼ ਦੇ ਜਿਹੜੇ ਨੇ ਬਰਤਨ ਤੋਂ ਇਲਾਵਾ ਫੋਲਡਿੰਗ ਬੈੱਡ, ਨਵਾਰੀ ਪਲੰਘ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਸਪੈਸ਼ਲ ਤੁਹਾਡੇ ਲਈ ਤਿਆਰ ਕੀਤਾ ਜਾਂਦਾ, ਬਣਾਇਆ ਜਾਂਦਾ ਮੱਕੀ ਦੀ ਰੋਟੀ ਦੇ ਨਾਲ, ਜਾਂ ਤੁਸੀਂ ਘਰੇ ਗੰਦਲਾਂ ਦਾ ਸਾਗ ਲਿਆ ਕੇ ਤਿਆਰ ਕਰਨਾ ਖੁਦ, ਉਹ ਤੁਹਾਡੀ ਖੁਸ਼ੀ ਹੈ। 12050 ਏਅਰਪੋਰਟ ਤੇ ਮੇਫੀਲਡ, ਨੰਬਰ 905-8840-9000 ਅਗਰ ਤੁਸੀਂ ਖੇਤਾਂ ਵਿਚ ਕੰਮ ਕਰਨਾ ਚਾਹੁੰਦੇ ਹੋ ਤਾਂ ਅਜੈਬ ਸਿੰਘ ਸਹੋਤਾ ਬਰੈਮਟਨ, ਮਾਲਟਨ ਅਤੇ ਮਿਲਟਨ, ਕੈਲੇਡਨ, ਮਿਸੀ ਸਾਗਾ ਦੇ ਵਿਚ ਘਰੋਂ ਪਿਕ ਕਰਦੇ ਨੇ, ਤੁਹਾਨੂੰ ਘਰੇ ਵਾਪਸ ਡਰਾਪ ਕੀਤਾ ਜਾਂਦਾ ਤੇ ਵਾਪਸੀ ਤੇ ਤੁਹਾਡੇ ਪਾਕਟ ਦੇ ਵਿਚ ਪੈਸੇ ਹੁੰਦੇ ਨੇ ਜੀ, ਤੁਹਾਡੀ ਮਿਹਨਤ ਦੇ। ਅਜੈਬ ਸਿੰਘ ਸਹੋਤਾ ਸਾਹਿਬ ਨੂੰ ਕਾਲ ਕਰ ਲਓ 416-500-4182-416-5618882। ਸਮੋਸਾ ਸਵੀਟਸ ਐਂਡ ਫੈਕਟਰੀ ਵੱਲੋਂ ਸਪਾਂਸਰ ਕੀਤੇ ਜਾ ਰਹੇ ਇਸ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਵਾਗਤ ਹੈ ਜੀ। 10970 ਏਅਰਪੋਰਟ ਰੋਡ, 10615 ਬਰਾਮੀ ਰੋਡ, 1850 ਆਲਬੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾਜ਼, ਨਮਕੀਨ, ਤਾਜ਼ੀਆਂ, ਤੁਸੀਂ ਸ਼ੁੱਧ ਖਾਲਸ ਖੋਏ ਦੀਆਂ ਬਣੀਆਂ ਮਿਠਿਆਈਆਂ ਲੈਣੀਆਂ ਨੇ, ਭਾਜੀ ਲੈਣੀ ਹੈ ਤਾਂ ਕਾਲ ਕਰ ਸਕਦੇ ਹੋ 416-213-1165। ਇਨਫਿਨਿਟੀ ਟੈਂਟ ਐਂਡ ਡਿਕੋਰ ਲਿਮਿਟਡ, ਟੈਂਟ, ਟੇਬਲ, ਚੇਅਰ, ਐਲਈ ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਇਨਫਿਨਿਟੀ ਘਰ ਦੇ ਫਰੰਟ ਜਾਂ ਬੈਕਯਾਰਡ ਨੂੰ ਤੁਸੀਂ ਬੈਂਕਟ ਹਾਲ ਵਰਗਾ ਦੇਖਣਾ ਚਾਹੁੰਦੇ ਹੋ ਤਾਂ ਇਨਫਿਨਿਟੀ ਟੈਂਟ ਐਂਡ ਡਿਕੋਰ ਦੇ ਦਿਲਪ੍ਰੀਤ ਬਾਲ 647-0079-6477-08-0079 ਤੇ ਕਾਲ ਕਰੋ। ਐਨਆਰਆਈ ਮੈਰਿਜ ਬਿਊਰੋ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤੇ, ਹਰ ਸ਼ਹਿਰ ਦੇ ਵਿਚ, ਹਰ ਸੂਬੇ ਦੇ ਵਿਚ, ਹਰ ਗਲੀ, ਹਰ ਮੁਹੱਲੇ ਦੇ ਵਿਚ ਵਰਲਡ ਵਾਈਡ, ਐਨਆਰਆਈ ਮੈਰਿਜ ਬਿਊਰੋ 647-8886-6000 ਤੇ ਕਾਲ ਕਰੋ। ਐਚ ਕੇ ਮੂਵਰਸ ਐਂਡ ਸਟੋਰੇਜ, ਬਿਲਕੁਲ ਪ੍ਰੋਫੈਸ਼ਨਲ ਸਰਵਿਸ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਕਿਸੇ ਤਰ੍ਹਾਂ ਦੀ ਲੌਂਗ ਡਿਸਟੈਂਸ ਤੇ ਮੂਵਿੰਗ ਦੇ ਮਾਸਟਰ ਹਨ। ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ। ਜੇਕਰ ਤੁਸੀਂ ਕਾਲ ਕਰਨਾ ਚਾਹੋ ਐਚ ਕੇ ਮੂਵਰਸ ਨੂੰ ਤਾਂ ਆਲ ਓਵਰ ਕੈਨੇਡਾ ਦੇ ਵਿਚ 140 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਬਰੈਂਪਟਨ ਦੇ ਵਿਚ ਉਨ੍ਹਾਂ ਦਾ ਆਫਿਸ ਹੈ। 416-524-6704। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜੁਲਰ, ਕੰਗਣ, ਕੜੇ, ਝੁਮਕੇ, ਬਾਲੀਆਂ, ਜੜਾਊਸਟ, ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਜਦੋਂ ਵੀ ਤੁਸੀਂ ਲੈਣੀਆਂ ਹੋਣ। ਅਸ਼ੋਕ ਜੁਲਰ 7198 ਏਅਰਪੋਰਟ ਰੋਡ ਨੰਬਰ 905-6742-4290 ਤੁਹਾਡੇ ਸ਼ਹਿਰ ਦੇ ਵਿਚ ਅਨਾਜ ਮਾਰਟ ਖੁੱਲਣ ਜਾ ਰਿਹਾ ਹੈ ਲੱਗੀ ਹੋਈ ਸੇਲ ਭਾਰੀ ਡਿਸਕਾਊਂਟ ਦੇ ਉੱਤੇ $100 ਦੀ ਸ਼ਾਪਿੰਗ ਦੇ ਨਾਲ ਤੁਸੀਂ ਲੱਕੀ ਡਰਾਅ ਦੇ ਵਿਚ ਆਪਣਾ ਨਾਂ ਸ਼ਾਮਲ ਕਰੋ ਤੇ ਜਿੱਤੋ ਬਈ ਰਾਇਲ ਇਨਫੀਲਡ ਮੋਟਰਸਾਈਕਲ ਐਲ ਈ ਡੀ ਟੀਵੀ ਅਤੇ ਏਅਰ ਫਰਾਈ ਇਸ ਤੋਂ ਇਲਾਵਾ ਬਹੁਤ ਸਾਰੇ ਇਨਾਮ ਕੱਢੇ ਜਾਣਗੇ 6141 ਮੇਫੀਲਡ ਰੋਡ ਜੂਨ 42 ਨੰਬਰ ਟੂ ਕਾਲ 905-928-8557-905-928-8585 ਤੇ ਕਾਲ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਹਿੱਸਾ ਸਪਾਂਸਰ ਕੀਤਾ ਜਾਂਦਾ ਹੈ ਜੀ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਵੱਲੋਂ ਟ੍ਰੈਫਿਕ ਦੀ ਉਲੰਘਣਾ ਅਕਸਰ ਹੋ ਜਾਂਦੀ ਹੈ ਜੇਕਰ ਤੁਹਾਡੇ ਕੋਲੋਂ ਵੀ ਹੋ ਗਈ ਹੈ ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇੰਸ਼ੋਰੈਂਸ ਲਿਕੁਅਰ ਲਾਇਸੈਂਸ ਐਕਟ ਐਮ ਟੀ ਓਫੈਂਸ ਸੀਵੀਅਰ ਫੈਂਸ ਬਿਲਡਿੰਗ ਕੋਡ ਮੈਟਰ ਸਪੀਡਿੰਗ ਫੇਲ ਟੂ ਰਿਮੇਨ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ 79 ਹਰੋਂਟੇਰੀਓ ਸਟਰੀਟ ਯੂਨਿਟ 43 ਬਰੈਂਪਟਨ ਨੰਬਰ ਟੂ ਕਾਲ 416-716-3464-716-3464 ਤੇ ਕਾਲ ਕੀਤੀ ਜਾ ਸਕਦੀ ਹੈ ਸ਼ਾਹ ਟਰਾਂਸਪੋਰਟ ਇਕ ਅਜਿਹਾ ਅਦਾਰਾ ਹੈ ਜਿੱਥੇ ਓਨਰ ਓਪਰੇਟਰ ਟੀਮ ਕੰਪਨੀ ਡਰਾਈਵਰ ਟੀਮ ਕੰਪਨੀ ਡਰਾਈਵਰ ਸੋਲੋ ਪੱਕੇ ਰਨ ਨੇ ਲੈਰੇਡੋ ਟੈਕਸਿਸ ਦੇ ਸਟੱਡੀ ਮਾਈਲਸ ਰਿਲਾਇਬਲ ਵਰਕ ਪੇਮੈਂਟ ਆਨ ਟਾਈਮ ਵਧੇਰੇ ਜਾਣਕਾਰੀ ਲਈ ਕਾਲ ਕਰੋ ਸੰਦੀਪ 416-903-8390-416-903-8390 ਅਗਰ ਤੁਹਾਡਾ ਕੋਈ ਵਪਾਰ ਹੈ ਤੁਸੀਂ ਪ੍ਰੋਗਰਾਮ ਰੰਗਲਾ ਪੰਜਾਬ ਦੇ ਰਾਹੀਂ ਚਾਵਲਾ ਨਿਊਜ਼ ਨੈਟਵਰਕ ਦੇ ਰਾਹੀਂ ਇਸ ਦੀ ਐਡਵਰਟਾਈਜ਼ਮੈਂਟ ਕਰਾਉਣਾ ਚਾਹੋ ਸਾਨੂੰ ਖੁਸ਼ੀ ਹੋਵੇਗੀ ਜਸਟ ਵਨ ਫੋਨ ਕਾਲਸ ਅਵੇ ਹੈ ਜੀ ਸਾਡੀ ਟੀਮ ਨੰਬਰ ਹੈ 416-716-7794 ਖਾਵਿਆ ਹੋਮੋ ਕੇਅਰ ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਥੈਨ ਕੌਸ਼ਲ ਬੁਲੇਵਾਰਡ ਯੂਨਿਟ ਨੰਬਰ 104 ਦੇ ਵਿਚ ਹੈ ਹੋਮਿਓਪੈਥੀ ਦੀ ਦਵਾਈ ਜਿਵੇਂ ਡਾਇਗਨੋਸ ਕਰਕੇ ਤੁਹਾਨੂੰ ਦਿੱਤੀ ਜਾਵੇਗੀ ਲਗਾਤਾਰ ਸੇਵਨ ਕਰਨ ਦੇ ਨਾਲ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਤੁਹਾਡਾ ਖਹਿੜਾ ਛੱਡ ਜਾਵੇਗੀ ਖਾਵਿਆ ਹੋਮੋ ਕੇਅਰ 647-2779 ਤੇ ਟੈਨ ਕੌਸ਼ਲ ਬੁਲੇਵਾਰਡ ਯੂਨਿਟ ਨੰਬਰ 104 ਦੇ ਵਿਚ ਗੋਲਡ ਮੈਡਲਿਸਟ ਮੀਤਾ ਓਜਾ ਜੀ ਨੂੰ ਮਿਲ ਸਕਦੇ ਹੋ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਹਾਡਾ ਆਪਣਾ ਹੈ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਜੇਕਰ ਐਡਵਰਟਾਈਜ਼ਮੈਂਟ ਕਰਨੀ ਹੈ ਮੈਨੂੰ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ ਮਨ ਫੋਨ ਕਾਲ ਦਵੇ ਹਾਂ ਜੀ ਅਸੀਂ ਨੰਬਰ ਟੂ ਕਾਲ 1997 ਤੋਂ ਚੱਲਦੀ ਆ ਰਹੀ ਇਸ ਪ੍ਰੋਗਰਾਮ ਦੇ ਵਿਚ 416-716-7794 ਟਾਪ ਚਾਈਸ ਇਲੈਕਟ੍ਰੋਨਿਕਸ ਘਰ ਦੇ ਵਿਚ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਜ ਹਾਈ ਐਂਡ ਦੇ ਅਪਲਾਈਸਿਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ 16 ਇੰਟਮਲ ਡਰਾਈਵ ਬਰੈਂਪਟਨ 5461 ਹਾਈਵੇ 6 ਨਾਰਥ ਗੋਲਫ ਟਾਪ ਚੋਇਸ ਤੇ ਤੁਸੀਂ ਕਾਲ ਕਰਨੀ ਹੈ ਕੁਆਲਿਟੀ ਦਾ ਹਾਈ ਐਂਡ ਦਾ ਕੁਝ ਹਟ ਕੇ ਵੱਖਰੇ ਜੇ ਅੰਦਾਜ਼ ਦੇ ਵਿਚ ਫਰਨੀਚਰ ਦੀ ਹਰ ਆਈਟਮ ਦੇ ਨਾਲ ਟਾਪ ਚੋਇਸ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ 905-799-0045-905-799-0045 ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਵੱਲੋਂ ਵੀ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾਂਦੈ ਦੰਦ ਲਗਾਉਣ ਸਮੇਂ ਪਟਾਉਣ ਸਮੇਂ ਲਿਸ਼ਕਾਉਣ ਸਮੇਂ ਜਾਂ ਫਿਰ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਬ੍ਰਿਜ ਇੰਪਲਾਂਟ ਰੂਟ ਕਨਾਲ ਟ੍ਰੀਟਮੈਂਟ ਦੀ ਸਰਵਿਸ ਲੈਣੀ ਨਾਰਥ ਅਮਰੀਕਾ ਦਾ ਬਹੁਤ ਵੱਡਾ ਨਾਮ ਹੈ ਹਾਈ ਐਂਡ ਦੀ ਲੈਬ ਹੈ ਔਰ ਵੈਲ ਕੁਆਲੀਫਾਈਡ ਡਾਕਟਰਾਂ ਦੀ ਟੀਮ ਤਾਲੀ ਹਾਜ਼ਰ ਹੁੰਦੀ ਹੈ 4550 ਈਬਨਜ਼ ਰੋਡ ਬਰੈਂਪਟਨ 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਨੰਬਰ ਟੂ ਕਾਲ 905-794-5667 ਤੇ ਕਾਲ ਕਰ ਸਕਦੇ ਹੋ ਸਵੀਟ ਮੈਲ ਜਿੱਥੇ ਬੈਠ ਕੇ ਖਾਣਾ ਖਾਣ ਦੇ ਪੂਰੇ ਪ੍ਰਬੰਧ ਹਨ 6 ਏਰੀ ਰੈਕਸਡਲ ਬੁਲੇਵਾਰਡ ਹਾਈਵੇ 27 ਬਹੁਤ ਹੀ ਸ਼ਾਨਦਾਰ ਜਦੋਂ ਆਊਟ ਸਾਈਡ ਜਾ ਕੇ ਖਾਣਾ ਖਾਣਾ ਹੋਵੇ ਤਾਂ ਜਿਹੜਾ ਡਾਇਨਿੰਗ ਰੂਮ ਹੋਵੇ ਜਿੱਥੇ ਤੁਸੀਂ ਬੈਠਣਾ ਲਾਂਚ ਹੋਵੇ ਸ਼ਾਨਦਾਰ ਹੋਵੇ ਤੇ ਪੈਸੇ ਦਾ ਮੁੱਲ ਮੁੜਾਉਂਦਾ ਉਥੋਂ ਸਵਾਦਿਸ਼ਟ ਖਾਣਾ ਹੋਵੇ ਤਾਂ ਕਿਆ ਬਾਤ ਹੈ ਸੋਹਣੇ ਤੇ ਸੁਹਾਗੇ ਵਾਲੀ ਗੱਲ 680 ਰੈਕਸਡਲ ਬੁਲੇਵਾਰਡ ਹਾਈਵੇ 27 ਤੇ ਜਿੱਥੇ ਅਲਾਕਾਟ ਮੈਨਿਊ ਹੈ ਉਥੇ ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਹੈ ਤੇ ਨਾਲ ਤੁਹਾਡੇ ਮਨ ਪਾਉਂਦੀਆਂ ਸ਼ੁੱਧ ਖਾਲਸ ਖੋਏ ਦੀਆਂ ਇਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਮਿਠਾਈਆਂ ਡਿਸਪਲੇ ਨੇ ਤੁਸੀਂ ਟੇਸਟ ਵੀ ਕਰ ਸਕਦੇ ਹੋ ਪਲੱਸ ਚਾਰ ਲੋਕੇਸ਼ਨ ਤੁਰਦੀਆਂ ਫਿਰਦੀਆਂ ਨੇ ਘਰ ਦੇ ਵਿਚ ਕਿਸੇ ਵੀ ਸਮੇਂ ਜੀ ਟੀ ਏ ਦੇ ਵਿਚ ਫੰਕਸ਼ਨ ਹੈ ਲਾਈਵ ਲੋਕੇਸ਼ਨ ਦੀ ਬੁਕਿੰਗ ਲਈ 416-679-9999 ਤੇ ਯਾਦਗਾਰੀ ਕੋਈ ਫੰਕਸ਼ਨ ਕਰਨਾ ਹੈ ਤਾਂ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਸੌ ਤੋਂ ਲੈ ਕੇ ਹਜ਼ਾਰ ਬੰਦਿਆਂ ਦੀ ਕਿਸੇ ਵੀ ਤਰ੍ਹਾਂ ਦੀ ਪਾਰਟੀ ਦਾ ਪ੍ਰਬੰਧ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਕਰਨ ਲਈ 1133 ਕਰੈਡਸਟਨ ਰੋਡ ਵਾਹੁਣ ਦੇ ਵਿਚ 416-433-9999 ਆਓ ਇਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ 1997 ਤੋਂ ਸਾਡੇ ਯਿਗਰੀ 11 ਦੇ ਵਿਚ ਨਾਮ ਹੈ ਜੀ ਥਿਆੜਾ ਸੁਪਰ ਮਾਰਕੀਟ ਟੇਰਾ ਸੁਪਰ ਮਾਰਕੀਟ 3899 ਟਲੋਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀਸਾਗਾ ਦੇ ਵਿਚ ਨੇ, ਜਿਥੇ ਤੁਸੀਂ ਨੰਬਰ 1 ਗਰੋਸਰੀ ਦੀ ਹਰ ਆਈਟਮ ਲੈ ਸਕਦੇ ਹੋ। ਦੂਸਰੇ ਪਾਸੇ ਜੇਕਰ ਆਪਾਂ ਸੀਜ਼ਨ ਦੇ ਫਲ ਫਰੂਟ ਦੀ ਗੱਲ ਕਰੀਏ, ਕੁਝ ਆਪਣੇ ਖੇਤਾਂ ਦੇ ਵਿਚ ਵੀ ਸਬਜ਼ੀਆਂ ਗਾਉਂਦੇ ਨੇ, ਕੁਝ ਇੰਡੀਆ ਤੋਂ ਸੀਜ਼ਨ ਦੇ ਫਲ ਫਰੂਟ ਜਿਹੜੇ ਨੇ ਉਹ ਆਉਂਦੇ ਨੇ। ਇਸ ਤੋਂ ਇਲਾਵਾ ਮਠਿਆਈਆਂ, ਨਮਕੀਨ ਆਦਿ ਵੀ ਲਿਆ ਜਾ ਸਕਦਾ। ਥਿਆਰਾ ਸੁਪਰ ਮਾਰਕੀਟ ਜਿਹੜੇ ਵੀਰ ਐਰਨ ਮਿਲ ਵਿਡਜ਼ ਚਰਚਲ 401 ਦੀ ਏਰੀ ਚ ਰਹਿੰਦੇ ਨੇ, ਉਨ੍ਹਾਂ ਵਾਸਤੇ 3899 ਟਲੋਨੀ ਸਰਕਲ, ਨੰਬਰ 905-8249-60 ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਪ੍ਰੋਗਰਾਮ ਦੇ ਵਿਚ, ਮੈਂ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਸੀ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਸਾਡੀ ਬਹੁਤ ਵੱਡੀ ਸਪੋਰਟ ਕੀਤੀ ਹੈ, ਮਦਦ ਕੀਤੀ ਹੈ। ਖਾਸ ਤੌਰ ਤੇ ਸਾਡੇ ਵੀਰ ਕੈਪਟਨ ਬਲ ਸਾਹਿਬ ਜੋ ਸਾਡੇ ਨਾਲ ਚਟਾਨ ਵਾਂਗੂ ਖੜੇ ਹੋਏ ਹਨ, ਅਤੇ ਇਸ ਤੋਂ ਇਲਾਵਾ ਕਮਿਊਨਿਟੀ ਦੀਆਂ ਵੈਲ ਨੋਨ ਸ਼ਖਸੀਅਤਾਂ ਨੇ ਆਪਣੀ ਬੈਸਟ ਵਿਸ਼ਿਸ ਵੀ ਭੇਜੀਆਂ, ਪਿਆਰ ਭੇਜਿਆ, ਮੁਹੱਬਤ ਭੇਜਿਆ, ਸਤਿਕਾਰ ਭੇਜਿਆ, ਸਭਨਾਂ ਦਾ ਧੰਨਵਾਦ। ਤੇ ਲਓ ਫਿਰ ਪ੍ਰੋਗਰਾਮ ਹੁਣ ਸ਼ੁਰੂ ਹੋ ਚੁੱਕਾ ਹੈ ਸੀ ਜੇ ਐਮ ਆਰ 1320 AM। ਉਹ ਕਹਿੰਦੇ ਨੇ ਕਿ ਜਿਹੜੇ ਨੇ ਜਦੋਂ ਸੂਰਜ ਉਦੇ ਹੋ ਜਾਂਦਾ ਨਾ, ਤੇ ਉਹਦੇ ਅੱਗੇ ਫਿਰ ਪੱਲੀਆਂ ਪੁੱਲੀਆਂ ਤਾਣ ਲਓ ਜਿੰਨੀਆਂ ਮਰਜ਼ੀ, ਕੋਈ ਫਰਕ ਨਹੀਂ ਪੈਂਦਾ। ਰੋਸ਼ਨੀ ਜਿਹੜੀ ਹੈ ਉਹ ਚਾਨਣਾ ਵਖੇਰਦੀ ਹੀ ਵਖੇਰਦੀ ਹੈ। ਪਿਛਲੇ 70 ਵਰ੍ਹਿਆਂ ਤੋਂ ਕਮਿਊਨਿਟੀ ਦੇ ਅੰਗ ਸੰਗ ਸੀ ਜੇ ਐਮ ਆਰ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: Real news, real impact, showing you real world. CJMR 1320. CJMR 1320. The voice of the city.
1: You're listening to CNN Toronto. Chawla News Network Toronto.
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ। ਕਾਲ 905-4506464।
5: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
6: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ। ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
7: ہر گھر کی ایک ڈیمانڈ ہوتی ہے کہ اسے اور بھی خوبصورت بنانے کے لیے ایک سٹائلش فرنیچر چاہیے۔ جب تلاش ہو ایسے فرنیچر کی تو یہاں آئیے سٹیونز فرنیچر، جہاں آپ کو ملے گا بالکل سالڈ فرنیچر، چاہے بیڈ سیٹ ہو، سوفا سیٹ یا میٹریسز، ایوری تھنگ سنس 1992۔ وزٹ ان سٹور فار مچ مور، 2575 سٹیلز ایونیو ایسٹ برامٹن، 9057900560۔ سٹیونز فرنیچر۔
8: کار دا ایکسٹیریئر ہوے ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-688-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
9: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
10: ਓ ਭਰਾਵਾ, ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
9: ਸੱਚੀ?
10: ਓ ਮੁੱਚੀ,
9: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, A to Z ਸਰਵਿਸ ਕਰਕੇ ਦੇਣਗੇ।
10: ਇਹਨਾਂ ਕੋਲ ਸਾਲਾਂ ਦਾ ਤਜਰਬਾ।
9: ਹੁਣ ਐਡਰੈਸ ਵੀ ਲਿਖਾ।
10: ਲੈ ਲਿਖ ਲਾ, 1 Good Mark Place, Etobicoke, Unit 5।
9: ਕਾਲ 6477-706-9257, 6477-706-9257।

0: ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ। ਮੈਂ ਹਾਂ ਆਪ ਜੀ ਦਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ ਤੇ ਪੇਸ਼ ਕਰਾਂਗੇ ਖਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ। ਉਸ ਤੋਂ ਬਾਅਦ ਸਾਡੇ ਨਾਲ ਸਰਦਾਰ ਗੁਰਨਾਮ ਸਿੰਘ ਜੀ ਇਹ ਕਿੱਦਾਂ ਜੁੜ ਜਾਣਗੇ, ਹਿੰਦੀ ਸਮਾਚਾਰ ਮੈਡਮ ਅੰਜੂ ਸਿੱਕਾ ਜੀ ਆਪਣੇ ਅੰਦਾਜ਼ ਨਾਲ ਪੇਸ਼ ਕਰਨਗੇ। ਤੁਸੀਂ ਅਗਰ ਕੋਈ ਵਪਾਰ ਸਾਂਝਾ ਕਰਨਾ ਚਾਹੁੰਦੇ ਇਸ ਮਾਧਿਅਮ ਦੇ ਰਾਹੀਂ ਉਸਦੀ ਐਡਵਰਟਾਈਜ਼ਮੈਂਟ ਕਰਨਾ ਚਾਹੋ, ਸਾਨੂੰ ਖੁਸ਼ੀ ਹੋਵੇਗੀ। ਸਾਡਾ ਨੰਬਰ ਹੈ 416-7167794। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਨੇਪਾਲ ਵਿਚ ਹੜਾਂ ਦਾ ਇਕ ਵੱਡਾ ਕਾਰਨ ਵਾਤਾਵਰਣੀ ਤਬਦੀਲੀ, ਵਿਗਿਆਨੀਆਂ ਨੇ ਕਿਹੈ। ਅਗਸਤ ਦੇ ਅਖੀਰ ਚ ਨੇਪਾਲ ਅਤੇ ਤਿੱਬਤ ਦੇ ਕੁਝ ਹਿੱਸਿਆਂ ਵਿਚ ਆਏ ਹੜ ਦੀ ਵਜ੍ਹਾ ਬਣੇ ਨੇ ਗਲੇਸ਼ੀਅਰ ਦੇ ਲਗਾਤਾਰ ਟੁੱਟਣ ਚ ਵਾਤਾਵਰਣ ਤਬਦੀਲੀ ਦੀ ਅਹਿਮ ਭੂਮਿਕਾ ਹੋਣ ਦੀ ਸੰਭਾਵਨਾ ਹੈ। ਵਰਲਡ ਵੈਦਰ ਐਂਟੀਵਿਊਸ਼ਨ WWA ਦੇ ਖੋਜ ਆਰਥੀਆਂ ਅਨੁਸਾਰ ਇਸ ਖਿੱਤੇ ਦੇ ਖੇਤੀ ਚ ਤੇਜ਼ੀ ਨਾਲ ਵੱਧਦੇ ਤਾਪਮਾਨ ਕਾਰਨ ਗਲੇਸ਼ੀਅਰ ਪਤਲੇ ਹੋ ਗਏ ਹਨ ਅਤੇ ਹਿਮਾਲਿਆ ਦੀ ਚਟਾਨਾਂ ਦੀ ਡੂੰਘਾਈ ਤੱਕ ਜਮੀ ਬਰਫ਼ ਅਤੇ ਜਮੀ ਹੋਈ ਧਰਤੀ ਮਿੱਟੀ ਪਿਘਲ ਗਈ ਹੈ। ਇੰਪੀਰੀਅਲ ਕਾਲਜ ਲੰਡਨ ਦੀ ਵਾਤਾਵਰਣ ਮਾਹਿਰ ਨੇ ਕਿਹਾ ਹੈ ਕਿ ਇਸ ਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖਾਂ ਕਾਰਨ ਹੋ ਰਹੀ ਵਾਤਾਵਰਣ ਤਬਦੀਲੀ ਨੇ ਇਸ ਆਫ਼ਤ ਦੇ ਹਾਲਾਤ ਬਣਾਉਣ ਦੀ ਭੂਮਿਕਾ ਨਿਭਾਈ ਹੈ, ਜਿਵੇਂ ਕਿ ਜਮੀ ਹੋਈ ਜ਼ਮੀਨ ਦਾ ਪਿਘਲਣਾ, ਗਲੇਸ਼ੀਅਰ ਦੇ ਪਤਲੇ ਪੈਣ ਜਾਂ ਕਮਜ਼ੋਰ ਹੋਣ ਅਤੇ ਬਰਫ਼ ਦੀ ਥਾਂ ਵੱਧ ਮੀਂਹ ਪੈਣਾ। WWA ਦੀ ਵੈਬਸਾਈਟ ਅਨੁਸਾਰ ਉਹ ਅੱਤ ਦੀਆਂ ਮੌਸਮੀ ਘਟਨਾਵਾਂ ਚੋਂ ਆਲਮੀ ਤਪਸ਼ ਦੀ ਭੂਮਿਕਾ ਦਾ ਮੁਲਾਂਕਣ ਕਰਨ ਲਈ ਸਾਥੀ ਖੋਜ ਆਰਥੀਆਂ ਅਤੇ ਵਰਤੇ ਢੰਗਾਂ ਦੀ ਵਰਤੋਂ ਕਰਦੇ ਹਨ। ਅਧਿਐਨ ਅਨੁਸਾਰ ਅਗਸਤ ਚੋਂ ਹਿਮਾਲਿਆ ਖਿੱਤੇ ਚੋਂ ਔਸ ਤਾਪਮਾਨ ਮਾਨੋ ਤਕਰੀਬਨ 5 ਡਿਗਰੀ ਸੈਲਸੀਅਸ ਵਧ ਸੀ, ਜਿਸ ਚੋਂ 1.5 ਡਿਗਰੀ ਸੈਲਸੀਅਸ ਦਾ ਵਾਧਾ ਵਾਤਾਵਰਣ ਤਬਦੀਲੀ ਕਾਰਨ ਹੋਇਆ ਸੀ। ਉਧਰ ਨੇਪਾਲ ਵਿਚ ਹੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1400 ਤੋਂ ਪਾਰ, ਮ੍ਰਿਤਕਾਂ ਦੀ ਪਛਾਣ ਕਰਨਾ ਬਣਿਆ ਵੱਡੀ ਚੁਣੌਤੀ। ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਚੋਂ ਹੋਰ ਲਾਸ਼ਾਂ ਮਿਲਣ ਦੇ ਨਾਲ ਬਚਾਅ ਟੀਮਾਂ 6,000 ਤੋਂ ਵੱਧ ਲਾਪਤਾ ਲੋਕਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਨੇਪਾਲ ਪੁਲਿਸ ਵੱਲੋਂ ਜਾਰੀ ਇਕ ਬੁਲੇਟਿਨ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1404 ਹੋ ਗਈ। ਅਧਿਕਾਰੀ ਨੇ ਇਹ ਵੀ ਦਸਿਆ ਕਿ ਹੁਣ ਤੱਕ 13,700 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ, ਜਦਕਿ ਲਗਭਗ 6,150 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। UPI ਚਾਰਜ ਦਾ ਭਾਰ ਗਾਹਕ ਤੇ ਨਹੀਂ ਪਾ ਸਕਣਗੇ ਦੁਕਾਨਦਾਰ, ਪਰ ਸਰਕਾਰ ਨੇ ਬਣਾ ਲਿਆ ਹੈ ਮਾਸਟਰ ਪਲਾਨ। 15 ਅਕਤੂਬਰ ਤੋਂ 2,000 ਤੋਂ ਵੱਧ ਦੇ UPI ਲੈਣ ਦੇਣ ਤੇ 0.4% ਫੀਸ ਲਗਾਈ ਜਾਵੇਗੀ। ਪਿਛਲੇ ਬੁੱਧਵਾਰ ਵਪਾਰੀਆਂ ਨੇ ਖੁੱਲ੍ਹ ਕੇ ਕਿਹਾ ਕਿ ਉਹ ਇਸ ਬੋਝ ਨੂੰ ਆਪਣੇ ਗਾਹਕਾਂ ਤੇ ਪਾਉਣਗੇ। ਉੱਚ ਪੱਧਰੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਨੂੰ ਰੋਕਣ ਲਈ ਵਪਾਰੀਆਂ ਤੇ ਭੁਗਤਾਨ ਐਗਰੀਗੇਟਾਂ ਵਿਚਕਾਰ ਇਕ ਸਮਝੌਤੇ ਤੇ ਪਹੁੰਚਣ ਲਈ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਪਰ ਸਰਕਾਰ ਇਸ ਮਾਮਲੇ ਸਬੰਧੀ ਵਪਾਰੀਆਂ ਅਤੇ ਭੁਗਤਾਨ ਐਗਰੀਗੇਟਰਾਂ ਦੋਵਾਂ ਦੇ ਸੰਪਰਕ ਵਿਚ ਹੈ। 15 ਅਕਤੂਬਰ ਤੋਂ ਬਾਅਦ ਸਾਰੇ UPI ਭੁਗਤਾਨਾਂ ਦੀ ਰੋਜ਼ਾਨਾ ਆਧਾਰ ਤੇ ਨਿਗਰਾਨੀ ਕੀਤੀ ਜਾਵੇਗੀ ਅਤੇ UPI ਲੈਣ ਦੇਣ ਤੇ ਖਰਚਿਆਂ ਤੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵੀ ਕੀਤੀ ਜਾਵੇਗੀ। ਉਧਰ ਜਨਮ ਮੌਤ ਰਜਿਸਟ੍ਰੇਸ਼ਨ ਕਰਾਉਣ ਚੋਂ ਹੋਏਗੀ ਦੇਰੀ ਤਾਂ ਵਧੇਗੀ ਮੁਸ਼ਕਲ। 1 ਅਕਤੂਬਰ ਤੋਂ ਲਾਗੂ ਹੋਣ ਜਾ ਰਹੇ ਨੇ ਨਵੇਂ ਨਿਯਮ। ਭਾਰਤੀ ਕੇਂਦਰ ਸਰਕਾਰ ਨੇ ਭਾਰਤ ਵਿਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਭਰੋਸੇਮੰਦ ਅਤੇ ਸਮਾਬੰਧ ਬਣਾਉਣ ਲਈ ਇਕ ਵੱਡਾ ਕਾਨੂੰਨੀ ਬਦਲਾਅ ਪੇਸ਼ ਕੀਤਾ। ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ 2026 ਦੇ ਸਾਰੇ ਸਖ਼ਤ ਉਪਬੰਧ 1 ਅਕਤੂਬਰ 2026 ਤੋਂ ਭਾਰਤ ਭਰ ਵਿਚ ਲਾਗੂ ਹੋਣਗੇ। ਇਸ ਸਮਿਤੀ ਦਾ ਐਲਾਨ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਕੀਤਾ ਇਕ ਅਧਿਕਾਰਤ ਗਜਟ ਨੋਟੀਫਿਕੇਸ਼ਨ ਵਿਚ ਹੈ। ਇਹ ਬਿੱਲ ਜਿਸ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਪਾਸ ਕੀਤਾ ਹੈ ਅਤੇ ਪਿਛਲੇ ਮਹੀਨੇ ਭਾਰਤ ਦੇ ਰਾਸ਼ਟਰਪਤੀ ਦੀ ਮਨਜੂਰੀ ਪ੍ਰਾਪਤ ਕੀਤੀ ਕਾਨੂੰਨ ਬਣ ਗਿਆ। ਇਸ ਨਵੇਂ ਕਾਨੂੰਨ ਦਾ ਮੁੱਖ ਉਦੇਸ਼ ਜਨਮ ਅਤੇ ਮੌਤ ਦੀ ਸਮੇਂ ਸਿਰ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨਾ ਅਤੇ ਧੋਖਾਧੜੀ ਜਾਂ ਦੇਰੀ ਨਾਲ ਹੋਣ ਵਾਲੀਆਂ ਰਜਿਸਟ੍ਰੇਸ਼ਨ ਨੂੰ ਰੋਕਣਾ ਹੈ। 1 ਅਕਤੂਬਰ 2026 ਤੋਂ ਲਾਗੂ ਹੋਣ ਵਾਲੇ ਇਸ ਨਵੇਂ ਕਾਨੂੰਨ ਤੋਂ ਬਾਅਦ ਭਾਰਤ ਵਿਚ ਆਮ ਲੋਕਾਂ ਲਈ ਨਾ ਸਿਰਫ਼ ਸਮੇਂ ਸਿਰ ਜਨਮ ਅਤੇ ਮੌਤ ਦਰ ਦਰਜ ਕਰਨਾ ਲਾਜ਼ਮੀ ਹੋਵੇਗਾ, ਸਗੋਂ ਦੇਰੀ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਅਦਾਲਤੀ ਪ੍ਰਕਿਰਿਆ ਦੇ ਵਿਚੋਂ ਵੀ ਲੰਘਣਾ ਪਵੇਗਾ। ਉਧਰ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਬੇਅੰਤ ਸਿੰਘ ਕਤਲ ਕੇਸ ਵਿਚ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਵਾਲੀ ਪਟੀਸ਼ਨ ਦਾ ਸਖ਼ਤ ਵਿਰੋਧ ਕੀਤਾ। ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ MS ਸੁੰਦਰੇਸ਼ ਦੀ ਅਗਵਾਈ ਵਾਲੇ ਬੈਂਚ ਨੇ ਦਸਿਆ ਕਿ ਇਹ ਅਜਿਹਾ ਮਾਮਲਾ ਹੈ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦਾ ਦੋਸ਼ੀ ਵਿਅਕਤੀ ਪੰਜਾਬ ਦੀ ਜੇਲ੍ਹ ਵਿਚ ਵਾਪਸ ਜਾਣਾ ਚਾਹੁੰਦਾ ਹੈ। ਇਹ ਦਸਦੇ ਹੋਏ ਕਿ ਉਹ ਪਹਿਲਾਂ ਵੀ ਜੇਲ੍ਹ ਵਿਚੋਂ ਫਰਾਰ ਹੋ ਚੁੱਕਾ ਸੀ, ਮਹਿਤਾ ਨੇ ਕਿਹਾ ਹੈ ਕਿ NCT ਭਾਵ ਦਿੱਲੀ ਸਰਕਾਰ ਦੋਸ਼ੀ ਨੂੰ ਦੁਬਾਰਾ ਸੂਬੇ ਭਾਵ ਪੰਜਾਬ ਵਿਚ ਭੇਜਣ ਦੇ ਖਿਲਾਫ਼ ਹੈ। ਉਨ੍ਹਾਂ ਬੈਂਚ ਨੂੰ ਦਸਿਆ ਕਿ NCT ਸਰਕਾਰ ਇਹ ਤਰਜੀਹ ਦੇਵੇਗੀ ਕਿ ਹਵਾਰਾ ਤਿਹਾੜ ਜੇਲ੍ਹ ਵਿਚ ਹੀ ਬੰਦ ਰਹੇ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ED ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਪੁਲਿਸ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਕਥਿਤ ਸਾਥੀ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਤੋਂ ਪੁੱਛਗਿੱਛ ਕਰੇਗੀ। ਕ੍ਰਿਸ਼ਨੂ ਸ਼ਾਰਦਾ ਇਸ ਸਮੇਂ ਮਾਡਲ ਜੇਲ੍ਹ ਦੇ ਚੰਡੀਗੜ੍ਹ ਵਿਚ ਨਿਆਇਕ ਹਿਰਾਸਤ ਵਿਚ ਹੈ। ਕਾਬਲੇ ਗੌਰ ਹੈ ਕਿ ਕ੍ਰਿਸ਼ਨੂ ਸ਼ਾਰਦਾ ਨੂੰ 16 ਅਕਤੂਬਰ 2025 ਨੂੰ ਸ਼ਿਕਾਇਤਕਰਤਾ ਤੋਂ ਲਈ ਗਈ ਰਿਸ਼ਵਤ ਵਜੋਂ 5 ਲੱਖ ਰੁਪਏ ਲੈਂਦੇ ਸਮੇਂ ਭੁੱਲਰ ਦੇ ਨਾਲ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕੇਸ ਵਿਚ FIR ਆਕਾਸ਼ ਬੱਤਾ ਨਾਮ ਦੇ ਵਿਅਕਤੀ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਸੀ। ਪਾਕਿਸਤਾਨ ਵੱਲੋਂ ਭਾਰਤ ਚੋਂ ਹਾਕੀ ਖੇਡਣ ਤੋਂ ਨਾ ਏਸ਼ੀਆਈ ਫੈਡਰੇਸ਼ਨ ਦੇ ਮੀਤ ਪ੍ਰਧਾਨ ਨੇ ਮੈਚ ਕਿਸੇ ਹੋਰ ਥਾਂ ਤੇ ਕਰਾਉਣ ਦੀ ਪਾਕਿਸਤਾਨ ਦੀ ਮੰਗ ਨਕਾਰ ਦਿੱਤੀ ਹੈ। ਭਾਰਤ ਪਾਕਿਸਤਾਨ ਵਿਚਾਲੇ ਮੌਜੂਦਾ ਸੰਵੇਦਨਸ਼ੀਲ ਹਾਲਾਤ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਨੇ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਲਈ ਭਾਰਤ ਆਉਣ ਤੋਂ ਇਨਕਾਰ ਕੀਤਾ ਹੈ। ਏਸ਼ੀਆਈ ਹਾਕੀ ਫੈਡਰੇਸ਼ਨ ਤੋਂ ਟੂਰਨਾਮੈਂਟ ਕਿਸੇ ਹੋਰ ਦੇਸ਼ ਕਰਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਾਕੀ ਇੰਡੀਆ ਦੇ ਸਕੱਤਰ ਜਨਰਲ ਅਤੇ AHF ਦੇ ਮੀਤ ਪ੍ਰਧਾਨ ਭੋਲਾ ਨਾਥ ਸਿੰਘ ਨੇ ਇਹ ਮੰਗ ਸਿਰੇ ਤੋਂ ਰੱਦ ਕਰ ਦਿੱਤੀ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਮੋਹਾਲੀ ਅਤੇ ਜਲੰਧਰ ਜ਼ਿਲ੍ਹੇ ਵਿਚ ਖੇਡਿਆ ਜਾਣਾ ਹੈ। ਜੇ ਪਾਕਿਸਤਾਨ ਨਹੀਂ ਆਉਂਦਾ ਤਾਂ ਉਸ ਦੀ ਥਾਂ ਤੇ ਬੰਗਲਾਦੇਸ਼ ਜਾਂ ਓਮਾਨ ਦੀ ਟੀਮ ਨੂੰ ਖਿਡਾਇਆ ਜਾਵੇਗਾ। ਇੱਥੇ ਖਬਰਾਂ ਨੂੰ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਵਿਚ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਔਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਗੱਲਬਾਤ ਹੋਵੇਗੀ। ਪ੍ਰੋਗਰਾਮ ਦੇ ਵਿਚ ਤੁਸੀਂ ਕੋਈ ਗੱਲ ਕਰਨੀ ਹੈ, ਨੰਬਰ ਹੈ 416-716-7794। ਆਨ ਏਅਰ ਜਾ ਕੇ ਗੱਲ ਕਰਨ ਲਈ ਨੰਬਰ ਹੈ 905-813-1320। ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਸ ਚੈਨਲ ਨੂੰ ਤੁਸੀਂ ਸੁਣਦੇ ਹੋ। ਇਹ ਟੈਸਟਿੰਗ ਪੀਰੀਅਡ ਹੈ 13-20 AM ਦਾ ਔਰ ਦੂਸਰਾ ਫੇਸ ਹੈ ਪਿਛਲੇ 70 ਸਾਲ ਤੋਂ ਚੱਲਦੇ ਆ ਰਹੇ ਇਸ ਰੇਡੀਓ ਪ੍ਰੋਗਰਾਮ ਦਾ। ਕਹਿੰਦੇ ਨੇ ਕਿ ਜਿਸ ਬੇਰੀ ਦੇ ਬੇਰ ਮਿੱਠੇ ਹੁੰਦੇ ਨੇ ਵੱਟੇ ਉਸ ਨੂੰ ਵੱਜਦੇ ਨੇ। ਸੋ ਨਿੱਕੇ ਨਿੱਕੇ ਕੰਕਰ ਜਿਹੜੇ ਨੇ ਉਹ ਸਾਡੇ ਤੇ ਵੱਜ ਰਹੇ ਨੇ, ਪਰ ਜਿਸ ਦਾ ਸਾਹਿਬ ਡਾਡਾ ਹੋਵੇ ਤੇ ਉਸ ਨੂੰ ਮਾਰ ਸਕੇ ਨਾ ਕੋਈ। ਸਾਨੂੰ ਉਸ ਵੇਲੇ ਤੇ ਉੱਪਰ ਵਾਲੇ ਤੇ ਪੂਰਾ ਵਿਸ਼ਵਾਸ ਹੈ। ਆਪਣੀ ਹੱਕ ਦੀ ਖਾਤਰ ਤੁਰੇ ਹੋਏ ਹਾਂ, ਹੱਕ ਆਪਣਾ ਮਿਲਿਆ। ਬਾਬੇ ਦੇ ਕੋਲੋਂ ਅਰਦਾਸ ਬੇਨਤੀ ਕੀਤੀ ਹੈ। ਸੋ CJMR 13-20 AM ਦੀ ਟੀਮ ਮਾਈਕਲ ਕੇਨ, ਮੈਟ ਕੇਨ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਜਿੱਥੇ ਧੰਨਵਾਦ ਦੀਆਂ, ਉਥੇ ਸਾਡੇ ਵੀਰ ਕੈਪਟਨ ਬਲ ਜਿਨ੍ਹਾਂ ਨੇ ਠਾਵਰ ਦੇ ਵੇਲੇ ਸਾਡੇ ਨਾਲ ਐਨ ਚਟਾਨ ਵਾਂਗੂ ਖੜੇ ਹੋਏ ਨੇ ਔਰ ਨਾਲ ਦੀ ਨਾਲ ਭਾਈਚਾਰੇ ਦੇ ਵਿਚ ਬਹੁਤ ਸਾਰੀਆਂ ਸ਼ਖਸੀਅਤਾਂ। ਮੈਂ ਦਸਿਆ ਸੀ ਸਵੇਰੇ ਕਿ ਫਾਈਨੈਂਸ਼ੀਅਲ ਇਸ ਜਦੋਂ ਕੰਮ ਕਰਦੇ ਆ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਨੇ, ਪਰ ਸਤਿਗੁਰ ਦੀ ਕਿਰਪਾ, ਤੁਹਾਡਾ ਪਿਆਰ ਮੁਹੱਬਤ ਸਤਿਕਾਰ ਮਿਲਿਆ, ਸਾਨੂੰ ਬਹੁਤ ਅੱਛਾ ਸਾਨੂੰ ਸਾਥ ਮਿਲ ਰਿਹਾ। ਮੈਂ ਆਪਣੇ ਵੀਰ ਸਰਦਾਰ ਸੰਸਾਰ ਸਿੰਘ ਰਾਏ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ। ਉਹ ਬਿਜ਼ਨਸਮੈਨ ਨਹੀਂ ਹੈ, ਸਾਡੇ ਵੈਲਵਿਸ਼ਰ ਨੇ, ਰੇਡੀਓ ਸੁਣਦੇ ਨੇ, ਉਹ ਰੇਡੀਓ ਰਾਹੀਂ ਉਨ੍ਹਾਂ ਨੇ ਮੇਰੀ ਸਾਂਝ ਪਈ। ਉਨ੍ਹਾਂ ਦਾ ਫੋਨ ਆਇਆ ਸਪੈਸ਼ਲ ਕਿ ਭਾਵੇਂ ਮੇਰੀ ਸਿਹਤ ਠੀਕ ਨਹੀਂ ਹੈ, ਮੈਂ ਕਿਸੇ ਕਾਰਨ ਕਰਕੇ ਢਿੱਲਾਂ, ਪਰ ਮੈਨੂੰ ਪਤਾ ਕਿ ਇਹੋ ਜਿਹੇ ਕੰਮਾਂ ਦੇ ਮੌਕੇ ਬਹੁਤ ਫਾਈਨੈਂਸ਼ੀਅਲ ਲੋੜਾਂ ਹੁੰਦੀਆਂ ਨੇ। ਉਨ੍ਹਾਂ ਨੇ ਇੱਕ ਅਮਾਊਂਟ ਜੋ ਬਹੁਤ ਵੱਡੀ ਅਮਾਊਂਟ ਸੀ ਉਨ੍ਹਾਂ ਨੇ ਮੈਨੂੰ ਆਫਰ ਕੀਤੀ ਕਿ ਆ ਕੇ ਚੈੱਕ ਤੂੰ ਐਨੀ ਟਾਈਮ ਮੇਰੇ ਘਰੋਂ ਲੈ ਕੇ ਜਾ ਸਕਦਾ, ਮੇਰੇ ਵੱਲੋਂ ਇਹ ਯੋਗਦਾਨ ਹੈ। ਮੈਂ ਔਨ ਏਅਰ ਕਹਿਣਾ ਨਹੀਂ ਸੀ ਚਾਹੁੰਦਾ। ਸਰਦਾਰ ਸੰਸਾਰ ਸਿੰਘ ਰਾਏ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਇੱਕ ਲਿਸਨਰ ਨੇ, ਸਾਡੇ ਭੈਣ ਜੀ ਨੇ, ਉਨ੍ਹਾਂ ਦਾ ਕੋਈ ਬਿਜ਼ਨਸ ਹੈ ਵੱਖਰਾ ਹੋਊਗਾ, ਸਾਡੇ ਨਾਲ ਤਾਂ ਕਦੀ ਨਹੀਂ ਬਿਜ਼ਨਸ, ਵੈਸੇ ਲੋੜ ਨਹੀਂ ਪੈਂਦੀ। ਕਈ ਬਿਜ਼ਨਸ ਇਹੋ ਜਿਹੇ ਵੀ ਹੁੰਦੇ ਨੇ ਐਡਵਰਟਾਈਜਮੈਂਟ ਦੀ, ਕਹਿੰਦੇ ਵੀਰੇ ਅਸੀਂ ਜਿੰਨੇ ਜੋਗੇ ਹਾਂ ਤੁਹਾਡੇ ਨਾਲ ਹਾਂ। ਤੇ ਉਸ ਭੈਣ ਨਾਲ ਮੇਰੀ ਕਈ ਵਾਰੀ ਔਨ ਏਅਰ ਆਰਗੂਮੈਂਟ ਵੀ ਹੋਈ ਹੈ, ਵਿਸ਼ਿਆਂ ਦੇ ਉੱਤੇ ਹੁੰਦੀ, ਚਲੋ ਚੱਲਦੀ ਰਹਿੰਦੀ ਹੈ ਗੱਲਬਾਤ। ਉਸ ਭੈਣ ਦਾ ਵੀ ਧੰਨਵਾਦ, ਬਹੁਤ ਸਾਰੇ ਵਪਾਰੀ ਸੱਜਣਾਂ ਦਾ ਸਾਥ, ਬਹੁਤ ਸਾਰਾ ਸਾਡੇ ਦਰਸ਼ਕ ਸਰੋਤਿਆਂ ਦਾ ਸਾਥ ਸਾਨੂੰ ਇੱਥੋਂ ਤੱਕ ਲੈ ਕੇ ਆਇਆ ਹੈ ਔਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਾਨੂੰ ਹਮੇਸ਼ਾ ਕਿਤੇ ਥਿੜਕਣ ਨਹੀਂ ਦਿੱਤਾ ਔਰ ਇਹੋ ਜਿਹਾ ਪੈਸਾ ਨਾ ਮੈਂ ਕਦੀ ਲਿਆ। ਹਾਂ, ਕਿਸੇ ਕੋਲ ਉਧਾਰ ਫੜਨਾ ਪਵੇ ਬਿਜ਼ਨਸ ਦੇ ਤੌਰ ਤੇ, ਉਹ ਵੱਧ ਘੱਟ ਹੋ ਜਾਂਦਾ, ਪਰ ਇਹੋ ਜਿਹਾ ਪੈਸਾ ਨਾ ਲਿਆ ਨਾ ਲੈਣਾ। ਨਾ ਰੇਡੀਓਥਾਨ ਕੀਤਾ, ਨਾ ਫੰਡਰੇਜ਼ ਕੀਤਾ, ਨਾ ਮੰਦਰ ਕੋਲ ਲਿਆ, ਨਾ ਮਸਜਿਦ ਕੋਲ ਲਿਆ, ਨਾ ਗੁਰਦੁਆਰਾ ਸਾਹਿਬ ਕੋਲ ਲਿਆ, ਨਾ ਖੇਡ ਕਲੱਬਾਂ ਕੋਲ ਲਿਆ, ਨਾ ਹੀ ਪਖੰਡੀ ਬਾਬਿਆਂ ਦੀਆਂ ਕਦੇ ਐਡਾਂ ਕਰਕੇ ਉਹ ਖੂਨ ਪੀਣੀਆਂ ਜੋਕਾਂ ਜਿਹੜੀਆਂ ਨੇ ਉਹਨਾਂ ਤੁਹਾਡਾ ਖੂਨ ਪੀਣਾ ਸੀ, ਉਹਦੇ ਵਿੱਚੋਂ ਸਾਨੂੰ ਕੁਝ ਦੇਣਾ ਸੀ। ਖੈਰ, ਮੈਂ ਸਮਝਦਾ ਕਿ ਇਹੋ ਜਿਹਾ ਕੰਮ ਨਹੀਂ ਕੀਤਾ ਤੇ ਸਤਿਗੁਰ ਨੇ ਸਾਨੂੰ ਇਸ ਚੈਨਲ ਦੀ ਚਾਬੀ ਫੜਾ ਦਿੱਤੀ ਹੈ। ਇਹ ਖੋਹਣ ਦੇ ਯਤਨ ਕੀਤੇ ਜਾ ਰਹੇ ਨੇ ਪਰ ਇਹ ਚਾਬੀ ਹੁਣ ਇਨ੍ਹਾਂ ਹੱਥਾਂ ਦੇ ਵਿਚ ਆ ਗਈ ਹੈ ਜਿਹੜੀਆਂ ਕਿ ਮਜ਼ਬੂਤ ਬਾਹਾਂ ਜਿਹੜੀਆਂ ਤੁਸੀਂ ਸਾਡੀਆਂ ਬਣਾਈਆਂ ਨੇ। ਜਿੱਦਣ ਕਿਤੇ ਸਾਨੂੰ ਕੋਈ ਮੁਸ਼ਕਲ ਆਈ ਅਸੀਂ ਜ਼ਰੂਰ ਧਾਰਨਾ ਸਾਂਝੀ ਕਰਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਨਿੱਕੇ ਨਿੱਕੇ ਜਿਹੜੇ ਕੰਕਰ ਨੇ ਉਹ ਕਿ ਬੇਰੀ ਨੂੰ ਫੱਟੇ ਵੱਜਦੇ ਰਹਿੰਦੇ ਹੁੰਦੇ ਨੇ, ਸੋ ਉਹਨਾਂ ਦਾ ਸਾਨੂੰ ਮਾਣ ਵੀ ਹੈ ਕਿ ਇਸ ਬੇਰੀ ਦੇ ਬੇਰ ਮਿੱਠੇ ਹਨ। ਸੋ ਆਓ ਪ੍ਰੋਗਰਾਮ ਦੇ ਵਿਚ ਤਹਿ ਦਿਲ ਤੋਂ ਧੰਨਵਾਦ। ਇਹੋ ਜਿਹਾ ਪੈਸਾ ਨਹੀਂ ਲੈਣਾ, ਨਾ ਰੇਡੀਓ ਸਨ ਕਰਨਾ, ਨਾ ਫੰਡ ਰੇਜ਼ ਕਰਨਾ, ਫਿਰ ਤਾਂ ਕੰਮ ਖਤਮ। ਹਾਂ, ਵਪਾਰ ਹੈ ਤੁਹਾਡਾ, ਬਿਜਨਸ ਹੈ, ਉਹਦੇ ਵਿਚ ਤੁਹਾਨੂੰ ਦੀ ਕਿਰਤ ਕਮਾਈ ਕਰਾਂਗੇ, ਤੁਹਾਡੇ ਵਪਾਰ ਨੂੰ ਫੁੱਲ ਪਲੱਜ ਪ੍ਰਮੋਟ ਕਰਾਂਗੇ, ਉਹਦੇ ਵਿਚ ਸਾਡਾ ਬਣਦਾ ਹੋਇਆ ਹੱਕ ਜਿਹੜਾ ਹੈ ਉਹ ਅਸੀਂ ਲਵਾਂਗੇ। ਉਸ ਲਈ ਤੁਸੀਂ ਕਾਲ ਕਰ ਸਕਦੇ ਹੋ 416-716-7096-7:13 ਹੋਏ ਨੇ, ਸਟੂਡੀਓ ਚ ਪਹੁੰਚ ਚੁੱਕੇ ਨੇ ਮੈਡਮ ਮੰਜੂ ਸਿੱਖਾ ਜੀ, ਹਾਜ਼ਰੀ ਲਾਉਂਦੇ ਆ। ਵੈਲਕਮ ਜੀ।
1: ਥੈਂਕ ਯੂ ਦਿਲਬਾਗ ਜੀ, ਲਿਸਨਰਸ ਵੀਅਰਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਂਦੇਗੀ। ਸਤਿ ਸ੍ਰੀ ਅਕਾਲ ਜੀ।
0: 7:13 ਮਿੰਟ ਤੇ ਸਾਡੇ ਨਾਲ ਹਾਜ਼ਰ ਹੋਣਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ। ਤਦ ਤੱਕ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਆ ਵਾਪਸ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320, CJMR 1320, ਦ ਵੌਇਸ ਆਫ ਦ ਸਿਟੀ।
3: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
4: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT-4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
5: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਡ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ।

0: Toronto. Chawla News Network Toronto.
1: Chawla News Network Toronto CJMR 1320 AM ਤੇ ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿੱਚ ਅਸੀਂ ਦੱਸਦੀਏ ਕਿ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਹੋਮ ਫਿਕਸ ਹਾਰਡਵਰਡ ਐਂਡ ਲੈਮੀਨੇਟ ਫਲੋਰਿੰਗ ਫੋਸ਼ਲਿਨ ਟਾਇਲ ਸਰਮਿਕ ਟਾਇਲ ਫੋਸਰਸ ਐਂਡ ਪਲੰਬਿੰਗ ਐਕਸੈਸਰੀ ਹੋਲਸੇਲ ਦੀਆਂ ਕੀਮਤਾਂ ਤੇ ਤੁਸੀਂ ਸਾਰਾ ਸਮਾਨ ਲੈ ਸਕਦੇ ਹੋ ਔਰ ਇਫ ਯੂ ਨੀਡ ਯੂਰ ਹੋਮ ਫਿਕਸ ਵਿਜ਼ਿਟ ਹੋਮ ਫਿਕਸ 2657 ਡੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਨੰਬਰ 905-796-2555-905-795-7900 25 55 ਤੇ ਕਾਲ ਕੀਤੀ ਜਾ ਸਕਦੀ ਹੈ
2: ਔਰ ਓਰੇਕਲ ਕੰਸਟਰਕਸ਼ਨ ਲਿਮਿਟਡ ਜਿਹਾ ਕੰਪਨੀ ਹੈਗੀ ਜੋ ਕਿ ਬਹੁਤ ਹੀ ਵਧੀਆ ਤੁਹਾਡਾ ਐਕਸਟੀਰੀਅਰ ਦਾ ਕੋਈ ਵੀ ਕੰਮ ਹੈਗਾ ਤੁਹਾਡਾ ਫਰੰਟ ਯਾਰਡ ਦੇ ਲਈ ਬੈਕ ਯਾਰਡ ਦੇ ਲਈ ਪੂਲ ਬਣਵਾਉਣਾ ਚਾਹੁੰਦੇ ਹੋ ਪੂਲ ਦੀ ਆਊਟਡੋਰ ਸਰਾਊਂਡਿੰਗ ਹੋਰ ਖੂਬਸੂਰਤ ਕਰਨਾ ਚਾਹੁੰਦੇ ਹੋ ਕੋਈ ਸਟੋਨ ਵਰਕ ਹੈ ਇੰਟਰਲੋਕਿੰਗ ਪੇਵਿੰਗ ਹੈਗੀ ਚਿਮਨੀ ਦਾ ਕੋਈ ਵੀ ਕੰਮ ਹੈਗਾ ਫੈਂਸਿੰਗ ਐਕਸਟੀਰੀਅਰ ਕੰਸਟਰਕਸ਼ਨ ਐਨੀ ਟਾਈਪ ਆਫ ਐਕਸਟੀਰੀਅਰ ਲੋਨ ਸੋਰਟ ਤੁਸੀਂ ਨਵੀਂ ਘਾਸ ਲਗਵਾਉਣੀ ਹੈਗੀ ਹੈ ਕੋਈ ਲੈਂਡਸਕੇਪਿੰਗ ਕਰਾਉਣੀ ਹੈ ਫਲਾਵਰ ਗਾਰਡਨ ਬੈਡਸ ਬਣਵਾਉਣਾ ਚਾਹੁੰਦੇ ਹੋ ਕੁਆਲਿਟੀ ਵਰਕ ਐਂਡ ਪ੍ਰੋਫੈਸ਼ਨਲ ਸਰਵਿਸਿਜ਼ ਦੈਟਸ ਓਰੇਕਲ ਕੰਸਟਰਕਸ਼ਨ ਕਾਲ ਦਿਸ ਕੰਪਨੀ ਦੇ ਆਰ ਫੁਲੀ ਬੌਂਡਡ ਐਂਡ ਇੰਸ਼ੋਰਡ ਨੰਬਰ 416-474-6836 ਦੈਟਸ 416-474-6836 ਨੈਨੋਇਨ ਈਓਪੀ ਲਾਇਰਸ ਕਾਰ ਐਕਸੀਡੈਂਟ ਸਲਿਪ ਐਂਡ ਫਾਲ ਪਰਸਨਲ ਇੰਜਰੀ ਫੈਮਿਲੀ ਮੈਟਰ ਕੋਈ ਹੈਗਾ ਉਹਦੇ ਲਈ ਲਾਅ ਜੇ ਤੁਸੀਂ ਲੀਗਲ ਅਸਿਸਟੈਂਟ ਚਾਹੁੰਦੇ ਹੋ ਇਮੀਗ੍ਰੇਸ਼ਨ ਦਾ ਕੋਈ ਮਸਲਾ ਹੈਗਾ ਕੋਈ ਵੀ ਲੀਗਲ ਪ੍ਰੋਬਲਮ ਹੈਗੀ ਤੁਹਾਡੀ ਤਾਂ ਫਿਰ ਗੁਰਦੀਪ ਸਿੰਘ ਨਨੂਆ ਅਤੇ ਨਾਲ ਡੈਨਿਸ ਈਓਪੀ ਦੇ ਨਾਲ ਤੁਸੀਂ ਸੰਪਰਕ ਕਾਇਮ ਕਰੋ ਦੋਨੋਂ ਹੀ ਬਹੁਤ ਹੀ ਪ੍ਰੋਫੈਸ਼ਨਲ ਤਜਰਬੇਕਾਰ ਨੌਲੇਜੇਬਲ ਹੈਗੇ ਨੇ ਫਾਰ ਐਨੀ ਟਾਈਪ ਆਫ ਪਰਸਨਲ ਇੰਜਰੀ ਲਿਟੀਗੇਸ਼ਨ ਮੋਟਰ ਵਹੀਕਲ ਐਕਸੀਡੈਂਟ ਕਲੇਮ ਆਕੂਪਰਸ ਲਾਇਬਿਲਟੀ ਤੇ ਡਿਸਬਿਲਟੀ ਇੰਸ਼ੋਰੈਂਸ ਕਮਰਸ਼ੀਅਲ ਵੀ ਕੋਈ ਤੁਹਾਡੇ ਪਾਸ ਕੋਈ ਵੀ ਪ੍ਰੋਬਲਮ ਹੋਈ ਕਮਰਸ਼ੀਅਲ ਲਿਟੀਗੇਸ਼ਨ ਦੀ ਅਤੇ ਇੰਪਲਾਇਮੈਂਟ ਲਾਅ ਦੀ ਉਹਦੇ ਨਾਲ ਵੀ ਭੁੱਲ ਕੇ ਮਹਾਰਤ ਹਾਸਲ ਰੱਖਦੇ ਨੇ ਨਨੂਆ ਐਂਡ ਈਓਪੀ ਲਾਇਰਸ ਫੋਨ ਨੰਬਰ ਟੂ ਕਾਲ ਦੈਮ 647-793-6889
1: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਲਾਅ ਪੇਸ਼ ਨੇ ਹਿੰਦੀ ਸਮਾਚਾਰ ਆਲਬਿਨ ਅਜ਼ਲਿੰਗਟਨ ਦੇ ਚੌੜੇ ਬਾਜ਼ਾਰ ਦੇ ਵਿਚ ਸਵਾਦਿਸ਼ਟ ਖਾਣਿਆਂ ਦਾ ਭੰਡਾਰ ਹੈ ਜਿੱਥੋਂ ਤੁਸੀਂ ਆਪਣੇ ਮਨਭਾਉਂਦੀ ਡਰਿੰਕ ਦੇ ਨਾਲ ਹਾਕਾ ਚੌਮਨ ਮਨਚੂਰੀ ਚਿਕਨ ਚਿਲੀ ਚਿਕਨ ਸਵਾਦਿਸ਼ਟ ਹੌਟ ਐਂਡ ਸਾਵਰ ਸੂਪ ਚਿਕਨ ਪਕੌੜਾ ਆਦਿ ਚਾਈਨੀਜ਼ ਫੂਡ ਟੇਕ ਆਊਟ ਕੇਟਿੰਗ ਲਈ ਬਰਾਇਨ ਨੂੰ ਕਾਲ ਕੀਤਾ ਜਾ ਸਕਦਾ 416-750-8383 ਤੇ ਲੋਪੇਸ਼ ਨੇ ਹਿੰਦੀ ਸਮਾਚਾਰ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
0: ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: ਸੀਜੀਮਾਰ 1320 ਐਮ ਫ੍ਰੀਕੁਐਂਸੀ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਰੰਗਾ ਪੰਜਾਬ ਮੈਂ ਆਪਕੇ ਹੋਸਟ ਹੈ ਦੋਸਤ ਸੰਜੂ ਸਿੱਕਾ ਪੇਸ਼ੇ ਖਿਦਮਤ ਹੈ ਆਪਕੀ ਨਜ਼ਰ ਮੇਂ ਆਜ ਕੇ ਮੁੱਖ ਸਮਾਚਾਰ ਸਭ ਤੋਂ ਪਹਿਲੇ ਆਪਣਾ ਤਾਪਮਾਨ ਰਾਈਟ 21 ਡਿਗਰੀ ਸੈਂਟੀਗ੍ਰੇਡ ਹੈ ਔਰ ਕੱਲ ਕਾ ਹਾਈਸਟ 21 ਲੋਵੈਸਟ 12 ਰਹੇਗਾ ਟਾਈਮਸ ਆਫ ਸਨ ਐਂਡ ਕਲਾਉਡ ਖਬਰੋ ਕੀ ਸੁਰਖੀਆਂ ਆਪ ਸਭ ਕੀ ਖਿਦਮਤ ਮੇਂ ਕਾਰਨਿਕਾ ਨੇ ਵੈਲਕਮ ਕੀਆ ਹੈ ਕਾਫੀ ਜ਼ਿਆਦਾ ਉਤਸੁਕ ਔਰ ਕਾਫੀ ਜ਼ਿਆਦਾ ਐਮਬੀਸ਼ੀਅਸ ਲੱਗ ਰਹੇ ਯੂਰੋਪੀਅਨ ਯੂਨੀਅਨ ਕੇ ਰਿਲੇਸ਼ਨਸ਼ਿਪ ਕੇ ਸਾਥ ਟਰੰਪ ਔਰ ਪੋਲੀਵਰ ਨੇ ਇਸ ਪੋਟੈਂਸ਼ੀਅਲ ਡੀਲ ਕੋ ਸਲੈਮ ਕੀਆ ਹੈ ਆਈਏ ਜਾਣਤੇ ਕਿਆ ਹੈ ਮਸਲਾ ਐਡਰੈਸ ਟੂ ਯੂਰੋਪੀਅਨ ਯੂਨੀਅਨ ਕੀ ਪਾਰਲੀਮੈਂਟ ਹੈ ਪ੍ਰਾਈਮ ਮਿਨਿਸਟਰ ਮਾਕਾਨਿਕਾ ਸਵਾਗਤ ਹੁਆ ਔਰ ਉਹਨੇ ਵੀ ਸਵਾਗਤ ਕੀਆ ਉਸ ਆਪਣੀ ਖਵਾਇਸ਼ ਕੋ ਕਿ ਕੈਨੇਡਾ ਜੋ ਹੈ ਬਨੇ ਯੂਰੋਪੀਅਨ ਯੂਨੀਅਨ ਕਾ ਪਹਿਲਾ ਐਸੋਸੀਏਟ ਮੈਂਬਰ ਥਰਸਡੇ ਕੋ ਸਟ੍ਰੈਸਬਰਗ ਮੇਂ ਫਰਾਂਸ ਮੇਂ ਬਾਤਚੀਤ ਕੇ ਦੌਰਾਨ ਕਾਰਨੇ ਨੇ ਕਿਹਾ ਕਿ ਉਨਕੀ ਜੋ ਪਾਰਟਨਰਸ਼ਿਪ ਹੈ ਯੂਰੋਪੀਅਨ ਯੂਨੀਅਨ ਕੇ ਸਾਥ ਉਸਕੇ ਉਪਰ ਫਾਈਨਲ ਵੋਟ ਜੋ ਹੈ ਪਾਰਲੀਮੈਂਟ ਮੇਂ ਹੋਗਾ ਯੂਰੋਪੀਅਨ ਯੂਨੀਅਨ ਬਿਕਮ ਬਨ ਚੁਕਾ ਹੈ ਗਲੋਬਲ ਲੀਡਰ ਰੈਗੂਲੇਟ ਕਰੇਂਗੇ ਔਰ ਉਨਕੀ ਜੋ ਹੈ ਤਾਰੀਫ ਹੋ ਰਹੀ ਕਿ ਹਮ ਫ੍ਰੀ ਟ੍ਰੇਡ ਕੋ ਉਤਸ਼ਾਹਿਤ ਕਰੇਂਗੇ ਲੇਕਿਨ ਕ੍ਰਿਟਿਕਸ ਨੇ ਇਸ ਕੋ ਕਹਾ ਹੈ ਕਿ ਇਲਜ਼ਾਮ ਲਗਾਤੇ ਕਿ ਓਵਰ ਰੈਗੂਲੇਟਡ ਵੀ ਹੈ ਆਫਰ ਆਲਰੇਡੀ ਕਾਫੀ ਜ਼ਿਆਦਾ ਲੋਕੋ ਕੀ ਨਿੰਦਾ ਹੋ ਰਹੀ ਹੈ ਫਰੋਮ ਬੋਥ ਸਾਈਡਸ ਆਫ ਕੈਨੇਡਾ ਯੂ ਐਸ ਬਾਰਡਰ ਥਰਸਡੇ ਕੋ ਕੰਜ਼ਰਵੇਟਿਵ ਲੀਡਰ ਪੀਅਰ ਪਾਲੀਬਰ ਨੇ ਇਲਜ਼ਾਮ ਲਗਾਇਆ ਕਾਰਨੀ ਕੇ ਉਪਰ ਕਿ ਕੰਟਰਡਿਕਟ ਕਰ ਰਹੇ ਆਪਣੇ ਆਪ ਕੋ ਕਿ ਉਨਕਾ ਜੋ ਪੋਟੈਂਸ਼ੀਅਲ ਅਲਾਇੰਸ ਹੈ ਉਨਕੀ ਜੋ ਗਠਜੋੜ ਹੈ ਯੂਰੋਪੀਅਨ ਯੂਨੀਅਨ ਕੇ ਸਾਥ ਵੋ ਕੰਟਰਡਿਕਟਰੀ ਹੈ ਔਰ ਇਸ ਕੇ ਸਾਥ ਹੀ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਬੁੱਧਵਾਰ ਕੋ ਕਿ ਪੋਟੈਂਸ਼ੀਅਲ ਮੈਂਬਰਸ਼ਿਪ ਜੋ ਹੈ ਵੋ ਕਾਫੀ ਜ਼ਿਆਦਾ ਬੈਡ ਇੰਟੈਂਸ਼ਨ ਕੇ ਸਾਥ ਕੀ ਜਾ ਰਹੀ ਹੈ ਕਾਰਨੀ ਨੇ ਕਿਹਾ ਕਿ ਪਾਰਲੀਮੈਂਟ ਵੋਟ ਕਰੇਗੀ ਔਨ ਯੂਰੋਪੀਅਨ ਯੂਨੀਅਨ ਪਾਰਟਨਰਸ਼ਿਪ ਪਾਲੀਬਰ ਨੇ ਇਲਜ਼ਾਮ ਲਗਾਇਆ ਕਾਰਨੀ ਕੋ ਕਿ ਵੋ ਭਰੋਸੇਮੰਦ ਨਹੀਂ ਹੈ ਇਸ ਕੇ ਟਰੰਪ ਨੇ ਥ੍ਰੈਟਨ ਕਿਆ ਨਏ ਟੈਰਿਫਸ ਯੂਰੋਪ ਕੇ ਉਪਰ ਔਰ ਸਾਥ ਸਾਥ ਯੂਰੋਪੀਅਨ ਯੂਨੀਅਨ ਜੋ ਹੈ ਵੋ ਕਹਾਂ ਸੇ ਆ ਗਈ ਲੇਕਿਨ ਇਸ ਕੇ ਸਾਥ ਹੀ ਸਾਥ ਯੂਰੋਪੀਅਨ ਯੂਨੀਅਨ ਨੇ ਕਿਹਾ ਹੈ ਕਿ ਕੈਨੇਡਾ ਕੇ ਸਾਥ ਜੋ ਗਠਜੋੜ ਹੋਣੇ ਕਾ ਪਰੂਫ ਹੈ ਇਹ ਬਤਾਤਾ ਹੈ ਕਿ ਯੂਰੋਪ ਜੋ ਹੈ ਇਸ ਵਕਤ ਬਿਲਕੁਲ ਤਿਆਰ ਹੈ ਟਰੰਪ ਕੇ ਲੀਏ ਟਰੰਪ ਕੇ ਅਗੇਂਸਟ ਸਟੈਂਡ ਲੈਣੇ ਕੇ ਲੀਏ ਔਰ 7 ਸਾਲ ਕੇ ਬਾਅਦ ਜੀ ਹਾਂ ਵੈਲਕਮ ਹੋ ਰਹਾ ਹੈ ਜਹਾਂ ਪੇ ਬਿਲਡਿੰਗ ਥੀ ਔਰ ਵੈਲਕਮ ਹੋ ਰਹਾ ਥਾ ਟੈਨੈਂਟਸ ਕਾ ਵਹਾਂ ਪਰ ਟੈਨੈਂਟਸ ਕੋ ਖਾਲੀ ਕੀਆ ਜਾ ਰਹਾ ਹੈ ਬਿਲਡਿੰਗ ਸੇ 7 ਸਾਲ ਹੀ ਪੁਰਾਣੀ ਹੈ ਲੇਕਿਨ ਉਸਕੋ ਡਿਮੋਲਿਸ਼ ਕੀਆ ਜਾ ਰਹਾ ਹੈ ਆਈਏ ਜਾਣਤੇ ਕੈਸੇ ਔਰ ਕਿਉਂ ਬ੍ਰਿਟਿਸ਼ ਕੋਲੰਬੀਆ ਮੇਂ ਇੱਕ ਬਿਲਡਿੰਗ ਹੈ ਲੈਂਗਫਰਡ ਮੇਂ ਉਸਕੋ ਡਿਸਟ੍ਰੋਏ ਕਰੇ 7 ਸਾਲ ਕੇ ਬਾਅਦ ਪਹਿਲੇ ਟੈਨੈਂਟ ਜੋ ਥਾ 7 ਸਾਲ ਪਹਿਲੇ ਆਇਆ ਥਾ 11 ਸਟੋਰੀ ਰਿਜਵਿਊ ਪਲੇਸ ਟਾਵਰ ਹੈ ਅਪ੍ਰੈਲ 2023 ਸੇ ਇਸਕੋ ਖਾਲੀ ਕੀਆ ਗਿਆ ਥਾ ਬਿਲਡਿੰਗ ਜੋ ਹੈ ਉਸਮੇਂ ਸਟ੍ਰਕਚਰਲ ਡੈਫੀਸ਼ੀਐਂਸੀ ਖਾਮੀਆਂ ਹੈ ਜੋ ਇੰਜੀਨੀਅਰ ਕੋ ਭੀ ਕਾਫੀ ਉਨਕੇ ਉਪਰ ਇਲਜ਼ਾਮ ਹੈ ਫਸਟ ਆਫ ਆਲ ਇਸ ਇੰਜੀਨੀਅਰ ਕਾ

0: लव साउथ से केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डिजर्ट्स और बहुत कुछ। विजिट lovesouth.ca। लव साउथ।
1: मेरी हाथों में नौ चूड़ियां है।
2: आज ते जान नालो ज्यादा तू सोनी लग रही है।
3: तुसी भी आओ अपनी खूबसूरती नु सजाओ स्टार प्रो टेक्सटाइल नाल।
2: पाओ सूट, साड़ीज, लहंगा, ज्वेलरी अते फैशन एक्सेसरीज,
3: ब्यूटीफुल ज्वेलरी एंड मच मच मोर।
2: आज ही पहुँचो
3: स्टार प्रो टेक्सटाइल 2659 एजलिंगटन एवेन्यू एट एलबीएन। कॉल 416-742-0010 416-742-0010।
4: कैनेडा दी मन्नी परमानी ट्रांसपोर्टेशन कंपनी शॉ ट्रांसपोर्ट नो चाहिए ने कुछ एक ड्राइवर्स। इमीडिएट हायरिंग हो रही है। ओनर ऑपरेटर्स टीम, कंपनी ड्राइवर्स टीम, सोलो ड्राइवर्स चाहिए ने जी कंपनी दे वास्ते। कंसिस्टेंट लराडो टेक्सास डे रन्स, स्टेडी माइल्स अते रिलायबल काम पूरा साल दिता जाएगा। वधेरे जानकारी लई कॉल संदीप 416-903-8390। शॉ ट्रांसपोर्ट दा यार्ड लोकेटेड है 5758 Dixie Road, intersection 401 and Dixie. Number ek vari phir to 416-903-8390.
5: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ। ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 6478339960 6478335960। ਗਿੱਲ ਹਾਊਸ ਪੇਂਟਿੰਗ। ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ। ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 6472717135 6472711735। ਐਨੀ ਟਾਈਮ ਹੋਮ ਰੈਨੋਵੇਸ਼ਨ।
6: HK Movers, home, offices, apartments and delivery, big or small, we move it all.
7: HK Movers,
6: local and long distance, we also ship cars, Kailor Transport and moving services.
7: For service with a smile, give us a call.
6: Call Mr. Harminder 416-524-6704.
7: 416-524-6704.
6: Visit 140 Advance Boulevard, Unit Number 10, Brampton.
8: Long distance moving specialist,
6: HK Movers.
9: HK Movers.
10: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
11: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
10: ਸੱਚੀ?
11: ਓ ਮੁੱਚੀ,
10: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
11: ਇਨ੍ਹਾਂ ਕੋਲ ਸਾਲਾਂ ਦਾ ਤਜਰਬਾ।
10: ਹੁਣ ਐਡਰੈਸ ਵੀ ਲਿਖਾ।
11: ਮੈਂ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
10: ਕਾਲ 647-706-9257
12: Bed, dining table, sofa, kar le lena ya dena tohfa.
13: High end design and quality, yani High Point Furniture. Custom made, Canadian made, imported furniture lai aaj hi visit karo High Point Furniture.
12: 7550 Kimball Street, Mississauga. Call 647-382-5500.
14: ਵਾਹ ਭਾਬੀ ਜੀ, ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ, ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
15: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ, ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805 905-605-6605।
16: GTA ਫਲੋਰਿੰਗ ਕੈਨੇਡਾ,
17: GTA ਫਲੋਰਿੰਗ ਕੈਨੇਡਾ।
18: Real news, real impact, showing you real world. CJMR 1320, the voice of the city.
9: This is CJMRAM.
16: Punjab di shaan, rajniti da sura, riyasti shehar Patiala, jitho judange sade naal Gurnam Singh Aqeeda.
19: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ 7:37 ਕੁਝ ਸੈਕਿੰਡ ਹੋਏ ਨੇ ਅਗਲੇ 20-25 ਮਿੰਟ ਅਸੀਂ ਵਿਦਆਊਟ ਕਮਰਸ਼ਲ ਜਿਹੜੀ ਗੱਲਬਾਤ ਐਵਰੀਡੇ ਕਰਦੇ ਹਾਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਤੁਸੀਂ ਉਸ ਦੇ ਵਿਚ ਸ਼ਾਮਲ ਹੋ ਸਕਦੇ ਹੋ ਸਵਾਲ ਤੁਹਾਡਾ ਕੋਈ ਵੀ ਹੋ ਸਕਦਾ ਨੰਬਰ 905-813-1320-9051-313-232 ਜ਼ੀਰੋ ਤੇ ਕਾਲ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਨੂੰ ਸੁਣਨ ਵਾਸਤੇ ਦੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਟੂਡੀਓ ਨੰਬਰ ਅੱਗੇ 905-813-1320 ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਇਸ ਚੈਨਲ ਤੇ ਸੁਣਦੇ ਹੋ ਸ਼ਾਮ ਨੂੰ 6 ਤੋਂ 9 ਸੈਟਰਡੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਤੇ ਸੰਡੇ ਵੀ 1 ਤੋਂ 3 ਦਿਸ ਕਮਿੰਗ ਸੈਟਰਡੇ ਜੋ ਤੁਹਾਡੇ ਸ਼ਹਿਰ ਦੇ ਵਿਚ ਬਹੁਤ ਵਧੀਆ ਗਰੋਸਰੀ ਦਾ ਸਟੋਰ ਖੁੱਲਣ ਜਾ ਰਿਹਾ ਹੈ ਉਸ ਦੇ ਉੱਤੇ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਦੀ ਟੀਮ ਜਿਹੜੀ ਹੈ ਤੁਹਾਡੇ ਨਾਲ ਲਾਈਵ ਔਨ ਲੋਕੇਸ਼ਨ ਜਿਹੜੀ ਹੈ ਹੋਵੇਗੀ ਸੋ ਪ੍ਰੋਗਰਾਮ ਦੇ ਵਿਚ ਅਸੀਂ ਅੱਗੇ ਚੱਲ ਕੇ ਉਸਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 ਜਿਹੜਾ ਹੈ ਪਹਿਲਾ ਲਾਈਵ ਸ਼ੋਅ ਆਫਟਰ ਜਿਹੜਾ ਹੈ ਜਦੋਂ ਅਸੀਂ ਨਵੀਂ ਪਾਰੀ ਸ਼ੁਰੂ ਕੀਤੀ ਹੈ ਉਹਦੇ ਵਿਚ ਕਰਨ ਜਾ ਰਹੇ ਹਾਂ ਸੋ ਤੁਸੀਂ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਮੇਰੇ ਨਾਲ ਹਾਜ਼ਰ ਨੇ ਅਕੀਦਾ ਸਾਹਿਬ ਵੈਲਕਮ ਜੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
20: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ
19: ਹਾਂਜੀ ਜੀ ਵੀ ਸਤਿ ਸ੍ਰੀ ਅਕਾਲ ਬੁਲਾਉਣ
21: ਸਤਿ ਸ੍ਰੀ ਅਕਾਲ ਜੀ
20: ਸਤਿ ਸ੍ਰੀ ਅਕਾਲ
19: ਪ੍ਰੋਗਰਾਮ ਦੇ ਵਿਚ ਇਕ ਵਾਰੀ ਫਿਰ ਤੋਂ ਸਵਾਗਤ ਹੈ 905-813-1320-9058-131-320 ਔਰ ਹਿਮਾਚਲ ਰੋਹਤਾਂਗ ਮਨਾਲੀ ਅਤੇ ਭਰਮੋਰ ਅਤੇ ਜੰਮੂ ਕਸ਼ਮੀਰ ਵਿਚ ਬਾਂਦੀਪੁਰਾ ਦੇ ਗੁਰੇਜ ਘਾਟੀ ਯੂਕੇ ਦੇ ਕੇਦਾਰਨਾਥ ਆਦਿ ਜਿਹੜੇ ਨੇ ਹੇਮਕੁੰਟ ਤੇ ਚਮੇਲੀ ਦੀ ਪਹਿਲੀ ਬਰਫਬਾਰੀ ਹੋਈ ਹੈ ਪੜ ਰਿਹਾ ਸੀ ਖ਼ਬਰ ਮੈਂ ਔਰ ਪਤਾ ਲੱਗਾ ਕਿ ਬਿਹਾਰ ਦੇ ਹੜਾਂ ਕਾਰਨ 26 ਜ਼ਿਲ੍ਹੇ ਪ੍ਰਭਾਵਿਤ ਨੇ ਕੀ ਕਹਿਣਾ ਚਾਹੋਗੇ
20: ਹਾਂ ਚਾਵਲਾ ਸਾਹਿਬ ਇਹ ਤਾਂ ਖੈਰ ਇਧਰਲੇ ਪਾਸੇ ਅੱਗੇ ਨਾ ਅਕਤੂਬਰ ਦੇ ਮੱਧ ਵਿਚ ਤਕਰੀਬਨ ਬਰਫਬਾਰੀ ਹੁੰਦੀ ਆ ਆਮ ਤੌਰ ਤੇ ਆਪਾਂ ਦੇਖਦੇ ਆ ਨਾ ਤਕਰੀਬਨ 14-15-10 ਤੋਂ ਲੈ ਕੇ 20 ਅਕਤੂਬਰ ਤੱਕ ਬਰਫਬਾਰੀ ਹੋਣ ਦੀਆਂ ਖ਼ਬਰਾਂ ਆਪਾਂ ਇੱਥੇ ਸਾਂਝੀਆਂ ਕਰਦੇ ਹੁੰਦੇ ਹਾਂ ਪਰ ਇਸ ਵਾਰੀ ਮੌਸਮ ਦਾ ਬਦਲਾਅ ਲੈ ਲਓ ਜਾਂ ਇਸ ਵਾਰੀ ਜਿਹੜਾ ਕਲਾਈਮੇਟ ਕੋਈ ਚੇਂਜ ਹੋਇਆ ਤੇ ਹਿਮਾਚਲ ਦੇ ਰੋਹਤਾਂਗ ਦੇ ਵਿਚ ਕੱਲ ਲੋਕਾਂ ਨੇ ਕਾਫ਼ੀ ਬਰਫਬਾਰੀ ਦਾ ਆਨੰਦ ਮਾਣਿਆ ਤੇ ਮਨਾਲੀ ਚ ਉੱਥੇ ਇਕੱਠੇ ਨੇ ਰੋਹਤਾਂਗ ਮਨਾਲੀ ਇਕੱਠੇ ਨੇ ਭਰਮੌਰ ਵੀ ਉਸ ਇਲਾਕੇ ਚ ਪੈਂਦਾ ਤੇ ਉਹ ਉੱਥੇ ਬਰਫਬਾਰੀ ਹੋਈ ਹੈ ਤੇ ਜੰਮੂ ਕਸ਼ਮੀਰ ਦੇ ਵਿਚ ਵੀ ਹਾਲਾਤ ਉਹੀ ਹੁੰਦੇ ਨੇ ਉਹ ਵੀ ਤਕਰੀਬਨ ਇਹਨਾਂ ਦਿਨਾਂ ਦੇ ਵਿਚ ਬਰਫਬਾਰੀ ਨਹੀਂ ਕਦੇ ਹੁੰਦੀ ਹੁੰਦੀ ਪਰ ਇਸ ਵਾਰੀ ਜੰਮੂ ਕਸ਼ਮੀਰ ਦੇ ਵਿਚ ਬਾਂਦੀਪੁਰਾ ਜ਼ਿਲ੍ਹਾ ਡਿਸਟ੍ਰਿਕਟ ਹੈ ਬਾਂਦੀਪੁਰਾ ਡਿਸਟ੍ਰਿਕਟ ਬਾਂਦੀਪੁਰਾ ਦੇ ਵਿਚ ਗੁਰੇਜ ਘਾਟੀ ਪੈਂਦੀ ਆ ਤੇ ਉੱਥੇ ਵੀ ਬਰਫਬਾਰੀ ਹੋਈ ਆ ਤੇ ਉੱਤਰਾਖੰਡ ਦਾ ਕੇਦਾਰਨਾਥ ਹੇਮਕੁੰਟ ਆਪਾਂ ਹੇਮਕੁੰਟ ਸਾਹਿਬ ਕਹਿ ਦਿੰਦੇ ਹਾਂ ਤੇ ਉੱਥੇ ਚਮੋਲੀ ਦੇ ਵਿਚ ਵੀ ਬਰਫਬਾਰੀ ਵੀ ਹੋਈ ਆ ਤੇ ਉੱਥੇ ਗੜੇਮਾਰੀ ਵੀ ਹੋਈ ਆ ਉੱਥੇ ਓਲੇ ਵੀ ਹੋਇਆ ਤੇ ਗੜੇਮਾਰੀ ਵੀ ਕਾਫੀ ਹੋਈ ਆ ਤੇ ਬਿਹਾਰ ਅਜੇ ਵੀ ਬੁਰੇ ਹਾਲ ਦੇ ਵਿਚ ਹੈ ਤਕਰੀਬਨ 5 ਤੋਂ ਲੈ ਕੇ 5.5 ਲੱਖ ਲੋਕ ਪ੍ਰਭਾਵਿਤ ਨੇ ਹੜਾਂ ਤੋਂ ਤਕਰੀਬਨ ਸੜਕਾਂ 200 ਦੇ ਕਰੀਬ ਸੜਕਾਂ ਟੁੱਟ ਚੁੱਕੀਆਂ ਨੇ ਬਿਹਾਰ ਦੀਆਂ ਬਿਹਾਰ ਦੇ ਵਿਚ ਬਹੁਤ ਸਾਰਾ ਨੁਕਸਾਨ ਹੋਇਆ ਤੇ ਬੇਸ਼ੱਕ ਉੱਥੇ ਕਈ ਸਾਰੇ ਬੰਦੇ ਜਿਹੜੇ ਜਿਵੇਂ ਖਾਨ ਸਰ ਵਰਗੇ ਬੰਦੇ ਉੱਥੇ ਪਹੁੰਚੇ ਆ ਮਦਦ ਕਰਨ ਵਾਸਤੇ ਉਹਨਾਂ ਲੋਕਾਂ ਦੇ ਜਿਹੜੇ ਲੋਕ ਕਾਫੀ ਪ੍ਰਭਾਵਿਤ ਨੇ ਹੜਾਂ ਤੋਂ ਤੇ ਹੋਰ ਵੀ ਕਈ ਸਾਰੇ ਬੰਦੇ ਉੱਥੇ ਪਹੁੰਚ ਰਹੇ ਆ ਕਿਉਂਕਿ 26 ਜ਼ਿਲ੍ਹਿਆਂ ਦੇ ਵਿਚ ਹੜ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਬਿਹਾਰ ਦੇ ਵਿਚ ਤੇ ਪੰਜਾਬ ਜਿਹੜਾ ਹੈਗਾ ਉਹ ਖੁਸ਼ਕ ਹੈ ਤੇ ਪੰਜਾਬ ਵਿਚ ਹੈ ਬਾਰਿਸ਼ ਪੈਣ ਦੀ ਕੱਲ ਜਿਹੜੀ ਬਾਰਿਸ਼ ਪਈ ਆ ਸਿਰੇ ਸਿਰੇ ਆਪਾਂ ਕੱਲ ਵੀ ਗੱਲ ਕੀਤੀ ਸੀ ਤੇ ਕੱਲ ਬਾਰਿਸ਼ ਪਈ ਆ ਤੇ ਪਰ ਅੱਜ ਅਲਰਟ ਹੈ ਵੀ ਬਾਰਿਸ਼ ਪੈਣੀ ਆ ਪੰਜਾਬ ਦੇ ਵਿਚ ਤੇ ਉਹ ਬਾਰਿਸ਼ ਜਿਹੜੀ ਹੈਗੀ ਆ ਉਹ ਕਿਸੇ ਇਲਾਕੇ ਚ ਵੀ ਪੈ ਸਕਦੀ ਹੈ ਜੀ
19: ਅਗੇਨ ਦੋਸਤੋ ਅਗਰ ਤੁਹਾਡਾ ਕੋਈ ਕੁਐਸਚਨ ਹੈ 905-813-1320 ਤੇ ਗੱਲ ਕੀਤਾ ਜਾ ਸਕਦਾ ਹੈ ਲੋਕਲ 6479101320 ਤੇ ਡਾਇਲ ਕਰਕੇ ਪੂਰੇ ਕੈਨੇਡਾ ਦੇ ਵਿਚ ਅਮਰੀਕਾ 641-741-1919 ਤੇ ਸੁਣਿਆ ਜਾ ਸਕਦਾ
21: ਜੀ ਅੱਗੇ ਚਲਦੇ ਹਾਂ ਟਰੰਪ ਸਾਹਿਬ ਜੀ ਦੀ ਤਰਫ ਕਹਿੰਦੇ ਕਿ ਅਮਰੀਕਾ ਦੀ ਯਮਨ ਹੂਥੀਆਂ ਦੇ ਨਾਲ ਸੀਕ੍ਰੇਟ ਡੀਲ ਹੋਈ ਹੈ ਔਰ ਭਾਰਤ ਤੇ ਵੀ ਤਗੜਾ ਟੈਰਿਫ ਲਗਾਉਣ ਦੀ ਯੋਜਨਾ ਟਰੰਪ ਸਾਹਿਬ ਕਰ ਰਹੇ ਕੀ ਕਹਿਣਾ ਚਾਹੋਗੇ
20: ਭਾਰਤ ਦੇ ਵਿਚ ਨਵੀਂ ਦਿੱਲੀ ਨੇ ਕਿਹਾ ਟਰੰਪ ਸਾਹਿਬ ਨੂੰ ਅਮਰੀਕਾ ਦੇ ਪ੍ਰਸ਼ਾਸਨ ਨੂੰ ਕਿ ਤੁਸੀਂ ਜੇ ਅਜਿਹਾ ਕਰੋਗੇ ਤਾਂ ਆਪਣੇ ਜਿਹੜੇ ਦੁਵੱਲੇ ਸੰਬੰਧ ਹੈਗੇ ਆ ਉਹਨਾਂ ਨੂੰ ਪ੍ਰੋਬਲਮ ਹੋ ਸਕਦੀ ਆ, ਤੁਹਾਨੂੰ 100% ਟੈਰਿਫ ਲਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ, ਤੇ ਪੂਰੀ ਦੁਨੀਆਂ ਦੇ ਵਿਚ ਮੁਲਕ ਜਿਹੜੇ ਹੈਗੇ ਆ ਇੱਕ ਦੂਜੇ ਨਾਲ ਵਰਤਦੇ ਆ, ਵੀ ਤੁਸੀਂ ਇਹ ਗੱਲ ਕਹਿੰਦੇ ਵੀ ਸਾਡੇ ਨਾਲ ਵਰਤੋ ਫਲਾਣੇ ਨਾਲ ਨਾ ਵਰਤੋ, ਇਹ ਗੱਲ ਸਹੀ ਨੀ। ਵੈਸੇ ਇਹ ਗੱਲ ਜਿਹੜੀ ਹੈਗੀ ਆ ਉਹ ਦਿੱਲੀ ਨੇ ਸਹੀ ਵੀ ਆਖੀ ਆ ਅਮਰੀਕਾ ਨੂੰ, ਨਹੀਂ ਅਮਰੀਕਾ ਨੂੰ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਪਰ ਸ਼ਾਇਦ ਟਰੰਪ ਹੁਣ ਇਸ ਟਾਈਮ ਵਿਕਰਾਲ ਰੂਪ ਦੇ ਵਿਚ ਹੈਗਾ, ਉਹ ਆਪਣਾ ਪੂਰਾ ਵਿਕਰਾਲ ਰੂਪ ਦਿਖਾ ਰਿਹਾ ਪੂਰੇ ਦੁਨੀਆਂ ਨੂੰ, ਤੇ ਇਸੇ ਕਰਕੇ ਦੇਖੋ ਨਾ ਤੁਸੀਂ ਹੁਣ ਇਹ ਅਮਰੀਕਾ ਦਾ ਯਮਨ ਦੇ ਵਿਚ ਜੋ ਹੋਤੀਆਂ ਦਾ ਜਿਹੜਾ ਸਾਊਦੀ ਅਰਬ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਉਹਦੇ ਵਿਚ ਵੀ ਆ ਗਏ ਉਹ। ਪਹਿਲਾਂ ਲੱਗਦਾ ਸੀਗਾ ਕਿ ਚਲੋ ਇਜ਼ਰਾਈਲ ਤੇ ਇਰਾਨ ਦੇ ਵਿਚ ਆਏ ਨੇ, ਇਰਾਨ ਦਾ ਉਹਨਾਂ ਨੂੰ ਮਤਲਬ ਸੀਗਾ ਕਿ ਤੇਲ ਤੂਲ ਲੈਣਾ ਸੀ, ਪਰ ਹੁਣ ਉਹ ਦੇਖੋ ਹੁਤੀਆਂ ਦੇ ਨਾਲ ਵੀ ਆ ਗਏ ਨੇ। ਹੁਤੀ ਜਿਹੜੇ ਹੈਗੇ ਆ ਉਹ ਸੀਆ ਯੈਦੀ ਸੀਆ ਜਿਹੜੇ ਕਿ ਮੁਸਲਮਾਨ ਹੈਗੇ ਆ, ਜਿਹੜੇ ਕਿ ਅਨਸਾਰੀ ਅੱਲਾਹ ਨੂੰ ਮੰਨਦੇ ਆ, ਅੱਲਾਹ ਪਾਕ ਨੂੰ ਮੰਨਦੇ ਆ ਉਹ, ਤੇ ਬੇਸ਼ੱਕ ਸਾਊਦੀ ਅਰਬ ਦੇ ਵਿਚ ਮੱਕਾ ਜੋ ਮਦੀਨਾ ਮੱਕਾ ਹੈਗਾ ਉਹ ਦੁਨੀਆਂ ਭਰ ਦਾ ਮੁਸਲਮਾਨ ਦਾ ਬਹੁਤ ਵੱਡਾ ਸਥਾਨ ਹੈਗਾ, ਉਸ ਤੇ ਉਹ ਵੀ ਰੈਡ ਅਲਰਟ ਤੇ ਪਾ ਦਿੱਤਾ ਗਿਆ ਇਸ ਟਾਈਮ, ਉਹ ਵੀ ਇਸ ਟਾਈਮ ਹਾਈ ਅਲਰਟ ਤੇ ਆ, ਤੇ ਕਿਸੇ ਟਾਈਮ ਉਹਨਾਂ ਦੇ ਵੀ ਨੁਕਸਾਨ ਹੋ ਸਕਦਾ, ਜਿਹੜਾ ਕਿ ਬਹੁਤ ਵੱਡਾ ਸਥਾਨ ਹੈ ਮੁਸਲਮਾਨਾਂ ਦਾ। ਤੇ ਹੁਤੀ ਦੇਖੋ ਹੁਣ 2011 ਦੀ ਗੱਲ ਹੈ, 2011 ਦੇ ਵਿਚ ਹੀ ਹੁਤੀ ਥੋੜਾ ਜਿਹਾ ਪ੍ਰਕਾਸ਼ ਚ ਆਏ ਸੀ, 30,000 ਬੰਦੇ ਸੀ ਇਹ, ਤੇ ਨਾ ਤਾਂ ਇਹਨਾਂ ਦੀ ਕੋਈ ਵਰਦੀ ਆ ਤੇ ਨਾ ਇਹਨਾਂ ਦਾ ਕੋਈ ਕੋਈ ਸਪੈਸ਼ਲ ਕੋਈ ਹੈਗਾ, ਸਿਰਫ ਲੁੰਗੀ ਜੀ ਪਾਈ ਹੋਈ ਹੈ ਤੇ ਮੂੰਹ ਦੇ ਵਿਚ ਪਾਂਜਾ ਨਹੀਂ ਫਿਰਦੇ ਆ ਉਹ, ਤੇ ਹੱਥ ਵਿਚ ਆਟੋਮੈਟਿਕ ਬੰਦੂਕ ਹੈ ਤੇ ਉਹ ਲੈ ਕੇ, ਤੇ ਇਹਨਾਂ ਨੇ ਠਾ ਠਾ ਕਰਕੇ ਉਹਨਾਂ ਨੇ ਸਾਊਦੀ ਅਰਬ ਦੇ ਜਿਹੜਾ ਕਿ ਜਹਾਜ਼ ਜਿਹੜਾ ਲੜਾਕਾ ਜਹਾਜ਼ ਸੀਗਾ F-15 ਉਹ ਵੀ ਸੁੱਟਤਾ ਹੇਠਾਂ ਇਹਨਾਂ ਨੇ, ਤੇ ਦੋਸ਼ ਲਾਇਆ ਅੱਜ ਉਹ 3.5 ਲੱਖ ਦੇ ਕਰੀਬ ਬੰਦੇ ਹੈਗੇ ਨੇ ਉੱਤੀ, ਜਿਹੜੇ ਕਿ 2011 ਵਿੱਚ 30,000 ਸੀਗੇ, ਅੱਜ 3.5 ਲੱਖ ਤੋਂ ਵੱਧ ਗਿਣਤੀ ਹੁਤੀਆਂ ਦੀ ਟੱਪ ਚੁੱਕੀ ਹੈ। ਤੇ ਹੁਣ ਬੇਸ਼ੱਕ ਜਦੋਂ ਇਹਨਾਂ ਯਮਨ ਦੇ ਵਿੱਚ ਪ੍ਰੋਬਲਮ ਆਈ ਆ ਨਾ, ਜਦੋਂ ਯਮਨ ਦੇ ਵਿੱਚ ਦਿੱਕਤ ਆਈ ਆ ਨਾ, ਉਦੋਂ ਸਾਊਦੀ ਅਰਬ ਨੇ ਵੀ ਇਰਾਨ ਨੇ ਵੀ ਹੁਤੀਆਂ ਦੀ ਮਦਦ ਕੀਤੀ ਸੀਗੀ। ਹੁਣ ਪਤਾ ਨੀ ਕਿਹੜੇ ਗੱਲ ਆਈ ਆ, ਦੋਸ਼ ਲੱਗਿਆ ਸਾਊਦੀ ਅਰਬ ਦੇ ਉੱਤੇ ਹੁਤੀਆਂ ਨੇ ਲਾਇਆ ਕਿ ਸਾਡੇ ਇਲਾਕੇ ਵੀ ਸਾਊਦੀ ਅਰਬ ਕਬਜ਼ਾ ਕਰ ਰਿਹਾ ਸੀ, ਤਾਂ ਕਰਕੇ ਸਾਨੂੰ ਸਾਊਦੀ ਅਰਬ ਤੇ ਅਟੈਕ ਕਰਨਾ ਪਿਆ। ਹੁਣ ਬੰਦੇ ਸਿੰਪਲ ਨੇ, ਦੇਖਣ ਨੂੰ ਬੰਦੇ ਲੱਗਦੇ ਨੀ ਕਿ ਲੜਾਕੇ ਹੋਣਗੇ, ਦੇਖਣ ਨੂੰ ਨਾ ਬੰਦਿਆਂ ਦਾ ਕੋਈ ਹੈ ਹੀ ਨੀ, ਪਰ ਬੰਦੇ ਕਮਾਲ ਦੇ ਨੇ ਕਿ ਉਹਨਾਂ ਦਾ ਤਰੀਕਾ, ਉਹਨਾਂ ਦਾ ਟ੍ਰੇਨਿੰਗ ਜਾਂ ਕਿਹੋ ਜਿਹੀ ਆ, ਟ੍ਰੇਨਿੰਗ ਕਿੱਥੋਂ ਲਈ ਆ ਬੰਦਿਆਂ ਨੇ, ਕਿ ਉਹ ਪ੍ਰਵਾਹ ਹੀ ਕਰ ਰਹੇ ਹੋ, ਜਿਵੇਂ ਕਿ ਅੱਗ ਵਿੱਚ ਵੜਨਾ ਸੌਖਾ ਨੀ ਹੁੰਦਾ, ਪਰ ਜੈਦੀ ਜਿਹੜੇ ਕਿ ਆਪਣਾ ਇਹ ਹੁਤੀ ਹੈਗੇ ਆ, ਹੁਤੀਆਂ ਨੇ ਤਬਾਹੀ ਮਚਾ ਰੱਖੀ ਆ ਇਸ ਟਾਈਮ। ਤੇ ਇੱਥੇ ਹੁਣ ਅਮਰੀਕਾ ਦੀ ਐਂਟਰੀ ਇਹ ਹੋਈ ਆ, ਉਹ ਅਮਰੀਕਾ ਕਹਿੰਦਾ ਕਿ ਠੀਕ ਆ ਤੁਹਾਡਾ ਲਾਲ ਸਾਗਰ ਉੱਤੇ ਕਬਜ਼ਾ ਹੋ ਗਿਆ, ਤੁਸੀਂ ਲਾਲ ਸਾਗਰ ਦੇ ਵਿੱਚੋਂ ਸਾਡੇ ਜਹਾਜ਼ ਤੇ ਹਮਲਾ ਨਾ ਕਰਿਓ, ਤੇ ਇਸ ਦੇ ਬਦਲੇ ਵਿੱਚ ਅਸੀਂ ਸਾਊਦੀ ਅਰਬ ਦੀ ਮਦਦ ਨਹੀਂ ਕਰਾਂਗੇ। ਅਮਰੀਕਾ ਨੇ ਇਸ ਗੱਲ ਦੇ ਉੱਤੇ ਟਰੰਪ ਨੇ ਟਿਕਾਊ ਕੀਤਾ ਕੰਮ, ਤੇ ਪਰ ਦੇਖੋ ਅੱਗੇ ਹੁਣ ਟਰੰਪ ਕਿੱਥੇ ਖੜਦਾ ਤੇ ਹੁਤੀ ਕਿੱਥੇ ਖੜਦੇ ਆ, ਤੇ ਸਾਊਦੀ ਅਰਬ ਦਾ ਇਸ ਟਾਈਮ ਕੀ ਹਾਲ ਹੁੰਦਾ ਕਿ ਸਾਊਦੀ ਅਰਬ ਇਸ ਟਾਈਮ ਕੱਲਾ ਦਕੱਲਾ ਪੈ ਗਿਆ, ਪਾਕਿਸਤਾਨ ਵਾਲੇ ਵੀ ਸਾਊਦੀ ਅਰਬ ਵਾਲੇ ਪਾਸੇ ਨਹੀਂ ਭੁਗਤ ਰਹੇ, ਤੇ ਆਪਣੇ ਇੰਡੀਆ ਵਾਲੇ ਬੰਦੇ ਵੀ ਉਧਰ ਨੀ ਜਾ ਰਹੇ, ਉਹ ਨਹੀਂ ਭੁਗਤ ਰਹੇ, ਤੇ ਬਰਕਤਰ ਕੱਲਾ ਹੀ ਰਹਿ ਗਿਆ ਸਾਊਦੀ ਅਰਬ ਇਸ ਟਾਈਮ, ਚੁਗਰ ਦੇ ਵਿੱਚ ਉਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ। ਬੇਸ਼ੱਕ ਉੱਥੇ ਬਹੁਤ ਵੱਡਾ ਸਥਾਨ ਹੈ ਮੱਕਾ, ਤੇ ਅਮਰੀਕਾ ਵੀ ਇੱਕ ਪਾਸੇ ਹਟ ਗਿਆ ਜੀ।
19: ਔਰ ਸਾਊਦੀ ਅਰਬ ਤੇ ਪਾਕਿਸਤਾਨ ਦੀ ਤਾਂ ਸੰਧੀ ਸੀ ਨਾਲ ਚਾਈਨਾ ਦੀ ਕਿ ਜੇਕਰ ਤੁਸੀਂ ਸਾਡੇ ਤੇ ਕਿਸੇ ਦਾ ਵੀ ਅਟੈਕ ਹੁੰਦਾ ਤੇ ਸਾਡੇ ਤੇ ਮੰਨਿਆ ਜਾਵੇਗਾ ਅਟੈਕ, ਪਰ ਕੌਣ ਖੜਦਾ ਜੀ, ਹਾਂਜੀ ਵੱਜਦੀਆਂ ਦੇ ਵਿੱਚ ਟਾਵੇਂ ਹੀ ਖੜਦੇ ਹੁੰਦੇ ਨੇ, ਫੂਕਾ ਦੇਣ ਵਾਲੇ ਬਥੇਰੇ ਹੁੰਦੇ ਨੇ, ਤੇ ਲੜਾਈ ਆਪਣੀ ਆਪ ਹੀ ਲੜਨੀ ਪੈਂਦੀ ਹੈ। 9058813132095800131300 ਪੱਛਮੀ ਬੰਗਾਲ ਵਿਚ ਹੁਣ ਕਾਫੀ ਵੱਡੀ ਤਾਦਾਦ ਦੇ ਵਿਚ ਪਹਿਲਾਂ ਵੀ ਖ਼ਬਰਾਂ ਆਈਆਂ ਸੀ, ਈਸਾਈਆਂ ਤੇ ਹਮਲੇ ਹੋਏ ਨੇ, ਇਕ ਨੀ ਦੋ ਨੀ 22 ਘਟਨਾਵਾਂ ਹੋਈਆਂ ਨੇ, 2 FIR ਵੀ ਹੋਈਆਂ ਨੇ, ਕੀ ਹੈ ਮਾਮਲਾ, ਕੀ ਕਹਿਣਾ ਚਾਹੋਗੇ?
20: ਚਲੋ ਸਰ, ਅਸਲ ਚ ਜਿਹੜਾ ਇਹ ਪੱਛਮੀ ਬੰਗਾਲ ਦੇ ਵਿਚ 2 ਮਹੀਨਿਆਂ ਤੋਂ ਬਹੁਤ ਜ਼ਿਆਦਾ ਖਤਰੇ ਚ ਆ ਗਏ ਆ ਈਸਾਈ ਜਿਹੜੇ ਉੱਥੇ ਦੇ ਹੈਗੇ ਆ। ਈਸਾਈਆਂ ਦੀ ਕੋਈ ਬਹੁਤ ਵੱਡੀ ਆਬਾਦੀ ਵੀ ਨੀ ਉੱਥੇ ਹੈਗੀ, ਕੋਈ ਬਹੁਤ ਜ਼ਿਆਦਾ ਵੱਡੀ ਆਬਾਦੀ ਨੀ, 1 ਲੱਖ ਤੋਂ ਵੀ ਘੱਟ ਹੀ ਹੈ, ਤੇ ਰੂਟ ਕਾਸਟ ਉੱਥੇ ਕਾਫੀ ਨੇ, ਤੇ ਇਹ ਜਿਹੜਾ ਹੁਣ 2 ਮਹੀਨਿਆਂ ਦੇ ਵਿਚ 22 ਘਟਨਾਵਾਂ ਹੋ ਜਾਣੀਆਂ, ਤੇ ਪ੍ਰੇਅਰ ਕਰ ਰਹੇ ਸੀਗੇ ਅਚਾਨਕ ਉੱਥੇ ਗਏ ਪ੍ਰੇਅਰ ਕਰਕੇ ਤੇ ਅਚਾਨਕ ਹੀ ਬੰਦੇ ਪਹੁੰਚੇ ਉੱਥੇ ਤੇ ਉਹਨਾਂ ਨੇ ਅਟੈਕ ਕਰਤਾ, ਪ੍ਰੇਅਰ ਉਹਨਾਂ ਦੀ ਖੰਡਿਤ ਕਰਤੀ। ਇਹ ਘਟਨਾ ਵਾਪਰੀ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਪਰਗਣਾ, 24 ਪਰਗਣਾ ਜ਼ਿਲ੍ਹੇ ਦੇ ਸੋਨਾ ਸੋਨਾਰਪੁਰ ਦੇ ਵਿੱਚ ਗਏ ਲੋਕ ਪ੍ਰੇਅਰ ਕਰ ਰਹੇ ਸੀਗੇ ਤੇ ਉੱਤੇ ਉਹ ਕਰਾਸ ਤੋੜ ਰਹੇ ਸੀਗੇ ਬੰਦੇ ਜਿਹੜੇ ਕਿ ਜੋ ਖੁੜਦੰਗੀ ਸੀਗੇ ਉਹ ਕਰਾਸ ਤੋੜਨ ਲੱਗ ਪਏ। ਤੇ ਇਸ ਤਰ੍ਹਾਂ 22 ਘਟਨਾਵਾਂ, ਕਿਤੇ ਕਰਾਸ ਤੋੜਿਆ ਗਿਆ, ਕਿਤੇ ਅਟੈਕ ਕੀਤਾ ਗਿਆ, ਕਿਤੇ ਚਰਚ ਨੂੰ ਨੁਕਸਾਨ ਪਹੁੰਚਾਇਆ ਗਿਆ, ਕਿਤੇ ਪਾਸਟਰ ਦੇ ਉੱਤੇ ਅਟੈਕ ਕੀਤੇ ਗਏ ਤੇ FIR ਦਰਜ ਤਾਂ ਹੋਈਆਂ ਪਰ 2 FIR ਪਾਸਟਰਾਂ ਦੇ ਦਰਜ ਕਰਤੀਆਂ ਉੱਥੇ ਜਿਹੜੀ ਭਾਜਪਾ ਸਰਕਾਰ ਹੈਗੀ ਹੈ। ਪਾਸਟਰ ਸ਼ੈਨ ਗੁਪਤਾ ਨੇ ਕਿਹਾ, ਕਹਿੰਦੇ ਹਾਲਾਤ ਇਹ ਬਣ ਚੁੱਕੇ ਨੇ ਇਸ ਟਾਈਮ ਸਾਡੇ, ਹੁਣ ਸਾਨੂੰ ਮੋਬਾਈਲ ਦੇ ਉੱਤੇ ਪ੍ਰੇਅਰ ਕਰਨੀ ਪੈ ਰਹੀ ਆ, ਸਾਡੀਆਂ ਚਰਚਾਂ ਦੇ ਉੱਪਰ ਤਕਰੀਬਨ ਇਹਨਾਂ ਦੇ ਅਟੈਕ ਕਰਕੇ ਨੁਕਸਾਨ ਪਹੁੰਚਾਇਆ, ਅਸੀਂ ਚਰਚ ਦੇ ਵਿੱਚ ਜਾ ਨਹੀਂ ਸਕਦੇ, ਜਾਂਦੇ ਹਾਂ ਸਾਨੂੰ ਫਿਰ ਖਤਰਾ ਬਣ ਜਾਂਦਾ ਕਿ ਪਤਾ ਨੀ ਕਿਧਰੋਂ ਉਹ ਆ ਨਾ ਜਾਣ ਕਿ ਸਾਡੇ ਉੱਤੇ ਅਟੈਕ ਨਾ ਕਰ ਦੇਣ। ਪੁਲਿਸ ਸਾਡੀ ਕੋਈ ਮਦਦ ਨਹੀਂ ਕਰ ਰਹੀ, ਪੁਲਿਸ ਸਾਹਮਣੇ ਸਾਡੇ ਤੇ ਅਟੈਕ ਹੋ ਰਹੇ ਨੇ, ਇਹ ਗੱਲ ਪਾਸਟਰ ਸ਼ੈਨ ਗੁਪਤਾ ਕਹਿੰਦੇ ਆ। ਹਾਲਾਤ ਬਹੁਤ ਮਾੜੇ ਚੱਲ ਰਹੇ ਆ ਉੱਥੇ ਸਾਂਝਾਂ ਦੇ ਉੱਤੇ ਤੇ ਉੱਥੇ ਜਿਹੜਾ ਹੈਗਾ ਉਹ ਇਹ ਦੋਸ਼ ਲਾ ਰਹੇ ਨੇ ਸਾਂਝਾਂ ਦੇ ਉੱਤੇ, ਜਿਹੜੇ ਕਿ ਉੱਥੇ ਦੇ ਭਾਜਪਾ ਹੀ ਹੈਗੇ ਆ, RSS ਵਾਲੇ ਬੰਦੇ ਹੈਗੇ ਆ, ਉਹ ਇਹ ਦੋਸ਼ ਲਾ ਰਹੇ ਨੇ ਕਿ ਜੀ ਜ਼ਬਰਦਸਤੀ ਜਿਹੜਾ ਕਿ ਸਾਡਾ ਧਰਮ ਪਰਿਵਰਤਨ ਕੀਤਾ ਜਾ ਰਿਹਾ, ਸਾਡਾ ਧਰਮ ਪਰਿਵਰਤਨ ਜ਼ਬਰਦਸਤੀ ਇਹ ਕਰਾ ਰਹੇ ਨੇ ਜੀ। ਤੇ ਉਹ ਕਹਿੰਦੇ ਆ, ਪਾਸਟਰ ਕਹਿੰਦੇ ਵੀ ਅਸੀਂ ਜ਼ਬਰਦਸਤੀ ਕਿਵੇਂ ਕਰ ਸਕਦੇ ਹਾਂ, ਕੋਈ ਬੰਦਾ ਵੀ ਸਾਡੇ ਕੋਲ ਆਉਂਦਾ ਤੇ ਉਹ ਸਾਡੇ ਕੋਲ ਆਉਂਦਾ ਤੇ ਅਸੀਂ ਉਹਨੂੰ ਪ੍ਰਵਾਨ ਕਰ ਲੈਂਦੇ ਹਾਂ ਤੇ ਏਦਾਂ ਅਸੀਂ ਜ਼ਬਰਦਸਤੀ ਕਿਵੇਂ ਕਰ ਸਕਦੇ ਹਾਂ। ਪਰ ਉਹ ਇਸੇ ਦੋਸ਼ ਤਹਿਤ ਸਾਂਝਾਂ ਦੇ ਉੱਤੇ ਵੱਡੇ ਅਟੈਕ ਹੋ ਰਹੇ ਆ ਭਾਜਪਾ ਦੀ ਸਰਕਾਰ ਦੇ ਵਿੱਚ, ਜਿਹੜੇ ਕਿ 2 ਮਹੀਨਿਆਂ ਦੇ ਵਿੱਚ ਵਧੇ ਨੇ ਜੀ।
19: ਅਗੇਨ ਕੁਸ਼ਚਨ ਕਰਨ ਵਾਸਤੇ 9058131320 ਸਟੂਡੀਓ ਦੇ ਨੰਬਰ ਹੈ 905-813-1320 ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਰਾਤ ਨੂੰ 6 ਤੋਂ 9 ਮੰਡੇ ਟੂ ਫਰਾਈਡੇ, ਸੈਟਰਡੇ 1 ਤੋਂ 3, ਸੰਡੇ 1 ਤੋਂ 3, ਦਿਸ ਸੈਟਰਡੇ ਅਨਾਜ ਮਾਰਟ ਜਿਹੜਾ ਖੁੱਲਣ ਜਾ ਰਿਹਾ ਹੈ ਬਰੈਂਪਟਨ ਦੇ ਵਿਚ 6141 ਮੇ ਫੀਲਡ ਤੇ ਲਾਈਵ ਆਨ ਲੋਕੇਸ਼ਨ ਸ਼ੋ ਹੋਵੇਗਾ। ਅਨਾਜ ਮਾਰਟ ਨੇ ਵੱਡੀ ਸੇਲ ਲਾਈ ਹੈ, $100 ਦੀ ਸ਼ੋਪਿੰਗ ਕਰਕੇ ਤੁਸੀਂ ਆਪਣਾ ਨਾਮ ਲੱਕੀ ਡਰਾ ਦੇ ਸ਼ਾਮਲ ਕਰੋ ਤੇ ਰਾਇਲ ਇਨਫੀਲਡ ਮੋਟਰਸਾਈਕਲ ਦੀਆਂ ਚਾਬੀਆਂ ਤੁਹਾਨੂੰ ਮਿਲ ਸਕਦੀਆਂ ਨੇ, ਲੱਕੀ ਹੋਵੋਗੇ ਤਾਂ। ਐਲਈਡੀ ਟੀਵੀ, ਏਅਰ ਫਰਾਈ ਤੋਂ ਇਲਾਵਾ ਬਹੁਤ ਸਾਰੇ ਹੋਰ ਇਨਾਮਾਤ ਕੱਢੇ ਜਾ ਰਹੇ ਨੇ। ਲਾਈਵ ਆਨ ਲੋਕੇਸ਼ਨ ਹੋਵੇਗਾ ਜੀ CJMR 1320 ਦਾ, ਆਫਟਰ ਨਿਊ ਲੋਕੇਸ਼ਨ ਤੇ ਜੋ ਟਾਵਰ ਲੱਗਾ ਉਹਦਾ ਪਹਿਲਾ ਲਾਈਵ ਆਨ ਲੋਕੇਸ਼ਨ, ਅਰਸ਼ ਹੋਣਗੇ ਉਥੇ, ਮੈਂ ਵੀ ਗੇੜਾ ਮਾਰਾਂਗਾ ਜੀ, ਔਰ ਅਨਾਜ ਮਾਰਟ ਤੇ ਤੁਸੀਂ ਆ ਜਾਣਾ ਦਿਸ ਕਮਿੰਗ ਸੈਟਰਡੇ ਲਾਈਵ ਆਨ ਲੋਕੇਸ਼ਨ, ਤੁਹਾਨੂੰ ਲੱਕੀ ਡਰਾ ਦੇ ਵਿਚ ਨਾ ਸ਼ਾਮਲ ਹੋਵੇਗਾ 1 ਵਜੇ ਤੋਂ ਲੈ ਕੇ 3 ਵਜੇ ਤੱਕ। ਹਾਂਜੀ, 1 PM to 3 PM, 5 PM ਰੋਇਲ ਇਨਫੀਲਡ ਕੱਢਿਆ ਜਾ ਰਹੀ
20: ਮੋਟਰਸਾਈਕਲ,
19: ਮਿਲਦੇ ਹੈਗੇ ਹੈਗੇ
20: ਸ਼ੌਕ
19: ਨਾਲ ਟਰੈਕਟਰ ਟਰਾਲੀਆਂ ਇਹੋ ਜਿਹੀਆਂ ਤੇ ਉੱਥੇ ਨੀ ਦੇਖੀਆਂ, 9-11 ਤੇ ਮਤਲਬ ਹਰ ਘਰ ਦੇ ਵਿਚ, ਇਧਰ ਬਰੈਂਪਟਨ, ਸਪਰਿੰਗਡਨ, ਕੈਸਲ ਮੋਰ ਦੇ ਵਿਚ ਆਹੋ ਸ਼ੌਕ ਨਾਲ ਰੱਖੇ ਹੋਏ ਨੇ ਜੀ, ਜਾਗੋ ਕੱਢੀ ਜਾਂਦੀ ਉਹਨਾਂ ਤੇ, ਬੜੀਆਂ ਬੜੀਆਂ ਸੋਹਣੀਆਂ ਸੋਹਣੀਆਂ ਟਰਾਲੀਆਂ ਨੇ, ਫੋਰਡ ਮੰਗਾਏ ਹੋਏ ਨੇ, ਔਰ ਆਪਣੇ ਜਿਹੜੇ ਖਾਨਦਾਨੀ ਗਰਮੀਆਂ ਚ ਚੱਲਦੇ ਆ ਜੀ, ਗਰਮੀਆਂ ਦੇ ਵਿਚ, ਸਰਦੀਆਂ ਦੇ ਵਿਚ ਤਾਂ ਘੱਟ ਨੇ, ਗਰਮੀਆਂ ਦੇ ਵਿਚ ਮੋਟਰਸਾਈਕਲ ਕਲੱਬ ਬੜੇ ਵੱਡੇ, ਸਾਡਾ ਸਿੱਖ ਮੋਟਰਸਾਈਕਲ ਕਲੱਬ ਹੈਗਾ, ਉਹਨਾਂ ਕੋਲ ਬੜੇ ਤਗੜੇ ਤਗੜੇ ਮੋਟਰਸਾਈਕਲ ਆ। ਦੂਸਰੇ ਪਾਸੇ ਕੀਤਾ ਸਾਹਿਬ, ਇਹ ਵੀ ਆ ਕਿ ਜਿਹੜੇ ਟਰੈਕਟਰ ਨੇ ਜਿਨ੍ਹਾਂ ਦੇ ਪੁਰਾਣੇ ਬਜੁਰਗਾਂ ਨੇ ਟਰੈਕਟਰ ਲਿਆ ਸੀ ਨਾ ਜਿਹੜੇ, ਉਹਨਾਂ ਨੂੰ ਮਤਲਬ ਕਰਾ ਕੇ ਨਾ ਜੀ, ਉਹਨਾਂ ਦੀ ਓਵਰਹਾਲਿੰਗ ਪ੍ਰੋਪਰ ਇਹ ਲਿਸ਼ਕਾ ਪਿਸ਼ਕਾ ਕੇ ਇੱਥੇ ਮੰਗਾ ਕੇ, ਖਾਨਦਾਨੀ ਆਪਣੇ ਟਰੈਕਟਰ ਰੱਖੇ ਹੋਏ ਨੇ ਖੇਤਾਂ ਦੇ ਵਿਚ, ਘਰਾਂ ਦੇ ਵਿਚ, ਵੱਡੇ ਵੱਡੇ ਮਹਿਲਾਂ ਦੇ ਵਿਚ, ਤੇ ਜਾਗੋ ਵਗੈਰਾ ਤੇ ਬੜੀਆਂ ਸੋਹਣੀ ਸੋਹਣੀਆਂ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਨੇ, ਟਾਂਗੇ ਮਿਲ ਜਾਂਦੇ ਨੇ ਇੱਥੇ, ਰਿਕਸ਼ੇ ਮਿਲ ਜਾਂਦੇ ਨੇ, 3-wheeler ਮਿਲ ਜਾਂਦੇ ਨੇ ਸਾਨੂੰ ਇੱਥੇ। ਹਾਂਜੀ, ਹੈਲੋ,
0: ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
19: ਸਤਿ ਸ੍ਰੀ ਅਕਾਲ ਜੀ, ਤੁਸੀਂ ਹੇਰਦੇ ਹੋ?
0: ਹਾਂਜੀ, ਮੈਂ ਕੀਤਾ ਸਾਹਿਬ ਦੱਸਣਾ ਸੀ, ਇੱਥੇ ਡੀਲਰਸ਼ਿਪ ਹੈਗੀ ਆ ਰੋਲਨ ਫੀਲਡ ਦੀ।
19: ਹਾਂਜੀ, ਮੈਂ ਦੱਸਿਆ ਜੀ, ਡੀਲਰਸ਼ਿਪ ਹੈਗੀ ਆ।
0: ਹਾਂਜੀ, ਇੱਥੇ ਡੀਲਰਸ਼ਿਪ ਹੈਗੀ ਆ। ਹਾਂਜੀ,
19: ਬਹੁਤ ਮਿਹਰਬਾਨੀ, ਬੜਾ ਸ਼ੌਕ ਰੱਖਦੇ ਨੇ ਜੀ ਸਾਡੇ ਦੋਸਤ ਮਿੱਤਰ ਜਿਨ੍ਹਾਂ ਨੇ ਰੱਖੇ ਹੋਏ ਨੇ ਰੋਇਲ ਇਨਫੀਲਡ। ਮੈਨੂੰ ਸਾਡੇ ਸੁਪਰ ਮਾਰਕੀਟ ਦੇ ਸਾਡੇ ਵੀਰ ਅਵਤਾਰ ਵੇਲਾ ਜੀ ਦਾ ਫਾਰਮ ਹਾਊਸ, ਉੱਥੇ ਮੈਂ ਗਿਆ, ਇੱਥੇ ਦੋ ਖੜੇ ਹੋਏ ਸੀ, ਦੋ ਖਲੋਤੇ ਹੋਏ ਸੀਗੇ। ਇੱਥੋਂ ਦੇ ਮੁਤਾਬਕ ਲੋਕਾਂ ਨੇ ਸਪੈਸ਼ਲ ਮੰਗਾਏ ਹੋਏ ਨੇ ਇੰਡੀਆ ਤੋਂ ਇੱਥੇ। ਹਾਂਜੀ, ਔਰ ਗਿਫਟ ਕਰਦੇ ਨੇ ਇੱਕ ਦੂਜੇ ਨੂੰ ਜੀ, ਕਿਆ ਬਾਤਾਂ ਨੇ। ਖੈਰ, ਅਗਲੀ ਕਾਲ, ਅਗਲਾ ਸਵਾਲ
21: ਜੀ। ਅਕੀਦਾ ਜੀ, ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਰਾਜਾ ਵੜਿੰਗ ਨੇ ਭਾਜਪਾ ਤੋਂ ਜਵਾਬ ਮੰਗਿਆ, ਤੁਸੀਂ ਕੀ ਕਹਿਣਾ ਚਾਹੋਗੇ?
20: ਬੜੀ ਚਰਚਿਤ ਖਬਰ ਹੈ ਪੰਜਾਬ ਦੀ, ਬੜੀ ਚਰਚਿਤ ਖਬਰ ਹੈ। ਦੇਖੋ ਇੱਕ ਪਾਸੇ ਭਾਰਤ ਜਨਤਾ ਪਾਰਟੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਦੇ ਵਿੱਚ ਇੱਕ ਯਾਤਰਾ ਕੱਢ ਰਹੀ ਹੈ। ਉਹ ਯਾਤਰਾ ਦੇ ਵਿੱਚ ਹੋ ਸਕਦਾ ਨਰਿੰਦਰ ਮੋਦੀ ਵੀ ਆਉਣ, ਸਾਡੇ ਭਾਰਤੀ ਪ੍ਰਧਾਨ ਮੰਤਰੀ, ਉਹਦੇ ਵਿੱਚ ਗ੍ਰਹਿ ਮੰਤਰੀ ਵੀ ਆ ਸਕਦੇ ਆ, ਉਹਦੇ ਵਿੱਚ ਸਾਡੇ ਵਿਦੇਸ਼ ਮੰਤਰੀ ਵੀ ਆ ਸਕਦੇ ਆ। ਮਤਲਬ ਕਿ ਇਹ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਉਹ ਯਾਤਰਾ ਦਾ ਬੜਾ ਯੋਜਨਾ ਵੱਧ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਉੱਤੇ ਯਾਤਰਾ ਦੇ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਹੈ ਭਾਜਪਾ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਸ਼ਾ ਬਹੁਤ ਸਾਰਾ ਚੱਲ ਰਿਹਾ। ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰ ਵੱਡੇ ਨੇਤਾ ਇਹ ਗੱਲ ਤੇ ਕੱਲ੍ਹ ਪ੍ਰੈਸ ਕਾਨਫਰੰਸ ਵੀ ਕੀਤੀ ਆਏ ਨੇ ਕੇਜਰੀਵਾਲ ਨੇ, ਤੇ ਉਹ ਇਸ ਗੱਲ ਤੇ ਜ਼ੋਰ ਲਾ ਰਹੇ ਨੇ ਕਿ ਜੀ ਨਸ਼ਾ ਤਾਂ ਭਾਜਪਾ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਲੈ ਰਹੀ ਆ, ਗੁਜਰਾਤ ਦੇ ਰਸਤੇ ਵਾਇਆ ਗੁਜਰਾਤ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ, ਤੇ ਉਹ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਇਹ ਨਸ਼ਾ ਕਿਉਂ ਨਹੀਂ ਰੋਕ ਰਹੇ? ਬਾਰਡਰ ਤੁਹਾਡੇ ਕੋਲੇ, ਨਸ਼ਾ ਤੁਸੀਂ ਰੋਕੋ, ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਤੁਹਾਡੇ ਕੋਲੇ ਆ, ਤੁਸੀਂ ਪੰਜਾਬ ਦੇ ਵਿੱਚ ਆ ਕੇ ਕਿਉਂ ਬਦਨਾਮੀ ਸਾਡੀ ਕਰ ਰਹੇ ਹੋ? ਤੁਸੀਂ ਨਸ਼ਾ ਤੁਸੀਂ ਰੋਕਣਾ, ਤੁਹਾਡੀ VSF ਨੇ ਰੋਕਣਾ, ਨਾ ਕਿ ਅਸੀਂ ਰੋਕਣਾ ਨਸ਼ਾ, ਉਹ ਤੁਹਾਡਾ ਹੱਕ ਬਣਦਾ। ਤੇ ਪਰ ਇੱਥੇ ਹੁਣ ਰਾਜਾ ਵਰਿੰਗ ਦੀ ਐਂਟਰੀ ਹੁੰਦੀ ਆ, ਕਾਂਗਰਸ ਦਾ ਪ੍ਰਧਾਨ ਹੈ ਉਹ, ਤੇ ਜਦਕਿ ਉਹ ਵਿਰੋਧੀ ਆ ਆਮ ਆਦਮੀ ਪਾਰਟੀ ਦਾ, ਜਦਕਿ ਉਹ ਵਿਰੋਧੀ ਆ BJP ਦਾ, ਤੇ ਪਰ ਉਹ ਆਮ ਆਦਮੀ ਪਾਰਟੀ ਦੇ ਹੀ ਪੈਰ ਚ ਪੈਰ ਰੱਖਦਿਆਂ ਉਸ ਨੇ ਇਹ ਬੜੇ ਵੱਡਾ ਦੋਸ਼ ਲਾਇਆ, ਕਹਿੰਦੇ ਵੀ ਭਾਜਪਾ ਹੀ ਹੈ ਨਸ਼ਿਆਂ ਦੀ ਤਸਕਰੀ ਕਰਾਉਣ ਦੇ ਵਿੱਚ ਦੋਸ਼ੀ ਪੰਜਾਬ ਦੇ ਵਿੱਚ। ਬੜੀ ਵੱਡੀ ਗੱਲ ਆਖੀ ਆ ਰਾਜਾ ਵਰਿੰਗ ਨੇ, ਉਹ ਕਹਿੰਦੇ ਤਸਕਰੀ ਜਿਹੜੀ ਪੰਜਾਬ ਚ ਹੋ ਰਹੀ ਆ ਉਹ ਭਾਜਪਾ ਕਰਾ ਰਹੀ ਆ, ਉਹ ਭਾਜਪਾ ਰੋਕ ਨਹੀਂ ਰਹੀ, ਭਾਜਪਾ BSF ਭਾਜਪਾ ਜਿਵੇਂ ਸੇਮ ਪੈਰ ਚ ਪੈਰ ਰੱਖਦੇ ਆ, ਉਹੀ ਦੋਸ਼ ਰਾਜਾ ਵਰਿੰਗ ਨੇ ਭਾਜਪਾ ਦੇ ਉੱਤੇ ਲਾਇਆ ਕਿ ਤੁਸੀਂ ਇੱਥੇ ਕਰ ਰਹੇ ਹੋ ਆ ਕੇ ਨਸ਼ਿਆਂ ਦੇ ਬਾਰੇ ਕਰ ਰਹੇ ਹੋ, ਪਰ ਤੁਸੀਂ ਜਵਾਬ ਦਿਓ, ਤੁਸੀਂ ਤਾਂ ਬਾਲਕੋ ਸਾਰੇ ਪਾਸੇ ਚਗਿਰਦੇ ਦੇ ਵਿੱਚ, ਤੁਹਾਡੀ ਸਰਕਾਰ ਆ ਕੇਂਦਰ ਦੇ ਵਿੱਚ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦਾ ਆ ਰਿਹਾ? ਭਾਵੇਂ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਮਾਫ਼ ਨਹੀਂ ਕਰ ਰਹੇ, ਉਹਦਾ ਵੀ ਫਰਜ਼ ਬਣਦਾ ਕਿ ਉਹ ਸੰਭਾਲੇ, ਪਰ ਇੰਨੀ ਗੱਲ ਵੀ ਕਹਿਣੀ ਚਾਵਲਾ ਸਾਹਿਬ ਕਿ ਭਾਜਪਾ ਨਸ਼ੇ ਤਸਕਰੀ ਕੌਣ ਜ਼ਿੰਮੇਵਾਰ ਹੈ, ਕਾਂਗਰਸ ਕਹਿ ਰਹੀ ਹੈ ਗੱਲ, ਇਹ ਬੜੀ ਵੱਡੀ ਆ ਆਪਣੇ ਆਪ।
19: ਅੱਗੇ 9058131320905813120 ਤੇ ਤੁਸੀਂ ਕਾਲ ਕਰ ਸਕਦੇ ਹੋ। ਪਹਿਲਾ ਪਲੇਠੀ ਦਾ ਪ੍ਰੋਗਰਾਮ ਅੱਜ ਥਰਸਡੇ ਹੈ ਤੇ ਕੱਲ ਫਰਾਈਡੇ ਹੈ, ਸੈਟਰਡੇ ਨੂੰ 1 ਵਜੇ ਤੋਂ ਲੈ ਕੇ ਹੋਵੇਗਾ ਜੀ ਲਾਈਵ 1320 ਪਹਿਲਾ ਪ੍ਰੋਗਰਾਮ ਜਿਹੜਾ ਹੈ ਟਾਵਰ ਦੀ ਮੂਵਮੈਂਟ ਤੋਂ ਬਾਅਦ ਜੋ ਅਸੀਂ ਵਾਪਸੀ ਆਏ ਆ ਉਸ ਨੂੰ ਲੈ ਕੇ ਤੁਹਾਡੇ ਲਈ ਹਾਜ਼ਰ ਹੋਣਗੇ ਅਰਸ਼ ਜਿਹੜਾ ਹੈ ਅਨਾਜ ਮਾਰਟ ਤੇ, ਜਿੱਥੇ ਤੁਹਾਨੂੰ ਲੱਕੀ ਡਰਾ ਦੇ ਵਿੱਚ ਤੁਹਾਡੇ ਖੁਦ ਨਾਮ ਜਿਹੜੇ ਨੇ ਉਹ ਪੁਆਏ ਜਾਣਗੇ, ਤੇ ਰੋਇਲ ਇਨਫੀਲਡ ਮੋਟਰਸਾਈਕਲ ਤੇ ਚਾਬੀਆਂ ਤੁਹਾਨੂੰ ਮਿਲ ਸਕਦੀਆਂ, ਲੱਕੀ ਹੋਵੋਗੇ LED TV ਏਅਰਫਰਾਈ ਤੋਂ ਬਹੁਤ ਸਾਰੇ ਇਨਾਮਾਤ ਹੋਰ ਕੱਢੇ ਜਾ ਰਹੇ ਨੇ। ਇਹ ਪਾਰੀ ਸੇਲ ਦੇ ਦਰਮਿਆਨ $100 ਦੀ ਸ਼ੋਪਿੰਗ ਦਾ ਨਾਰਮਲ ਜੀ ਹੋ ਜਾਂਦੀ ਹੈ, 4 ਆਈਟਮਾਂ ਚੁੱਕੀਏ ਤੇ $100 ਬਣ ਜਾਂਦਾ, ਕਿਉਂ ਅੰਜੂ ਜੀ?
21: ਬਿਲਕੁਲ ਸਹੀ ਗੱਲ।
19: 6141 ਮੇਫੀਲਡ ਰੋਡ 42A 905-928-8557 9059288557। ਇੱਕ ਸਮਾਂ ਹੁੰਦਾ ਸੀ 92 ਦੇ ਵਿਚ ਸਾਡੇ ਕੋਲ $20 ਦੀ ਗਰੋਸਰੀ ਗੱਡੀ ਚ ਨੀ ਰੱਖੀ ਜਾਂਦੀ,
21: ਬਹੁਤ ਸਮਾਨ ਆ ਜਾਂਦਾ ਸੀ,
19: ਤੇ ਅੱਜ $20 ਦੀ ਇੱਕ ਆਈਟਮ ਨੀ ਆਉਂਦੀ, $100 ਤੇ ਨਾਰਮਲ ਜਾਈ।
21: ਮੇਰੇ ਹਸਬੈਂਡ ਗਰੋਸਰੀ ਬਹੁਤ ਹੀ ਘੱਟ ਕਰਦੇ ਨੇ, ਤਾਂ ਜਦੋਂ ਮੈਂ ਵਾਪਿਸ ਆਉਂਦੀ ਹਾਂ ਸਟੋਰ ਤੇ ਟਕ ਟਕ ਉਸ ਟਾਈਮ ਫੋਨ ਤੇ ਅੱਜ ਕੱਲ ਨੋਟੀਫਿਕੇਸ਼ਨ ਆਉਂਦੀ ਨਾ, ਮੈਂ ਆਉਂਦੇ ਮੇਰੇ ਕੋਲ ਪੁੱਛਦੇ ਨੇ ਇੰਨਾ ਸਾਰਾ ਕੀ ਸਮਾਨ ਲੈ ਲਿਆ, ਮੈਂ ਕਿਹਾ ਇੰਨਾ ਸਾਰੀ ਜਾ ਕੇ ਦੇਖੋ ਕਾਰ ਦੇ ਵਿਚ ਇੰਨਾ ਜਾਈਏ,
19: ਇੰਨਾ ਜਾਈਏ। 9058131320 ਕਾਲਰ ਨੇ ਜੀ, ਉਹ ਪਹਿਲੇ ਮੁੱਠੀ ਮੇ ਪੈਸੇ ਲੈ ਕੇ ਥੈਲਾ ਥੈਲਾ ਪਰ ਸ਼ੱਕਰ ਲਾਤੇ ਤੇ ਛੋਟੇ ਛੋਟੇ ਹੁੰਦੇ ਸਾਂ, ਹੁਣ ਸਾਰੀ ਉਮਰ ਵੀ ਲੰਘ ਗਈ, ਹੁਣ ਧੀਆਂ ਪੁੱਤ ਵੀ ਵਿਆਹ ਲਏ, ਅਜੇ ਵੀ ਸਾਨੂੰ ਇੰਝ ਲੱਗਦਾ ਕਿ ਉਹ ਗਾਣਾ ਉਸ ਵਕਤ ਵੇਖੋ ਲਿਖਿਆ ਗਿਆ ਸੀ ਨਾ, ਰੋਟੀ ਕੱਪੜਾ ਔਰ ਮਕਾਨ ਦਾ, ਤੇ ਅਬ ਥੈਲੇ ਮੇ ਪੈਸੇ ਜਾਤੇ ਹੈ ਮੁੱਠੀ ਮੇ ਸ਼ੱਕਰ ਆਤੀ ਹੈ, ਕਿਆ ਬਾਤ ਹੈ ਜੀ। ਹੁਣ ਤਾਂ ਆ ਖੰਡ ਮਹਿੰਗੀ ਹੋਣ ਕਰਕੇ ਮੇਰੇ ਖਿਆਲ ਦੇ ਵਿਚ ਉਹ ਜਾਂਦੇ ਨਾ ਕਮੇਡੀਅਨ ਬਣਾਏ ਬੜੀਆਂ ਨੇ ਬਣਾਏ ਨੇ ਰੀਲਾਂ, ਕਿ ਉਹ ਕਹਿੰਦੇ ਬਈ ਨਹੀਂ ਯਾਰ 20 ਰੁਪਏ ਦੀ ਖੰਡ, ਤੇ ਉਹ ਹੱਥ ਤੇ ਰੱਖ ਦਿੰਦਾ ਫੱਕਾ ਮਾਰ ਕੇ, ਕਹਿੰਦਾ ਵੀ ਹਾਂ ਠੀਕ ਆ ਜੀ ਖਾ ਕੇ, ਕਹਿੰਦਾ ਪਾ ਦਿਓ, ਕਹਿੰਦਾ 20 ਦੀ ਖਾ ਲਈ ਆ ਭਰਾਵਾ। 8131320
21: ਪਾਨ ਹੋ ਗਿਆ $4 ਦਾ, ਮੈਂ ਹੈਰਾਨ ਹੋ ਗਈ ਸੀ ਪਾਨ ਦਾ ਕੋਸਟ,
19: $1 ਦੇ ਸਮੋਸੇ 4 ਹੁੰਦੇ ਸੀ,
21: $1 ਤੋਂ ਵੀ ਜ਼ਿਆਦਾ ਦਾ ਇੱਕ ਹੋ ਗਿਆ,
19: ਹਾਂ $1.5-$2 ਦਾ ਸਮੋਸਾ ਹੋ ਗਿਆ, ਕਿਸੇ $1 ਦੇ 4 ਹੁੰਦੇ ਸੀ। ਤੁਸੀਂ ਇੱਕ ਕੁਸ਼ਚਨ ਕਰਦੇ ਆਪਣੇ ਸਰੋਤਿਆਂ ਨੂੰ, ਮੈਕਡੋਨਲ ਸਸਤੇ ਤੋਂ ਸਸਤਾ ਮੈਕਡੋਨਲ ਪੈਕੇਜ ਕਿੰਨੇ ਦਾ ਖਾਧਾ? ਫੁੱਲ ਮੀਲ ਮੈਕ ਚਿਕਨ ਫਰਾਈਜ ਅਤੇ ਉਹਦੇ ਨਾਲ ਡਰਿੰਕ, ਤੁਸੀਂ ਕਿੰਨੇ ਦਾ ਖਾਧਾ? ਕਾਲ ਮੀ 905-813-1320 8 ਵਜੇ ਤੋਂ ਬਾਅਦ ਕਰਾਂਗੇ ਗੱਲ 905-813-1320 ਟੈਕਸ ਵੀ ਕਰ ਸਕਦੇ ਹੋ ਨੋ ਪ੍ਰੋਬਲਮ ਕਾਲਰ ਨੇ ਵੈਲਕਮ ਜੀ
1: ਹੈਲੋ ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਭੈਣ ਜੀ ਨਾਲ
21: ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ
1: ਮੇਰਾ ਪ੍ਰਸ਼ਨ ਇਹ ਹੈਗਾ ਕਿ ਬਈ ਫੈਸਟੀਵ ਸੀਜ਼ਨ ਸਟਾਰਟ ਹੋ ਗਿਆ ਹੈਗਾ ਆ ਤਾਂ ਐਤਕੀ ਦੀ ਬਿਜ਼ਨਸ ਵਗੈਰਾ ਔਰ ਇਕਾਨਮੀ ਕਿਸ ਤਰ੍ਹਾਂ ਜਾਊਗੀ ਸਰ ਥੈਂਕ ਯੂ ਵੈਰੀ ਮਚ
20: ਦੁਬਾਰਾ ਸਵਾਲ ਕਰਿਓ ਕੀ ਕਿਹਾ
19: ਥੋੜਾ ਉੱਚੀ ਬੋਲੋਗੇ
1: ਨਹੀਂ ਹਾਂਜੀ ਸਰ ਮੇਰਾ ਪ੍ਰਸ਼ਨ ਇਹ ਹੈਗਾ ਕਿ
21: ਇੰਡੀਆ ਦੀ ਇਕਾਨਮੀ ਜਾਂ ਕੈਨੇਡਾ ਦੀ ਇਕਾਨਮੀ
19: ਹੈਲੋ
21: ਪੂਰਾ
19: ਸਮਝ ਨਹੀਂ ਲੱਗਾ ਜੀ ਦੁਬਾਰਾ
21: ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਤੇ ਇਕਾਨਮੀ ਦਾ ਕੀ ਹਾਲ ਹੈ
19: ਫੈਸਟੀਵਲ ਸੀਜ਼ਨ ਸ਼ੁਰੂ ਹਾਂਜੀ
20: ਇਕਾਨਮੀ ਇਕਾਨਮੀ ਤਾਂ ਦੇਖੋ ਫੈਸਟੀਵਲ ਦੇ ਵਿਚ ਇਕਾਨਮੀ ਜਿਹੜੀ ਹੈਗੀ ਆ ਉਹ ਚਾਵਲਾ ਸਾਹਿਬ ਭਾਰਤ ਦੀ ਇਕਾਨਮੀ ਤੇ ਤਾਂ ਕੋਈ ਏਡਾ ਫਰਕ ਨਹੀਂ ਪੈਂਦਾ ਹੁੰਦਾ ਪਰ ਆਮ ਲੋਕਾਂ ਦੀ ਜੇਬਾਂ ਬਹੁਤ ਖਾਲੀ ਹੁੰਦੀਆਂ ਨੇ ਜੇ ਲੋਕ ਬੜੇ ਪੈਸਾ ਫੂਕਦੇ ਆ ਪੜਾਕੇ ਵਿਚ ਬੜਾ ਕੁਛ ਕਰਦੇ ਆ ਲੋਕ ਤੇ ਹਾਂ ਜਿਹੜੇ ਕਿ ਵਪਾਰੀਆਂ ਨੇ ਵਪਾਰੀਆਂ ਨੂੰ ਲਾਭ ਹੋਣਾ ਜਿਹੜੇ ਕਿ ਆਮ ਤੌਰ ਤੇ ਦੁਕਾਨਦਾਰ ਨੇ ਆਮ ਤੌਰ ਤੇ ਮਿਠਾਈਆਂ ਵਾਲੇ ਨੇ ਆਮ ਤੌਰ ਤੇ ਚਾਈਨਾ ਦਾ ਚਾਈਨਾ ਮੇਡ ਆ ਰਿਹਾ ਚਾਈਨਾ ਨੂੰ ਬਹੁਤ ਲਾਭ ਹੋਣਾ ਜੀ ਇਹਨਾਂ ਇਹਨਾਂ ਫੈਸਟੀਵਲ ਦੇ ਵਿਚ ਚਾਹੇ ਅੱਜ ਕੱਲ ਤਾਂ ਚਾਵਲਾ ਸਾਹਿਬ ਭਾਰਤ ਵਿਚ ਨਾ ਜੀ ਜਿਹੜੀਆਂ ਦੇਵੀਆਂ ਦੀਆਂ ਮੂਰਤਾਂ ਆ ਰਹੀਆਂ ਨੇ ਦੇਵੀਆਂ ਦੀਆਂ ਮੂਰਤਾਂ ਵੀ ਚੀਨ ਤੋਂ ਬਣ ਕੇ ਆ ਰਹੀਆਂ ਨੇ ਜੀ ਤੇ ਇੱਥੇ ਦੇਵੀ ਦੇਵਤਿਆਂ ਦੀਆਂ ਇੱਥੇ ਜਿਹੜੇ ਚੌਰ ਸਾਹਿਬ ਨੀ ਆਪਣੇ ਦਰਬਾਰ ਸਾਹਿਬ ਜਾਂ ਚੌਰ ਸਾਹਿਬ ਉਹ ਵੀ ਚਾਈਨਾ ਤੋਂ ਬਣ ਕੇ ਆ ਰਹੇ ਨੇ ਜੀ ਬਹੁਤ ਸਾਰੇ ਚੌਰ ਸਾਹਿਬ ਵੀ ਚਾਈਨਾ ਤੋਂ ਬਣ ਕੇ
19: ਸਾਡੇ ਲੋਕ ਰੀਲਾਂ ਵੇਖਣ ਤੇ ਬਿਜੀ ਨੇ ਰੀਲਾਂ ਤੋਂ ਪੈਸੇ ਬਣਾਉਣ ਚ ਬਿਜੀ ਨੇ ਜੀ ਉੱਥੇ ਬਣ ਜਾਂਦਾ ਈਜ਼ੀ ਆਪਾਂ ਕਾਲ ਲੈ ਲੈਣੇ ਵੈਲਕਮ ਜੀ
9: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਦੁਬਾਰਾ
19: ਤੁਸੀਂ
9: ਤੇ ਪਹਿਲੋਂ ਤੇ ਬਸ ਕੰਮਾਂ ਕਾਰਾਂ ਦੇ ਵਿੱਚ ਇੰਨੇ ਬਿਜੀ ਸੀ ਖਾਧੇ ਨੀ ਪਰ ਜਫਨ ਮਾਲ ਦੇ ਵਿੱਚ ਮੈਨੂੰ ਲੱਗਦਾ 93 ਦੇ ਵਿੱਚ 94 ਦੇ ਵਿੱਚ ਅਸੀਂ ਜੈਲ ਚ ਕੈਰੀ ਕਾਰਡ ਬਣਾਉਂਦੇ ਹੁੰਦੇ ਸੀ ਤੇ ਉਦੋਂ 299 ਦਾ ਕੰਬੋ ਹੁੰਦਾ ਸੀ
19: 93 ਦੇ ਵਿੱਚ
9: ਹਾਂਜੀ 93-4 ਦੇ ਵਿੱਚ ਜਫਨ ਮਾਲ ਦੇ
19: ਵਿੱਚ ਉਹ ਵੀ ਲਾਰਜ ਮੀਟ ਮੈਂ 249.
22: This is CJMR, the voice of the city, part of White Oaks Communications Group, your trusted local radio provider for more than 70 years.
19: ਤੇ ਗਲਾਸ ਦੇ ਦੇਣਾ ਜਿੰਨੀ ਮਰਜ਼ੀ ਕੈਚਪ ਪਾ ਲਓ ਜਿੰਨੀ ਵਾਰੀ ਮਰਜ਼ੀ ਡਰਿੰਕ ਭਰ ਕੇ ਪੀ ਚਲੋ ਕੋਈ ਪ੍ਰੋਬਲਮ ਨਹੀਂ ਤੇ ਫਰਾਈਆਂ ਕਿਆ ਬਾਤ ਇੰਨੀਆਂ ਟੇਸਟੀ ਹੁੰਦੀ ਸੀ ਉਹ ਮਕਡਾਨੋ ਇੰਨਾ ਟੇਸਟੀ ਹੁੰਦਾ ਸੀ ਕਿ ਅੱਜ ਮੈਂ ਕਦੀ ਖਾਧਾ ਨਹੀਂ ਕਾਫੀ ਦਿਨ ਹੋ ਗਏ ਆ ਆਊਟਸਾਈਡ ਤੋਂ ਅੱਜ ਕਿੰਨੇ ਦਾ 18-19 ਡਾਲਰ ਦਾ ਹੋਣਾ
21: ਹਾਂਜੀ 17 ਡਾਲਰ ਤੱਕ
19: 17-18 ਡਾਲਰ ਆ ਕਿਆ ਬਾਤ 905-813 ਪਰ ਉਹਦੀ ਫੀਲਿੰਗ ਵੀ ਓਨੀ ਨਹੀਂ ਹੁੰਦੀ ਜਿੰਨੀਆਂ ਪਹਿਲਾਂ ਮਤਲਬ ਉਹਦਾ ਟਿੱਕੀ ਚਿਕਨ ਦੀ ਵੱਡੀ ਸਾਰੀ ਹੁੰਦੀ ਸੀ ਬਰਗਰ ਕਾਫੀ ਲਾਰਜ ਸਾਈਜ਼ ਦਾ ਹੁੰਦਾ ਸੀਗਾ
21: $1.99 ਬਦਾਮ ਨੇ ਮੈਨੂੰ ਰੰਗਲਾ ਪੰਜਾਬ ਜੁਆਇਨ ਕਰਾਇਆ ਸੀ 199
19: ਸਟੋਰੀ ਕਾਫੀ ਰੌਚਕ ਆ ਬਾਅਦ ਕਰਾਂਗੇ ਅੱਛਾ ਰੀਲਾਂ ਤੋਂ ਗੱਲ ਚੱਲੀ ਸੀ ਇਸ ਤੋਂ ਪਹਿਲਾਂ ਚੀਨ ਦਾ ਕਾਰਨਾਮਾ ਮੇਰੇ ਖਿਆਲ ਦੇ ਵਿੱਚ ਆਪਾਂ ਕਰਾਂਗੇ ਸਿੰਗਾਪੁਰ ਦੇ ਵਿੱਚ ਅੰਜੂ ਜੀ ਇੱਕ ਅਨੋਖਾ ਜਿਹਾ ਹੀ ਮਾਮਲਾ ਸਾਹਮਣੇ ਆਇਆ ਮੈਂ ਖਬਰ ਪੜ ਰਿਹਾ ਸੀ ਕਿ ਰੀਲਾਂ ਦੇਖਣ ਤੋਂ ਹਟਾਉਣ ਲਈ ਸਰਕਾਰ ਨੇ ਇੱਕ ਪਹਿਲ ਕੀਤੀ ਹੈ ਕਿਦਾਂ ਸਾਹਿਬ
20: ਬਿਲਕੁਲ ਬਿਲਕੁਲ ਚਾਵਲਾ ਸਾਹਿਬ ਇਹ ਤਾਂ ਵੈਸੇ ਚੰਗੀ ਪਹਿਲ ਆ ਅੱਛੀ ਪਹਿਲ ਆ ਕਿ ਸਰਕਾਰ ਜਿਹੜਾ ਬੰਦਾ ਆਨਲਾਈਨ ਤੇ ਜੋ ਵੀ ਕਿਤਾਬ ਪੜ੍ਹਨਾ ਚਾਹੁੰਦਾ ਉਹਦਾ ਰਿਕਾਰਡ ਉਹਨਾਂ ਕੋਲ ਸਰਕਾਰ ਕੋਲ ਜਾਣਾ ਚਾਹੀਦਾ ਬੰਦਾ ਆਨਲਾਈਨ ਤੇ ਕਿਹੜੀ ਕਿਤਾਬ ਕਿੰਨਾ ਟਾਈਮ ਪੜ੍ਹ ਰਿਹਾ 15 ਮਿੰਟ ਪੜ੍ਹੇਗਾ ਨਾ ਜੀ ਤੇ ਵਰਚੁਅਲੀ ਕਾਇਨ ਜਿਹੜੇ ਹੈਗੇ ਨੇ ਉਹ 20 ਉਹਨੂੰ ਮਿਲਣਗੇ ਤੇ 1000 ਹਾਂ 1000 ਕਾਇਨ ਹੋ ਗਿਆ ਨਾ ਜੀ ਉਹ ਸਿੰਗਾਪੁਰ ਦਾ $1 ਰੁਪਏ ਬਣਦਾ ਜੀ ਆਪਣਾ ਭਾਰਤ ਦਾ ਤੇ ਉਹ ਉਹਨੂੰ ₹75 1000 ਕੁਆਇਨ ਤੇ ਮਿਲ ਜਾਣਗੇ ਜੀ ਜਿਹੜਾ ਕੋਈ 15 ਨਾ 20 ਵਰਚੁਅਲ 15 ਮਿੰਟ ਤੋਂ 15 ਮਿੰਟ ਹਾਂ ਏਦਾਂ ਮਿਲ ਜਾਣਾ ਤੇ ਇਹ ਨਾ ਜਿਹੜਾ ਸਿੰਗਾਪੁਰ ਉੱਥੇ ਨਾ ਅਸ ਰੀਲਾਂ ਦੇਖਣ ਦਾ ਜਿਵੇਂ ਹਾਲਤ ਹਾਸਲ ਸਾਰੀ ਦੁਨੀਆਂ ਵਿੱਚ ਹੀ ਰੌਲਾ ਪਿਆ ਰੀਲਾਂ ਦਾ ਤੇ ਉਹ ਸਿੰਗਾਪੁਰ ਵਾਲਿਆਂ ਨੂੰ ਇਸ ਗੱਲ ਦੀ ਚਿੰਤਾ ਹੋਈ ਵੀ ਸਾਡਾ ਜਿਹੜਾ ਯੂਥ ਹੈਗਾ ਸਾਡੇ ਜਿਹੜੇ ਬੱਚੇ ਹੈਗੇ ਆ ਤੇ ਉਹ ਰੀਲਾਂ ਵਾਲੇ ਪਾਸੇ ਇੰਨਾ ਪੈ ਗਿਆ ਕਿ ਉਹਦਾ ਮਾਇੰਡ ਬੜੇ ਖਤਰਨਾਕ ਤਰੀਕੇ ਨਾਲ ਡਾਇਵਰਟ ਹੋ ਰਿਹਾ ਇਹਦੇ ਪਾਸੇ ਤਰੱਕੀ ਵਾਲੇ ਪਾਸੇ ਘੱਟ ਜਾ ਰਿਹਾ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਇਸ ਕਰਕੇ ਉਹਨਾਂ ਨੇ ਕਿਹਾ ਵੀ ਘੱਟ ਤੋਂ ਘੱਟ ਕਿਤਾਬ ਪੜ੍ਹੇਗਾ ਬੰਦਾ ਤਾਂ ਕਿਤਾਬ ਦੇ ਵਿੱਚ ਕੁਝ ਨਾ ਕੁਝ ਤਾਂ ਸਿੱਖੇਗਾ ਨਾ ਕੁਝ ਨਾ ਕੁਝ ਤਾਂ ਸਿੱਖੇਗਾ ਇਸ ਕਰਕੇ ਸਿੰਗਾਪੁਰ ਨੇ ਰੀਲਾਂ ਤੋਂ ਹਟਾਉਣ ਲਈ ਉਹਨਾਂ ਨੇ ਕੋਈ ਜ਼ਬਰਦਸਤੀ ਨਹੀਂ ਕੀਤੀ ਜ਼ਬਰਦਸਤੀ ਕਰਨਾ ਵੀ ਜੇ ਕੋਈ ਰੀਲ ਦੇਖੇਗਾ ਆਇਆ ਕਰ ਦਾਂਗੇ ਜਿੱਦਾਂ ਕਿ ਭਾਰਤ ਵਿੱਚ ਉਹ ਕਿਹੜੀ ਐਪ ਬੈਨ ਕਰਤੀ ਸੀ ਵੀ ਦੇਖਣੀ ਨੀ ਐਪ ਟਿਕਟੋਕ ਤੇ ਏਦਾਂ ਇਹਨਾਂ ਨੇ ਕੋਈ ਬੈਨ ਨੀ ਕੀਤਾ ਕੁਛ ਚੱਲ ਰਿਹਾ ਪਰ ਉਹਨਾਂ ਨੇ ਆਪਣੇ ਤਰੀਕੇ ਦੀ ਇੱਕ ਲਾਈਨ ਖਿੱਚ ਦਿੱਤੀ ਹੈ ਨਾਲ ਵੀ ਤੁਸੀਂ ਕਿਤਾਬਾਂ ਪੜੋ, ਤੁਹਾਨੂੰ ਅਸੀਂ ਪੈਸੇ ਦੇਵਾਂਗੇ ਕਿਤਾਬਾਂ ਪੜ੍ਹਨ ਦੇ।
19: ਟਿਕਟੋਕ ਬੰਦ ਕਰਨ ਦਾ ਮੈਨੂੰ ਤੇ ਤੁਕ ਸਮਝ ਨਹੀਂ ਕੋਈ ਆਈ, ਇਹਦੀ ਥਾਂ ਤੇ ਰੀਲ ਆ ਗਈ ਤੇ ਉਹ ਟਿਕਟੋਕ ਦੀ ਵੀ ਭੈਣੀ ਆ,
21: ਸਿਕਿਉਰਿਟੀ
19: ਰੀਜ਼ਨ ਤੇ ਹੋ ਸਕਦਾ, ਪਰ ਟਿਕਟੋਕ ਦੇ ਨਾਲ ਰੀਲ ਜਿਹੜੀ ਆ ਉਹ ਇੰਡੀਆ ਦੇ ਵਿੱਚ ਚੱਲਦੀ